0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਕਰ ਰਹੇ ਹੋਵੋਗੇ ਉਸ ਰੱਬ ਦਾ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ ਦੇ ਉੱਤੇ ਇਸ ਖੁਸ਼ੀ ਨੂੰ ਸਜਾ ਕੇ ਰੱਖਿਓ, ਹੱਸਦੇ ਮੁਸਕਰਾਉਂਦੇ। ਆਓ ਅੱਜ ਦੇ ਸਫ਼ਰ ਦੇ ਉੱਤੇ ਅੱਗੇ ਵੱਧਦੇ ਹਾਂ। ਸਵੇਰੇ ਸਵੇਰੇ ਦੇ ਸਮੇਂ ਜਿੰਨੇ ਮੁਸਕਰਾ ਕੇ ਨਹੀਂ ਵੇਖਿਆ ਉਹਦਾ ਫਿਰ ਬਾਕੀ ਦਿਨ ਕਿੱਦਾਂ ਦਾ ਹੋਊਗਾ, ਇਹ ਵੀਕਐਂਡ ਕਿੱਦਾਂ ਦਾ ਹੋਊਗਾ, ਉਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਚਿਹਰਿਆਂ 'ਤੇ ਇਸੇ ਤਰ੍ਹਾਂ ਦੇ ਨਾਲ ਇਹ ਮੁਸਕਰਾਹਟ ਬਣੀ ਰਹੇ ਅਤੇ ਆਪੇ ਤੁਹਾਡੇ ਸਾਰੇ ਕੰਮ ਸਿੱਧੇ ਪੈਂਦੇ ਆ। ਦਿਨ ਦੀ ਪਹਿਲੀ ਸ਼ਰਤ ਇਹ ਪੂਰੀ ਕਰ ਲਿਆ ਕਰੀਏ ਅਤੇ ਫਿਰ ਬਾਕੀ ਸਾਨੂੰ ਹੋਰ ਕੁਛ ਮੰਗਣ ਦੀ ਲੋੜ ਨਹੀਂ ਪੈਂਦੀ। ਸਾਡਾ ਕੰਮ ਆ ਭਾਂਡੇ ਮਾਂਜ ਕੇ ਰੱਖਣਾ, ਮਾਲਕ ਦਾ ਕੰਮ ਹੈ ਰਿਜ਼ਕ ਦੇਣਾ। ਸੋ ਇਸ ਕਰਕੇ ਸਭ ਤੋਂ ਪਹਿਲਾ ਭਾਂਡਾ ਜਿਹੜਾ ਉਹ ਆਪਾਂ ਆਪਣੇ ਆਪ ਨੂੰ ਮਾਣਨਾ। ਆਓ ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਨੂੰ ਇੱਕ ਪਾਸੇ ਰੱਖ ਕੇ ਨਵੇਂ ਸਿਰਿਓਂ ਇੱਕ ਸੋਹਣੀ ਸ਼ੁਰੂਆਤ ਕਰਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਗੁਰੂ ਬੜੇ ਗੁਸੈਲੇ ਸੁਭਾਅ ਦਾ ਸੀ, ਥੋੜ੍ਹੀ ਕਿਤਿਆਂ ਉਹਦੇ ਤੱਕ ਕੋਈ ਪਹੁੰਚ ਨਾ ਕਰਦਾ, ਸਾਰੇ ਡਰਦੇ। ਉਹਦਾ ਸਮਝਾਉਣ ਦਾ ਵਰਜਨ ਦਾ ਇੱਕ ਨਵੇਕਲਾ ਤਰੀਕਾ ਸੀ। ਉਹ ਇਸ ਗੱਲੋਂ ਨਹੀਂ ਸੀ ਝੱਕਦਾ ਕਿ ਕਿਸੇ ਦੇ ਵੱਖੀ 'ਚ ਵੱਜਦੀ ਆ, ਕਿਸੇ ਦੇ ਸਿਰ 'ਚ, ਕਿਸੇ ਦੀ ਲੱਤ 'ਤੇ। ਜਿਹਨੂੰ ਕੋਈ ਚੀਜ਼ ਨਹੀਂ ਚੰਗੀ ਲੱਗੀ ਤਾਂ ਜਿੱਥੇ ਜੀ ਕੀਤਾ ਧਾਰ ਮਾਰਨੀ, ਕਿਉਂਕਿ ਸ਼ਾਇਦ ਅਸੀਂ ਆਪਣੇ ਆਪ ਤੋਂ ਲੁਕਾ ਸਕਦੇ ਹਾਂ ਜਾਂ ਕੋਸ਼ਿਸ਼ ਕਰ ਸਕਦੇ ਹਾਂ। ਦੂਸਰਿਆਂ ਨੂੰ ਦੱਸਣ ਵੇਲੇ ਆਪਾਂ ਕੁਛ ਬਨਾਵਟੀ ਬਣਾ ਕੇ ਦੱਸ ਸਕਦੇ ਹਾਂ, ਪਰ ਕੋਈ ਤਾਂ ਹੋਊਗਾ ਜਿਹਨੂੰ ਤੁਹਾਡੇ ਅੰਦਰ ਦਾ ਪਤਾ। ਅਤੇ ਮੈਨੂੰ ਲੱਗਦਾ ਜੇ ਆਪਣੇ ਅੰਦਰ ਦਾ ਪਤਾ ਕਿਸੇ ਸਾਹਮਣੇ ਵਾਲੇ ਨੂੰ ਲੱਗ ਜੇ ਤਾਂ ਫਿਰ ਸ਼ਾਇਦ ਸਾਡੇ ਸਾਰਿਆਂ ਦੇ ਗੁੰਮ ਘਾਟੀਆਂ ਪੈਂਦੀਆਂ ਹੋਣ, ਕਿਉਂਕਿ ਜਦੋਂ ਆਪਾਂ ਕਿਸੇ ਦੇ ਸਾਹਮਣੇ ਜਾਂਦੇ ਹਾਂ ਆਪਣੇ ਆਪ ਨੂੰ ਬੜਾ ਵਧੀਆ ਆਪਾਂ ਦਾਨਸ਼ਵੀਰ ਬਣਾ ਕੇ ਅੱਗੋਂ ਪ੍ਰਜੈਂਟ ਕਰਦੇ ਹਾਂ। ਪਰ ਇਹ ਗੁਰੂ ਕੁਛ ਵੱਖਰਾ ਸੀ, ਇਹ ਫਕੀਰ ਕੁਛ ਵੱਖਰਾ ਸੀ। ਕੋਈ ਕਿਸੇ ਕਿਸਮ ਦੀ ਕੋਈ ਦੁੱਖ ਤਕਲੀਫ ਲੈ ਕੇ ਜਾਂਦਾ ਅਤੇ ਆਪਣੇ ਨਵੇਕਲੇ ਢੰਗ ਦੇ ਨਾਲ ਉਹਦਾ ਇਲਾਜ ਕਰਦਾ, ਭਾਵੇਂ ਕੋਈ ਕਿੱਡਾ ਵੀ ਪਹੁੰਚਿਆ ਹੋਵੇ। ਜਦੋਂ ਕੋਈ ਇੱਦਾਂ ਦੇ ਸੁਭਾਅ ਰੱਖਦਾ ਤਾਂ ਫਿਰ ਉਹਦੇ ਕੋਲ ਜਾਣ ਤੋਂ ਲੋਕ ਕੰਨੀ ਕਤਰਾਉਂਦੇ ਨੇ। ਪਰ ਜਦੋਂ ਤੁਹਾਨੂੰ ਤੁਹਾਡੇ ਦੁੱਖ ਦਾ ਕੋਈ ਇਲਾਜ ਨਾ ਲੱਭੇ ਤਾਂ ਫਿਰ ਆਪਾਂ ਔਖੇ ਤੋਂ ਔਖਾ ਰਾਹ ਵੀ ਆਪਾਂ ਅਖਤਿਆਰ ਕਰ ਲੈਂਦੇ। ਆਪਾਂ ਕੁਝ ਵੀ ਕਰਨ ਦੇ ਲਈ ਤਿਆਰ ਹੋ ਜਾਂਦੇ, ਸਾਨੂੰ ਸਿਰਫ ਸਾਡੀਆਂ ਸਮੱਸਿਆਵਾਂ ਦਾ ਹੱਲ ਚਾਹੀਦਾ ਹੁੰਦਾ। ਇਸੇ ਤਰ੍ਹਾਂ ਦਾ ਇੱਕ ਨੌਜਵਾਨ ਜਿਹਨੂੰ ਕਾਫੀ ਜਾਣਿਆਂ ਨੇ ਵਰਜਿਆ ਕਿ ਤੇਰਾ ਉੱਥੇ ਜਾ ਕੇ ਹੱਲ ਨਹੀਂ ਹੋਣਾ, ਤੂੰ ਚੱਲਿਆ ਤਾਂ ਹੈਗਾ ਆਪਣੀਆਂ ਦੁੱਖ ਤਕਲੀਫਾਂ ਲੈ ਕੇ, ਪਰ ਉਹ ਫਕੀਰ ਐਦਾਂ ਕਰਦਾ ਏ, ਉਹਨੇ ਪਤਾ ਨਹੀਂ ਅੱਗੋਂ ਤੈਨੂੰ ਕੀ ਸੁਣਾ ਕੇ ਘੱਲ ਦੇਣਾ, ਪਰ ਫਿਰ ਵੀ ਨੌਜਵਾਨ ਪਹੁੰਚ ਗਿਆ, ਜਾ ਕੇ ਆਪਣੇ ਦੁੱਖ ਸਾਂਝੇ ਕੀਤੇ। ਫਕੀਰ ਨੇ ਬੜੇ ਪਿਆਰ ਦੇ ਨਾਲ ਉਹ ਸਾਰੀਆਂ ਨੌਜਵਾਨ ਦੀਆਂ ਮੁਸ਼ਕਲਾਂ ਸੁਣੀਆਂ ਤੇ ਕਹਿਣ ਲੱਗਾ ਮੇਰਾ ਰੋਟੀ ਪਾਣੀ ਖਾਣ ਦਾ ਟਾਈਮ ਹੋ ਗਿਆ, ਹੋ ਸਕਦਾ ਤੈਨੂੰ ਵੀ ਭੁੱਖ ਲੱਗੀ ਹੋਵੇ, ਚਲਾ ਆਓ ਨਦੀ ਵਾਲੇ ਪਾਸੇ ਨੂੰ ਚਲੀਏ, ਉੱਥੇ ਸਾਡੇ ਖਾਣ ਪੀਣ ਦਾ ਕੋਈ ਇੰਤਜ਼ਾਮ ਹੋ ਸਕਦਾ। ਨੌਜਵਾਨ ਵੀ ਨਾਲ ਤੁਰ ਪਿਆ, ਨਾਲ ਜਾਂਦਾ ਜਾਂਦਾ ਆਪਣੇ ਦੁੱਖ ਤਕਲੀਫ ਉਸ ਫਕੀਰ ਨੂੰ ਦੱਸ ਰਿਹਾ। ਪਤਾ ਨਹੀਂ ਅਚਾਨਕ ਫਕੀਰ ਦੇ ਦਿਮਾਗ ਦੇ ਵਿੱਚ ਕੀ ਆਇਆ, ਕੰਢੇ 'ਤੇ ਤੁਰੇ ਜਾਂਦੇ ਨੇ ਉਹਨੂੰ
नदी च धक्का दे दिता। नौजवान गोते खान लग पाया, बुरे हाल। फकीर कंडे ते खलोता हसी जावे। अपनी जान बचाउण दे लई जिन्ना कि भी कुछ कर सकता ही वह किया। जदों जान निकलनी वाली ही फकीर ने पानी दे विच छाल मारी ते कढ के बाहर ले आंदा। बाहर लिया के उहदे शरीर दे अंदरों पानी कढ़िया, साह वापस चलदे कीते ते हस के पुछण लगा, तैनू तैरना नहीं सी आउंदा? नौजवान बोलिया, नहीं मैनू तैरना नहीं आउंदा, ते तुहानू पुछ लेना चाहीदा सी। मैं मरदा मरदा बचा वां, मैनू तो लग्या सी मैं मरी चलिया। मन ही मन सोचता कि जो ये बारे मैं सोचा सच ही सुने, ये पागल आ, इहदा दिमाग खराब है, गलती की थी, मैं इत्थे इहदे कोल आ गया, मैनू इत्थों वापस चले जाना चाहिए। इस तो पहला कि कुछ होर सोच पाउंदा, फकीर ने फड़ के बाहों उठालिया ते कहन लगा, चल आपां ते ढिड भरन चले हाँ, पर तेनू मैनू दस देना चाहिदा ही कि तेनू तैरना नहीं आउंदा। इदां दीआं दो चार गल्लां कीतीआं, फिर दुबारा पानी च धक्का दे दित्ता। इस वारी दित्ता धक्के दा थोड़ा फर्क सी। इस वारी नौजवान ने कोशिश वधेरे कीती क्योंकि उहनू पता सी इन्ना क दुख हुंदा। साह जो बंद होने लगते ने ते इदां दी औखियाई हुंदी है। फकीर कंडे ते खलोता फिर हसी जावे। जो मरन लगा तो फिर फड़ के बाहर कढ लिया। कहन लगा, पहला मैं तेनू इस करके सुटिया ही कि मैनू पता लग जाए तेनू तैरना आउंदा कि नहीं तैरना आउंदा, ते दूसरी वारी तेनू मैं इस करके सुटिया कि पहली वारी सुटन तो तू हुण दूसरी वारी सिखिया की है, को माड़े मोटे हाथ पैर मारने सिख गया। तेनू हासे दी गल दसा, मैं भी इदां ही तैरना सिखिया है। एक बारी मैं खेड़दा खेड़दा निक्का हुंदा नदी दे विच डिग पिया, मैनू बचाउण वाला कोई नहीं सी लागे बने, तेरे लागे तो मैं सी ना। उस दिन मैं तैरना सीख गया ही।

ਫਿਰ ਦੁਬਾਰਾ ਪਤਾ ਨਹੀਂ ਕਦੋਂ ਮੈਨੂੰ ਪਾਣੀ 'ਚ ਧੱਕਾ ਮਾਰ ਦੇਵੇ। ਹੁਣ ਉਹ ਕੰਢੇ ਤੋਂ 4 ਫੁੱਟ ਹਟਵਾਂ ਚੱਲਣਾ ਸ਼ੁਰੂ ਹੋ ਗਿਆ। ਫਕੀਰ ਮਾਨੀ ਮਨ ਹੱਸਦਾ ਹੱਸਦਾ ਕਿ ਮੇਰੇ ਕੋਲੋਂ ਡਰਨਾ ਸ਼ੁਰੂ ਹੋ ਗਿਆ। ਖੈਰ ਉਸ ਨੌਜਵਾਨ ਨੂੰ ਖਵਾਇਆ ਪਿਆ, ਉਸੇ ਦੇ ਦਰਮਿਆਨ ਨੌਜਵਾਨ ਜਿਹੜਾ ਆਪਣੇ ਦੁੱਖੜੇ ਪਹਿਲਾਂ ਤੱਕ ਸੁਣਾ ਰਿਹਾ ਸੀ, ਹੁਣ ਉਹਦੇ ਮਨ ਦੇ ਵਿੱਚ ਜਾਨ ਬਚਾਉਣ ਦੇ ਲਾਲੇ ਪਏ ਨੇ, ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਮੈਂ ਬਚ ਕੇ ਨਿਕਲਾਂ। ਹੋਵੇ ਨਾ ਤਾਂ ਮੈਂ ਛੇਤੀ ਤੋਂ ਛੇਤੀ ਇਸ ਬੰਦੇ ਦਾ ਸਾਥ ਛੱਡਾਂ। ਪਤਾ ਨਹੀਂ ਕਿਉਂ ਇਹ ਮੈਨੂੰ ਮਾਰਨ 'ਤੇ ਤੁਲਿਆ। ਖਾਣਾ ਦਾਣਾ ਖਾਧਾ ਤਾਂ ਵਾਪਸ ਫਿਰ ਆਪਣੀ ਕੁਟੀਆ ਵੱਲ ਨੂੰ ਜਾਣ ਦੇ ਲਈ ਇਸ਼ਾਰਾ ਕੀਤਾ। ਰਸਤੇ 'ਚ ਫਕੀਰ ਕਹਿਣ ਲੱਗਾ, ਹਾਂ ਸੱਚ ਤੂੰ ਆਪਣੀਆਂ ਕੋਈ ਦੁੱਖ ਤਕਲੀਫਾਂ ਦੱਸ ਰਿਹਾ ਸੀ, ਕੀ ਚੱਲ ਰਿਹਾ ਸੀ ਤੇਰੇ ਪਰਿਵਾਰ ਦੇ ਵਿੱਚ? ਨੌਜਵਾਨ ਨੂੰ ਜਿੱਦਾਂ ਉਹ ਭੁੱਲ ਹੀ ਚੁੱਕਾ ਸੀ, ਉਹਨੂੰ ਸਿਰਫ ਜਾਨ ਬਚਾਉਣ ਦੇ ਲਾਲੇ ਪਏ ਸੀ, ਫਿਰ ਦੁਬਾਰਾ ਤੋਂ ਯਾਦ ਆਇਆ, ਹਾਂ ਸੱਚ ਮੈਂ ਤਾਂ ਇਸ ਕੰਮ ਆਇਆ ਸੀ। ਦੁਬਾਰਾ ਤੋਂ ਆਪਣੀ ਰਾਮ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਉਸ ਵੇਲੇ ਜਦੋਂ ਉਹ ਬਿਲਕੁਲ ਕਹਾਣੀ ਦੇ ਵਿੱਚ ਫਿਰ ਦੁਬਾਰਾ ਖੁੱਭ ਗਿਆ, ਫਕੀਰ ਨੇ ਦੁਬਾਰਾ ਧੱਕਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਾਰੀ ਨੌਜਵਾਨ ਥੋੜ੍ਹਾ ਜਿਹਾ ਸਤਰਕ ਸੀ। ਉਹਨੂੰ ਪਤਾ ਸੀ ਕਿ ਫਿਰ ਕਿਸੇ ਵੇਲੇ ਵੀ ਮੈਨੂੰ ਧੱਕਾ ਦੇ ਸਕਦਾ, ਇਹ ਮੂਰਖ ਬੰਦਾ ਮੈਨੂੰ ਕਿਸੇ ਵੇਲੇ ਵੀ ਡੁਬੋ ਸਕਦਾ। ਇਹ ਦਿਮਾਗੋਂ ਹਿੱਲਿਆ, ਸ਼ਾਇਦ ਇਹਨੂੰ ਆਨੰਦ ਆਉਂਦਾ ਮੈਨੂੰ ਤੜਫਦੇ ਨੂੰ ਵੇਖ ਕੇ, ਡੁੱਬਦੇ ਨੂੰ ਵੇਖ ਕੇ। ਨੌਜਵਾਨ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾ ਲਿਆ, ਪਰ ਉਹਦੇ ਇਸ ਬਚਾਉਣ ਦੇ ਐਨ ਬਾਅਦ ਫਕੀਰ ਨੇ ਆਪ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ। ਪਾਣੀ 'ਚ ਛਾਲ ਮਾਰੀ ਤਾਂ ਪਾਣੀ ਇੰਨਾ ਨਹੀਂ ਸੀ ਕਿ ਉਹ ਡੁੱਬ ਜਾਂਦਾ। ਪਾਣੀ ਦੇ ਵਿੱਚ ਖੜਾ ਸਿਰ ਉਹਦਾ ਫੁੱਟਕ ਤਾਂ ਆ ਪਾਣੀ ਤੋਂ, ਇੰਨਾ ਨਹੀਂ ਕਿ ਉਹਦਾ ਸਾਹ ਗੁੰਮ ਜਾਏ। ਆਰਾਮ ਦੇ ਨਾਲ ਡੁਬਕੀ ਲਗਾਈ ਤੇ ਬਾਹਰ ਆ ਗਿਆ। ਹੁਣ ਦੱਸ ਤੇਰੇ ਪਾਣੀ 'ਚ ਜਾਣ 'ਚ ਤੇ ਮੇਰੇ ਪਾਣੀ ਦੇ ਜਾਣ 'ਚ ਕੀ ਫਰਕ ਸੀ? ਤੈਨੂੰ ਪਤਾ ਨਹੀਂ ਸੀ ਇੱਥੇ ਪਾਣੀ ਕਿੰਨਾ ਕੱਢੂੰਗਾ। ਮੈਂ ਜਦੋਂ ਤੈਨੂੰ ਧੱਕਾ ਮਾਰਿਆ ਤੇ ਮੈਂ ਇੱਥੇ ਇਸ ਇਲਾਕੇ ਦੇ ਵਿੱਚ ਰਹਿੰਦਾ, ਮੈਨੂੰ ਪਤਾ ਆ ਕਿ ਇਸ ਨਦੀ ਦੇ ਵਿੱਚ ਕਿੰਨਾ ਕੁ ਪਾਣੀ ਡੂੰਘਾ, ਕਿਹੜੇ ਥਾਂ ਦੇ ਉੱਤੇ ਆ। ਇਸ ਪਾਣੀ ਦੇ ਵਿੱਚ ਤੂੰ ਕਦੀ ਵੀ ਨਹੀਂ ਸੀ ਡੁੱਬ ਸਕਦਾ, ਤੇਰਾ ਕਦਮ ਮੇਰੇ ਨਾਲੋਂ ਵੀ ਚੱਪਾ ਉੱਚਾ। ਜੇ ਤੂੰ ਹੌਸਲਾ ਕਰਕੇ ਕਿਤੇ ਥੱਲੇ ਪੈਰ ਲਾਏ ਹੁੰਦੇ ਤੇ ਲੋੜ ਨਹੀਂ ਸੀ ਮੈਂ ਤੈਨੂੰ ਕੱਢਦਾ। ਮੈਂ ਦੋਵੇਂ ਵਾਰੀ ਬੜਾ ਇੰਤਜ਼ਾਰ ਕੀਤਾ, ਤੂੰ ਹਿੰਮਤ ਤੇ ਕਰ, ਤੂੰ ਆਪਣੇ ਪੈਰ ਤੇ ਸਿੱਧੇ ਕਰ, ਪਰ ਤੇਰੇ ਦਿਮਾਗ ਦੇ ਵਿੱਚ ਇੱਕ ਗੱਲ ਬੈਠੀ ਸੀ ਕਿ ਮੈਂ ਡੁੱਬ ਜਾਣਾ, ਮੈਨੂੰ ਤੈਰਨਾ ਨਹੀਂ ਆਉਂਦਾ, ਇਸੇ ਵਜ੍ਹਾ ਕਰਕੇ ਤੂੰ ਗੋਤੇ ਖਾਧੇ। ਇੱਕ ਵਾਰੀ ਨਹੀਂ, ਦੂਸਰੀ ਵਾਰੀ ਨਹੀਂ, ਤੀਸਰੀ ਵਾਰੀ ਵੀ ਖਾਣੇ ਸੀ, ਕਿਉਂਕਿ ਤੈਨੂੰ ਪਤਾ ਹੀ ਨਹੀਂ ਇੱਥੇ ਪਾਣੀ ਕਿੰਨਾ ਕੱਢੂੰਗਾ, ਤੈਨੂੰ ਪਤਾ ਹੀ ਨਹੀਂ ਕਿ ਤੂੰ ਇਹਦੇ ਵਿੱਚ ਕਦੇ ਵੀ ਨਹੀਂ ਡੁੱਬ ਸਕਦਾ, ਤੈਨੂੰ ਪਤਾ ਹੀ ਨਹੀਂ ਕਿ ਤੇਰੇ ਪੈਰ ਥੱਲੇ ਲੱਗ ਜਾਣੇ ਸੀ, ਇਸੇ ਕਰਕੇ ਮੈਂ ਨਹੀਂ ਡੁੱਬਾ। ਪਰ ਖੈਰ ਤੇਰੀ ਇਕੱਲੇ ਦੀ ਇਹ ਸਮੱਸਿਆ ਨਹੀਂ, ਇੱਥੇ ਗੱਲ ਇਹ ਨਹੀਂ ਕਿ ਤੈਨੂੰ ਤੈਰਨਾ ਆਉਂਦਾ ਜਾਂ ਤੈਨੂੰ ਨਹੀਂ ਆਉਂਦਾ, ਗੱਲ ਇਹ ਆ ਕਿ ਤੇਰੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ, ਤੇ ਉਹ ਵੀ ਤੇਰੇ ਇਕੱਲੇ ਦੀ ਸਮੱਸਿਆ ਨਹੀਂ। ਦੁਨੀਆ ਦਾ ਹਰ ਇੱਕ ਇਨਸਾਨ ਇੱਦਾਂ ਦੀ ਸਮੱਸਿਆ ਦੇ ਨਾਲ ਕਦੀ ਨਾ ਕਦੀ ਜੂਝਦਾ, ਤੇ ਬਹੁਤੇ ਪੱਕਾ ਉਹਦੇ ਮਨ ਦੇ ਵਿੱਚ ਆਪਣੇ ਘਰ ਕਰਾ ਲੈਂਦੇ ਆ। ਹਰ ਕੋਈ ਆਪਣੇ ਮਨ ਦੇ ਵਿੱਚ ਕਹਾਣੀਆਂ ਬਣਾ ਕੇ ਚੱਲਦਾ, ਕੁਛ ਆਪਣੇ ਮਨ ਦੇ ਵਿੱਚ ਸੱਚ ਘੜ ਕੇ ਚੱਲਦਾ ਜੋ ਕਿ ਸੱਚ ਹੁੰਦੇ ਨਹੀਂ। ਜਿੱਦਾਂ ਕਿ ਤੇਰਾ ਸੱਚ

ਮਨ ਦੇ ਵਿੱਚ ਇਹ ਕਹਾਣੀ ਚੱਲਦੀ ਹੈ ਕਿ ਪਾਣੀ ਡੂੰਘਾ, ਤੇਰੇ ਮਨ ਦੇ ਵਿੱਚ ਇਹ ਕਹਾਣੀ ਚੱਲੀ ਕਿ ਮੈਨੂੰ ਤੈਰਨਾ ਨਹੀਂ ਆਉਂਦਾ, ਤੇਰੇ ਮਨ 'ਚ ਇਹ ਕਹਾਣੀ ਚੱਲੀ ਕਿ ਮੈਂ ਮਰ ਜਾਣਾ। ਤੂੰ ਹਿੰਮਤ ਹੀ ਨਹੀਂ ਕੀਤੀ ਆਪਣੀਆਂ ਲੱਤਾਂ ਸਿੱਧੀਆਂ ਕਰਨ ਦੀ। ਸੱਚ ਤਾਂ ਇਹ ਸੀ ਕਿ ਇਸ ਪਾਣੀ ਦੇ ਵਿੱਚ ਤੂੰ ਡੁੱਬ ਹੀ ਨਹੀਂ ਸਕਦਾ। ਜੇ ਮੈਂ ਨਹੀਂ ਡੁੱਬਿਆ ਤਾਂ ਤੂੰ ਕਿੱਦਾਂ ਡੁੱਬ ਜਾਣਾ। ਇਹ ਕੋਈ ਜ਼ਰੂਰੀ ਨਹੀਂ ਸੀ ਕਿ ਤੈਨੂੰ ਤੈਰਨਾ ਆਉਂਦਾ ਹੁੰਦਾ, ਜ਼ਰੂਰੀ ਇਹ ਸੀ ਕਿ ਤੇਰੇ ਦਿਮਾਗ ਦੇ ਵਿੱਚ ਉਹ ਕਹਾਣੀ ਨਾ ਚੱਲ ਰਹੀ ਹੁੰਦੀ ਜਿਹੜੀ ਤੈਨੂੰ ਵਾਰ ਵਾਰ ਕਹਿੰਦੀ ਸੀ ਕਿ ਤੂੰ ਡੁੱਬ ਜਾਣਾ। ਆ ਜਿੰਨੇ ਵੀ ਤੂੰ ਦੁੱਖ ਤਕਲੀਫਾਂ ਆਪਣੀਆਂ ਦੱਸ ਰਿਹਾ ਨਾ, ਜੋ ਵੀ ਤੂੰ ਹੁਣ ਤੱਕ ਬੁੜਬੁੜ ਕੀਤੀ ਹੈ, ਉਹ ਸਾਰਾ ਕੁਛ ਇਸੇ ਕਰਕੇ ਆ। ਤੂੰ ਲਾਈ ਲੱਗ ਗਏ, ਤੈਨੂੰ ਕੋਈ ਕਹਿੰਦਾ ਕਿ ਤੇਰੇ ਦੁੱਖ ਬੜੇ ਵੱਡੇ ਨੇ, ਤੇਰੇ ਦੁੱਖਾਂ ਦਾ ਕੋਈ ਹੱਲ ਨਹੀਂ, ਇਹਨਾਂ ਦੁੱਖਾਂ ਕਰਕੇ ਤੇਰੀ ਜ਼ਿੰਦਗੀ ਖਰਾਬ ਹੋ ਗਈ, ਇਹਨਾਂ ਦੁੱਖਾਂ ਕਰਕੇ ਤੂੰ ਉੱਜੜ ਜਾਣਾ, ਅਤੇ ਤੂੰ ਮੰਨ ਕੇ ਬਹਿ ਗਿਆ। ਤੂੰ ਕਦੀ ਲੱਤਾਂ ਸਿੱਧੀਆਂ ਕਰਕੇ ਵੇਖੀਆਂ ਨਹੀਂ, ਤੈਨੂੰ ਪਤਾ ਹੀ ਨਹੀਂ ਹੈ ਦੁਨੀਆਂ ਦੇ ਉੱਤੇ ਦੁੱਖ ਹੋਰ ਕਿਹੜੇ ਕਿਹੜੇ ਨੇ, ਕਿਹਨੂੰ ਕਿਹਨੂੰ ਨੇ। ਤੈਨੂੰ ਲੱਗਦਾ ਹੈ ਕਿ ਤੂੰ ਦੁਨੀਆਂ ਦੇ ਉੱਤੇ ਇਕੱਲਾ ਹੀ ਦੁਖੀ ਹੈ, ਅਤੇ ਤੇਰੇ ਦੁੱਖ ਸਭ ਤੋਂ ਵੱਡੇ ਨੇ, ਅਤੇ ਤੇਰਾ ਦੁੱਖ ਵੀ ਅਸਲ ਦੇ ਵਿੱਚ ਇਹ ਆ ਜੋ ਤੂੰ ਦੱਸ ਰਿਹਾ, ਉਹ ਤੇਰਾ ਦੁੱਖ ਨਹੀਂ ਹੈ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਡੁੱਬਣਾ ਤੇਰਾ ਦੁੱਖ ਨਹੀਂ ਸੀ। ਦੁੱਖ ਇਹ ਸੀ ਕਿ ਤੈਨੂੰ ਜਾਣਕਾਰੀ ਨਹੀਂ ਸੀ, ਅਤੇ ਜੇ ਜਾਣਕਾਰੀ ਨਹੀਂ ਸੀ ਤਾਂ ਤੂੰ ਹਿੰਮਤ ਵੀ ਨਹੀਂ ਕੀਤੀ ਜਾਣਨ ਦੀ ਕਿ ਪਾਣੀ ਇੱਥੇ ਕਿੰਨਾ ਕੁ ਡੂੰਘਾ। ਮੇਰੇ ਸਮਝਾਉਣ ਦਾ ਤਰੀਕਾ ਤੈਨੂੰ ਅਜੀਬ ਲੱਗ ਸਕਦਾ, ਪਰ ਤੇਰੀ ਸਮੱਸਿਆ ਸਿਰਫ ਇੰਨੀ ਕਿ ਤੇਰੇ ਨਾਲੋਂ ਵੱਡੇ ਦੁੱਖ ਤਾਂ ਇੱਥੇ ਤੇਰੇ ਆਸ ਪਾਸ ਉੱਡਦੇ ਫਿਰਦੇ ਜਾਨਵਰਾਂ ਦੇ ਨੇ, ਤੁਰੇ ਫਿਰਦੇ ਜਾਨਵਰਾਂ ਦੇ ਨੇ, ਉੱਡਦੇ ਫਿਰਦੇ ਪੰਛੀਆਂ ਦੇ ਨੇ। ਤੇਰੇ ਤੋਂ ਵੱਡੇ ਦੁੱਖ ਤਾਂ ਆਹ ਨਦੀ ਦੇ ਕਿਨਾਰੇ ਰੁੱਖ ਦੇ ਨੇ, ਪਤਾ ਨਹੀਂ ਕਿਹੜੇ ਵੇਲੇ ਖੁਰਕੇ ਵਿੱਚ ਡਿੱਗ ਪੈਣਾ, ਫਿਰ ਵੀ ਹਰਿਆ। ਜਿੰਨਾ ਚਿਰ ਤੱਕ ਇੱਕ ਵੀ ਜਾੜੇ ਦੀ ਮਿੱਟੀ ਦੇ ਵਿੱਚ ਲੱਗੀ ਹੈ, ਫਿਰ ਵੀ ਇਹ ਪੰਛੀਆਂ ਨੂੰ ਰਹਿਣ ਬਸੇਰਾ ਦੇ ਰਿਹਾ, ਫਿਰ ਵੀ ਲੋਕਾਂ ਨੂੰ ਛਾਂ ਦੇ ਰਿਹਾ। ਤੇਰੇ ਵਾਂਗੂ ਦਿਲ ਛੱਡ ਕੇ ਤੇ ਨਹੀਂ ਬੈਠਾ, ਤੇਰੀ ਇਕੱਲੇ ਦੀ ਨਹੀਂ, ਸ਼ਾਇਦ ਦੁਨੀਆਂ ਦੇ ਬਹੁਤੇ ਲੋਕਾਂ ਦੀ ਇਹ ਸਮੱਸਿਆ। ਆਪਾਂ ਸਾਰੇ ਮਨ ਦੇ ਵਿੱਚ ਇੱਕ ਕਹਾਣੀ ਬਣਾ ਕੇ ਉਹਨੂੰ ਸੱਚ ਮੰਨ ਕੇ ਇਸੇ ਤਰ੍ਹਾਂ ਜ਼ਿੰਦਗੀ ਖਰਾਬ ਕਰਦੇ ਰਹੇ ਨੇ, ਸੱਚ ਜਾਣਨ ਦੀ ਕਦੀ ਕੋਸ਼ਿਸ਼ ਹੀ ਨਹੀਂ ਕਰਦੇ। ਮੈਂ ਵੀ ਜਾਣਦਾ ਹੁਣ ਤੇਰੇ ਮਨ 'ਚ ਇਹ ਚੱਲ ਰਿਹਾ ਹੋਊਗਾ ਕਿ ਮੈਂ ਲਾਈ ਲੱਗ ਨਹੀਂ, ਮੈਂ ਕਿਸੇ ਦੀ ਸੁਣੀ ਸੁਣਾਈ 'ਤੇ ਨਹੀਂ ਯਕੀਨ ਕਰਦਾ, ਅਤੇ ਉਹਦਾ ਵੀ ਜਵਾਬ ਤੈਨੂੰ ਦੇ ਦਿੰਦਾ। ਕਿਸੇ ਦੀ ਸੁਣੀ ਸੁਣਾਈ 'ਤੇ ਭਾਵੇਂ ਨਹੀਂ, ਪਰ ਆਪਣੇ ਮਨ ਦੀ ਸੁਣੀ ਸੁਣਾਈ 'ਤੇ ਜ਼ਰੂਰ ਯਕੀਨ ਕਰਦਾ। ਇਸ ਵੇਲੇ ਵੀ ਜੋ ਤੇਰਾ ਮਨ ਕਹਿ ਰਿਹਾ ਤੂੰ ਉਹਦੇ 'ਤੇ ਯਕੀਨ ਕਰ ਰਿਹਾ, ਜੋ ਮੈਂ ਬੋਲ ਰਿਹਾ ਉਹ ਤੈਨੂੰ ਝੂਠ ਲੱਗ ਰਿਹਾ, ਕਿਉਂਕਿ ਤੂੰ ਮਨ ਹੀ ਮਨ ਮੈਨੂੰ ਮੂਰਖ ਸਮਝ ਬੈਠਾ। ਤੂੰ ਆਪਣੇ ਮਨ ਦੇ ਵਿੱਚ ਇਹ ਗੱਲ ਪੱਕੀ ਕਰ ਚੁੱਕਾ ਹੈ ਕਿ ਇਹ ਮੂਰਖ ਬੰਦਾ। ਅਸਲ ਦੇ ਵਿੱਚ ਜਦੋਂ ਤੂੰ ਮੇਰੇ ਕੋਲ ਆਇਆ ਸੀ ਉਦੋਂ ਹੀ ਤੂੰ ਇਹ ਚੀਜ਼ ਮੰਨ ਕੇ ਆਇਆ ਸੀ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਤੈਨੂੰ ਦੱਸਿਆ ਸੀ ਇਹ ਬੰਦਾ ਮੂਰਖ ਹੈ, ਉਹਦੇ ਕੋਲ ਜਾਣਾ ਬਿਹਤਰ ਨਹੀਂ। ਤੂੰ ਮੇਰੇ ਕੋਲ ਆਪਣੇ ਦੁੱਖਾਂ ਦਾ ਹੱਲ ਨਹੀਂ ਲੈਣ ਆਇਆ, ਤੂੰ ਆਪਣੀ ਈਗੋ ਨੂੰ ਪੱਠੇ ਪਾਉਣ ਆਇਆ, ਤੂੰ ਆਪਣੀ ਦਲੇਰੀ ਸਾਬਤ ਕਰਨ ਆਇਆ ਕਿ ਬਾਕੀ ਉਹਨੇ ਦਲੇਰ ਨਹੀਂ ਸੀ, ਬਾਕੀਆਂ ਨੂੰ ਤੁਸੀਂ ਡਰਾ ਲਿਆ ਹੋਊਗਾ। ਮੈਂ ਡਰਨ ਵਾਲਾ ਨਹੀਂ, ਮੈਂ ਜ਼ਰੂਰ ਜਾਊਂਗਾ, ਤੂੰ ਇਸ ਕਰਕੇ ਮੇਰੇ ਕੋਲ ਆਇਆ, ਤੂੰ ਦੁੱਖਾਂ ਦਾ ਹੱਲ ਨਹੀਂ ਸੀ ਲੱਭਣ ਆਇਆ, ਕਿਉਂਕਿ ਦੁੱਖ ਤਾਂ ਤੈਨੂੰ ਹੈ ਹੀ ਨਹੀਂ। ਆਸ ਕਰਦੇ ਹਾਂ ਕਿ ਇਸ ਕਹਾਣੀ ਦੇ ਵਿੱਚੋਂ ਕਿਤੇ ਨਾ ਕਿਤੇ ਆਪਣਾ ਆਪ ਤੁਹਾਨੂੰ ਜ਼ਰੂਰ ਦਿਖਿਆ ਹੋਊਗਾ। ਜੇ ਤੁਸੀਂ ਵੀ ਕਿਸੇ ਤਰ੍ਹਾਂ ਦੀ ਕੋਈ ਆਪਣੇ ਮਨ ਦੀ ਸੁਣਦੇ ਹੋ, ਲੋਕਾਂ ਦੀ ਸੁਣਦੇ ਹੋ, ਕੋਈ ਕਹਾਣੀ ਬਿਨਾਂ ਸੱਚ ਜਾਣੇ ਆਪਣੇ ਮਨ ਦੇ ਵਿੱਚ ਤੈਅ ਕਰਕੇ ਤੁਰਦੇ ਹੋ ਤਾਂ ਤੁਹਾਡੇ ਦੁੱਖਾਂ ਦਾ ਉਹੀ ਕਾਰਨ ਹੈ। ਕਈ ਵਾਰੀ ਸਾਡੇ ਨਾਲ ਕੁਛ ਇੱਦਾਂ ਦਾ ਹੋਇਆ ਹੁੰਦਾ, ਉਸ ਚੀਜ਼ ਨੂੰ ਆਪਾਂ ਹਮੇਸ਼ਾ ਦੇ ਲਈ ਪੱਲੇ ਬੰਨ ਲੈਂਦੇ ਹਾਂ।
खैर होए बीते तो सानू सीखना चाहिए, पर यह जरूरी नहीं कि वह गल्ला आपां मन दे विच गंढ मार लीए। जिदा कोई किसी दे नाल वरत्या जरूरी नहीं कि तुहाडे नाल भी उदां वरतूगा, जिदा तुहाडे नाल कल होया सी जरूरी नहीं कि अज भी उदां ही होगा। हो सकदा अज जिहदे नाल तुहाडा वाह वास्ता पैणा उहदा अज मूड ठीक होवे, हो सकदा अज तुहानूं काम किसी होर तरीके दा होवे, हो सकदा पहला भी मन दे विच बैठा होवे, पहला भी मन दे विच सोच चुका होवे कि कल उहने तुहाडे नाल गलत कीता सी, अज मैं उहदा सुधार करना। पर तुसीं मन ही मन एक कहानी लै के जदों गां जाओगे गां वधोगे तो वह सच कदी जान ही नहीं पाओगे कि पानी डुबन जोगा जां पैर थले लग जाने। इस करके कहीदा कल दियां होईयां बीतियां नूं एक पासे रख के आओ नवें सिरों एक नवी शुरुआत कर दें।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ, ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਈ ਆਸਟ੍ਰੇਲੀਆ, ਹਾਈ ਮੈਲਬਰਨ, ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ, ਯਾਨੀ ਕਿ ਮੈਡੀ, ਔਰ ਆਪ ਸੁਣ ਰਹੇ ਹੈਂ ਰੇਡੀਓ ਹਾਂਜੀ 1674 AM।

0: ਜਾਓ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: This station is now the ultimate power in the universe.
3: Radio Hanji 1674 AM.
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਬਈ ਹੋਰ ਗੱਲਾਂ ਦੀ ਗੱਲਾਂ, ਵੀਜ਼ਾ ਚਾਹੇ ਨਾਲ ਵਾ, ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ ਜਾਇਓ, ਉੱਥੇ ਉਹਨਾਂ ਦੇ ਸਪੀਕਰ ਬੜੇ ਵਧੀਆ ਲੱਗੇ, ਨਹੀਂ ਸਾਡੇ ਕੋਲ ਆ ਜਾਓ, ਤੁਹਾਨੂੰ ਆਹ ਗਾਣਾ ਸੁਣਾਵਾਂਗੇ। ਇਹ ਗਾਣਾ ਹੀ ਦਿਨ ਬਣਾ ਦਿੰਦਾ ਬੰਦੇ ਨੂੰ, ਲੱਗਦਾ ਯਾਰ ਵੀਜ਼ਾ ਬਾਂਸਲ ਸਾਹਿਬ ਚਾਹੇ ਨਾ ਵੀ ਲੱਗੇ, ਬਸ ਤੁਸੀਂ ਇੱਕ ਵਾਰ ਕੇਸ ਫੜ ਲਓ, ਗੱਲ ਕਰ ਲਓ, ਅਤੇ ਇੰਨਾ ਵਧੀਆ ਗਾਣਾ ਅਤੇ ਇੰਨਾ ਵਧੀਆ ਕੰਮ ਜਿਹੜੇ ਕਰਦੇ ਨੇ ਬਾਂਸਲ ਇਮੀਗ੍ਰੇਸ਼ਨ। ਸਾਡੇ ਨਾਲ ਇਮੀਟੋਕ ਪ੍ਰੋਗਰਾਮ ਦੇ ਵਿੱਚ ਅਰੁਣ ਬਾਂਸਲ ਜੀ ਇਸ ਵਕਤ ਮੌਜੂਦ ਹੈਗੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਭਾਅ ਜੀ, ਧੰਨਵਾਦ, ਬਹੁਤ ਵਧੀਆ ਭੂਮਿਕਾ ਬੰਨਣ ਵਾਸਤੇ, ਹਮੇਸ਼ਾ ਤੁਹਾਡੀ ਗੱਲਾਂ ਦਾ ਹਮੇਸ਼ਾ ਮੁਰੀਦ ਰਹਾ।
0: ਭੂਮਿਕਾ ਤਾਂ ਹਲੇ ਬੰਨੀ ਨੀ ਹੈਗੀ, ਤੁਸੀਂ ਦੇਖਿਓ ਭੂਮਿਕਾ ਜੇ ਕਰਨ ਲਈ ਮਿੰਨਤਾਂ ਕਰਦੀ ਛੱਡ ਦਿਓ ਮੈਨੂੰ। ਮੈਂ ਹੁਣ ਤੁਸੀਂ ਭੂਮਿਕਾ ਬੰਨਣ ਦੀ ਗੱਲ ਕੀਤੀ ਹੋਇਆ ਤਾਂ ਆਹ ਦੋ ਕੁ ਮਿੰਟ ਦੇ ਲਈ ਨਾ ਮੈਂ ਤੁਹਾਨੂੰ ਕੁਛ ਸੁਣਾਉਣ ਲੱਗਿਆ, ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ, ਉਹਦੇ ਤੇ ਅੱਜ ਸਾਰਾ ਦਾ ਸਾਰਾ ਪ੍ਰੋਗਰਾਮ ਹੈ, ਉਹਦੇ ਤੇ ਬੇਸਡ ਹੈਗਾ। ਭਾਜੀ ਜ਼ਰਾ ਕੁ ਸੁਣਿਓ ਗੱਲ।
2: There are two sorts of Australian stories. An Aboriginal and Torres Strait Islander story that goes all the way back to the first sunrise. And a story of immigration. And every Australian either has one or both of those stories. Modern Australia is about bringing those 24 million stories together. That's what it is. And part of the role of the Minister for Immigration.
0: Oh, ਇਹਨਾਂ ਨੂੰ ਪਤਾ ਹੈ ਇਹ ਗੱਲ ਵੀ ਇਮੀਗ੍ਰੇਸ਼ਨ ਮਿਨਿਸਟਰ ਦਾ ਕੰਮ ਹੁੰਦਾ ਕੀ ਹੈ। ਇਹ ਗੱਲ ਉਦੋਂ ਦੀ ਹੈ ਜਦੋਂ ਇਹ ਅਪੋਜੀਸ਼ਨ ਚ ਹੁੰਦੇ ਸੀਗੇ ਤੇ ਪੀਟਰ ਡਟਨ ਸਾਹਿਬ ਨੂੰ ਲਾਂਤਾ ਪਾ ਰਹੇ ਸੀਗੇ, ਹੈਗੇ ਨੇ ਅੱਜ ਦੇ ਇਮੀਗ੍ਰੇਸ਼ਨ ਮਿਨਿਸਟਰ ਟੌਨੀ ਬਰਕ। 8-9 ਸਾਲ ਪਹਿਲਾਂ ਪਾਰਲੀਮੈਂਟ ਚ ਖੜੇ ਹੋ ਕੇ ਕਹਿੰਦੇ ਨੇ ਕਿ ਦੋ ਹੀ ਤਰ੍ਹਾਂ ਦੇ ਬੰਦੇ ਨੇ ਆਸਟ੍ਰੇਲੀਆ ਚ, ਜਾਂ ਐਬੋਰੀਜਨਲ ਨੇ ਜਾਂ ਮਾਈਗ੍ਰੈਂਟ ਨੇ, ਔਰ ਇਹੀ ਗੱਲ ਆਪਾਂ ਕਹਿੰਦੇ ਰਹੇ ਹਾਂ। ਹੁਣ ਇਹ ਗੱਲ ਇਮੀਗ੍ਰੇਸ਼ਨ ਮਿਨਿਸਟਰ ਜਦੋਂ ਮੰਨਦੇ ਨੇ, ਜਦੋਂ ਉਹਨਾਂ ਨੂੰ ਇਹ ਪਤਾ ਹੈ, ਫਿਰ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਦੂਰ ਕਰਨਾ, ਉਹਨਾਂ ਦੇ ਪਾਰਟਨਰਸ ਨੂੰ ਉਹਨਾਂ ਤੋਂ ਦੂਰ ਕਰਨਾ, ਔਰ ਉਹਨਾਂ ਦੇ ਅਪੀਲ ਰਾਈਟ ਲੈ ਲੈਣਾ, ਕਿੰਨਾ ਕੁ ਇਨਹਿਊਮਨ ਹੈਗਾ। ਹਿਊਮਨ ਰਾਈਟਸ ਬੇਸਿਸ ਦੇ ਉੱਤੇ ਇੱਕ ਅਲੱਗ ਗੱਲ ਕਰਾਂਗੇ, ਕਿਉਂਕਿ ਵਕੀਲ ਸਾਹਿਬ ਵੀ ਹੈਗੇ ਨੇ ਸਾਡੇ ਨਾਲ ਮੌਜੂਦ, ਅਰੁਣ ਬਾਂਸਲ ਜੀ ਦਾ ਆਪਣਾ ਇੱਕ ਪਰਸਪੈਕਟਿਵ ਵੀ ਹੈ, ਉਹਦੀ ਵੀ ਗੱਲ ਕਰਦੇ ਹਾਂ। ਭਾਅ ਜੀ ਕੀ ਹਾਲ ਚਾਲ ਨੇ, ਪਹਿਲਾਂ ਤਾਂ ਇਹ ਦੱਸੋ ਤੁਸੀਂ ਠੀਕ ਠਾਕ ਹੋ?
1: ਬਹੁਤ ਜ਼ਿਆਦਾ ਵਧੀਆ,
0: ਹੁਣ ਠੀਕ ਹੈ, ਹੁਣ ਭੂਮਿਕਾ ਠੀਕ ਬਣੀ ਗਈ? ਜੇ ਹੋਰ ਟਾਈਟ ਕਰਨੀ ਹੈ ਤਾਂ ਦੱਸ ਦੋ। ਅੱਛਾ ਗੱਲ ਇਹ ਹੈ ਕਿ ਅੱਜ ਤੱਕ ਮਤਲਬ ਬੜੇ ਮਿਨਿਸਟਰਸ ਨੇ ਆਪਣੀ ਪ੍ਰੈਸ ਕਾਨਫਰੰਸ ਕਰਦੇ ਨੇ, ਬੜਿਆਂ ਦੀ ਪ੍ਰੈਸ ਕਾਨਫਰੰਸ ਦਾ ਪਤਾ ਵੀ ਨਹੀਂ ਲੱਗਦਾ ਹੈਗਾ। ਇਹ ਕੱਲ੍ਹ ਇੱਕ ਐਸੀ ਪ੍ਰੈਸ ਕਾਨਫਰੰਸ ਜਿਹੜੀ ਹੋਈ ਹੋਈ ਹੁੰਦੀ ਹੁੰਦੀ ਨਾ ਰਹਿ ਗਈ, ਅਤੇ ਉਹਦਾ ਇੰਨਾ ਰੌਲਾ ਪੈ ਗਿਆ, ਅਤੇ ਪੌਲਿਨ ਹੈਨਸਨ ਤੋਂ ਜਦੋਂ ਪੁੱਛਿਆ ਵੀ ਉਹ ਤਾਂ ਭਾਈ ਘਟਾਉਣ ਲੱਗੇ ਨੇ, ਉਹ ਕਹਿੰਦੀ ਆਈ ਡੋਂਟ ਕੇਅਰ, ਮੈਨੂੰ ਉਬਰ ਡਰਾਈਵਰ ਨਹੀਂ ਚਾਹੀਦੇ ਹੈਗੇ, ਮੈਨੂੰ ਡਾਕਟਰ ਇੰਜੀਨੀਅਰ ਚਾਹੀਦੇ ਹੈ, ਮੈਨੂੰ ਤੁਹਾਡੇ ਸਿਰ 'ਤੇ ਛੱਤ ਚਾਹੀਦੀ ਹੈ, ਹਿਮੇਸ਼ ਰਸ਼ਮੀਆਂ ਦੀ ਤਰ੍ਹਾਂ ਮੈਨੂੰ ਤੁਹਾਡੇ ਘਰ ਰੋਟੀ ਪੱਕਦੀ ਚਾਹੀਦੀ ਹੈ। ਅਤੇ ਉਹ ਤਾਂ ਪੌਲਿਨ ਹੈਨਸਨ ਤਾਂ ਥੋੜ੍ਹੇ ਜਜ਼ਬਾਤੀ ਹੋ ਗਏ, ਪਰ ਖੈਰ ਉਹ ਇਸ ਵਕਤ ਰੈਲੇਵੈਂਸ ਨਹੀਂ ਹੈਗੇ, ਉਹਨਾਂ ਦੀ ਤਾਂ ਕੀ ਗੱਲ ਕਰਨੀ ਹੈ। ਬਟ ਇਮੀਗ੍ਰੇਸ਼ਨ ਮਿਨਿਸਟਰ ਨੇ ਇੱਕ, ਜਾਂ ਇਹ ਕਹਿ ਲਓ ਕਿ ਡਿਪਾਰਟਮੈਂਟ ਨੇ ਇੱਕ ਪ੍ਰਪੋਜ਼ ਕੀਤਾ, ਹਲੇ ਪ੍ਰਪੋਜ਼ ਵੀ ਨਹੀਂ ਹਲੇ ਕੀਤਾ ਹੈਗਾ, ਬਟ ਹਲੇ ਇੰਡੀਕੇਸ਼ਨ ਦਿੱਤੀ ਹੈ, ਹਲੇ ਮੀਡੀਆ ਦੇ ਵਿੱਚ ਇੰਡੀਕੇਸ਼ਨ ਆ ਰਹੀ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਨਿਯਮ ਨੇ ਉਹ ਬਦਲਣ ਜਾ ਰਹੇ ਨੇ ਮੋਟੇ ਤੌਰ ਦੇ ਉੱਤੇ। ਪਾਰਟਨਰ ਵੀਜ਼ਾ ਦੇ ਉੱਤੇ ਥੋੜ੍ਹੀ ਜਿਹੀ ਰੱਸੀ ਬੰਨਣੀ ਹੈ, ਪੇਰੈਂਟ ਵੀਜ਼ਾ 'ਤੇ ਬੰਨਣੀ ਹੈ, ਅਪੀਲ ਰਾਈਟਸ ਥੋੜ੍ਹੇ ਜਿਹੇ ਘੱਟ ਕਰਦੇ ਨੇ ਹੈਗੇ ਨੇ। ਬੇਸਿਕਲੀ ਜਿਹੜੇ ਵੀਜ਼ਾਸ ਜਿਹੜੇ ਇੱਕ ਕਿਸਮ ਦੇ ਨਾਲ ਕਹਿ ਸਕਦੇ ਸੀਗੇ ਕਿ ਅੱਗੇ ਬਾਈ ਚੋਇਸ ਹੋ ਜਾਂਦੇ ਸੀਗੇ, ਉਹ ਹੁਣ ਜਿਹੜੇ ਗ੍ਰਾਂਟ ਕੰਟਰੋਲਡ ਵੀਜ਼ਾਸ, ਉਹਨੂੰ ਇੱਕ ਕੰਟਰੋਲਡ ਸਿਸਟਮ ਦੇ ਵਿੱਚ ਲੈ ਕੇ ਆਉਣਾ ਹੈਗਾ। ਅਤੇ ਉਹ ਸਿਸਟਮ ਦੇ ਵਿੱਚ ਹੋ ਸਕਦਾ ਹੈ ਕਿ ਜਿਵੇਂ ਕੈਨੇਡਾ ਨਿਊਜ਼ੀਲੈਂਡ ਵਾਲੇ ਕਹਿੰਦੇ ਸੀਗੇ ਵੀ ਲਾਟਰੀ ਪੈ ਜੂਗੀ ਪੇਰੈਂਟ ਵੀਜ਼ਾ ਦੀ, ਉੱਦਾਂ ਇੱਥੇ ਹੋ ਜੂਗਾ, ਬੜਾ ਕੁਛ ਹੈਗਾ। ਬਟ ਸਭ ਤੋਂ ਪਹਿਲਾਂ ਤੁਹਾਡਾ ਟੇਕ ਕੀ ਹੈ ਇਸ ਸਾਰੇ ਮਸਲੇ ਦੇ ਉੱਤੇ, ਸੋ ਇਹ ਹੋ ਕੀ ਰਿਹਾ ਔਰ ਹੋਣਾ ਕੀ ਹੈ?
1: ਬਿਲਕੁਲ ਭਾਜੀ, ਜਿਹੜੀ ਇਹ ਚੀਜ਼ਾਂ ਹੋਈਆਂ ਨੇ, ਇਸ ਵੇਰੀ ਸੀਰੀਅਸ ਅਲਾਰਮਿੰਗ ਇਸ਼ੂ ਜਿਹੜੇ ਇਹ ਹੋਏ ਨੇ ਭਾਜੀ, ਇੱਕ ਵੇਖੋ ਜਿਹੜੀ ਤੁਸੀਂ ਗੱਲ ਕੀਤੀ ਆ ਪਾਰਟਨਰ ਵੀਜ਼ਾ ਪੇਰੈਂਟਸ ਵੀਜ਼ਾ, ਭਾਜੀ ਇਹ ਤਾਂ ਚੱਲ ਹੀ ਰਿਹਾ, ਇਹ ਤਾਂ ਦੇ ਹੈਵ ਡਿਸਕਲੋਜ਼ਡ ਦਿਸ ਥਿੰਗ, ਕੀ ਕੀ ਕਰਾਂਗੇ ਅਸੀਂ ਭਾਜੀ? ਮੇਨ ਇਸ਼ੂ ਹੈਗਾ ਕਿ ਜਿਹੜੇ ਡਿਸਕਲੋਜ਼ ਨਹੀਂ ਕੀਤਾ, ਜੇ ਡਿਸਕਲੋਜ਼ ਨਹੀਂ ਕੀਤਾ ਹੁਣ ਇਹਨਾਂ ਨੇ, ਕਿਉਂਕਿ ਇੱਕ ਜੇ ਡਿਪਟੀ ਪ੍ਰਾਈਮ ਮਿਨਿਸਟਰ ਆ
0: ਹਾਂਜੀ
1: ਭਾਜੀ, ਉਹਦੇ ਵਿੱਚ ਉਹਨੇ ਰਿਚਰਡ ਮੈਲਸਨ ਭਾਜੀ, ਉਹਨੇ ਕੀ ਇਹਨਾਂ ਦੇ ਆਪਸ ਚ ਕਸਟਮਰ ਚੱਲ ਪਈ, ਕਿਉਂਕਿ ਇਹ ਨੈਟ ਮਾਈਗ੍ਰੇਸ਼ਨ ਘਟਾਉਣ ਵਾਸਤੇ ਗਏ ਸੀਗੇ। ਐਸ ਪਰ ਡਾਟਾ ਜਿਹੜਾ ਪਿਛਲੇ ਸਾਲ ਫਾਈਨੈਂਸ਼ੀਅਲ ਏਜ ਦੇ ਵਿੱਚ 3,21 ਬੰਦਾ ਸੀਗਾ, 55 ਵੱਧ ਨੈਟ ਮਾਈਗ੍ਰੇਸ਼ਨ ਵਾਲੇ ਬੰਦੇ ਰਹਿ ਗਏ, ਵਾਪਸ ਨਹੀਂ ਗਏ। ਉਹਦੇ ਵਿੱਚ ਕੀ ਹੋਇਆ ਕਿ ਜਿਹੜੀ ਇਹ ਕਹਿੰਦੇ ਕਿ ਅਸੀਂ ਨੈਟ ਮਾਈਗ੍ਰੇਸ਼ਨ ਘਟਾਇਆ, ਇਹ ਥੋੜਾ ਘਟਿਆ ਨੀ, ਇਹਨਾਂ ਦੇ ਆਪਸ ਚ ਟੋਟਲੀ ਤਸ਼ਨਬਾਜ਼ੀ ਹੋ ਗਈ, ਇਨਸਾਈਟ ਨੇ ਸਾਨੂੰ। ਇੱਕ ਗੱਲ ਦੇਖੋ, ਜਦੋਂ ਤਸ਼ਨਬਾਜ਼ੀ ਹੋਈ ਤਾਂ ਇਹ ਕਹਿੰਦੇ ਕਿ ਠੀਕ ਹੈ ਮੈਂ ਜਿਹੜੀ ਪ੍ਰੈਸ ਕਾਨਫਰੰਸ ਆ 6 ਅਗਸਤ ਵਾਲੀ ਇਹ ਕੀਤੀ ਨੇ, ਜਿਹੜੀ 48 ਦਿਨ ਪਹਿਲਾਂ ਪਲਾਨ ਹੋਈ ਸੀ ਕਹਿੰਦੇ ਜਿਹੜਾ ਸਭ ਤੋਂ ਮੇਨ ਜਿਹੜਾ ਸਾਨੂੰ ਲੱਗ ਰਿਹਾ ਇੱਕ ਤਾਂ ਕਿ ਵੀ ਜਿਹੜੇ ਨੰਬਰ ਨੇ ਕਿਉਂਕਿ ਹਜੇ ਤੱਕ ਕਈ ਸਟੇਟਾਂ ਨੇ ਨੰਬਰ ਡਿਸਕਲੋਜ਼ ਨਹੀਂ ਕੀਤੇ
0: ਰਾਈਟ
1: ਇੱਕ ਚੀਜ਼ ਉਹ ਸੈਕਿੰਡ ਜਿਹੜੇ ਇੰਟਰਨੈਸ਼ਨਲ ਸਟੋਰ ਨੇ ਭਾਜੀ ਉਹਨਾਂ ਨੂੰ ਕ੍ਰੈਕ ਡਾਊਨ ਕਰ ਲਈਏ ਮਤਲਬ ਸ਼ੂਜ ਦਾ ਆਨ ਸ਼ੋਰ ਘੱਟ ਜਾਂ ਆਫ ਸ਼ੋਰ ਘਟਾਉਣ ਲਈ ਪਹਿਲੇ ਘੱਟ ਬਹੁਤ ਨੇ ਭਾਜੀ ਹੋਰ ਉਹਨੂੰ ਸਟਿਕਨੈਸ ਕਰ ਲਈਏ
0: ਓਕੇ
1: ਸਭ ਤੋਂ ਤੀਜੀ ਚੀਜ਼ ਜਿਹੜੀ ਮੇਜੀ ਜਿਹੜੀ ਅਲਾਰਮਿੰਗ ਸਾਨੂੰ ਹੈਗੀ ਆ ਜਿਹੜੇ ਵਰਕ ਵੀਜ਼ਾ ਰੈਸਟ੍ਰਿਕਸ਼ਨ ਆ ਇਹ ਭਾਜੀ ਅੱਜ ਸਵੇਰੇ ਇੱਕ ਹੋਈ ਸੀ ਮੈਂ ਥੋੜੀ ਜਿਹੀ ਇਹ ਕਲਿੱਪ ਸੁਣੀ ਸੀਗੀ
0: ਭਾਜੀ
1: ਉਹਦੇ ਵਿੱਚ ਕੀ ਸੀਗਾ ਉਹ ਕਹਿੰਦੇ ਕਿ ਜਿਹੜਾ ਵਰਕ ਵੀਜ਼ਾ ਰੈਸਟ੍ਰਿਕਸ਼ਨ ਹੈ ਉਹਦੇ ਵਿੱਚ ਇਹਨੂੰ ਹਾਰਡ ਕਰਨਗੇ ਸਕਿੱਲ ਇਨ ਡਿਮਾਂਡ ਨੂੰ
0: ਓਕੇ
1: ਸਕਿੱਲ ਇਨ ਡਿਮਾਂਡ ਵਿੱਚ 4A2 ਜਿਹੜੇ ਇਹ ਨੇ ਇੰਪਲਾਇਰ ਸਪੌਂਸਰ ਵੀਜ਼ਾ 4A2 ਤਾਂ ਉਹ ਸਟ੍ਰਿਕਟ ਕਰਨਗੇ ਭਾਜੀ ਵੈਸਾ ਕਟਿੰਗ ਵੀ ਪਹਿਲੀ ਸਟ੍ਰਿਕਟ ਬਹੁਤ ਜ਼ਿਆਦਾ ਉਹ ਕਿਵੇਂ ਸਟ੍ਰਿਕਟ ਆ ਤੁਸੀਂ ਇੱਕ ਇੰਪਲੋਰ ਆਊਗਾ ਸਪੌਂਸਰ ਕਰੂਗਾ ਤੁਸੀਂ ਆਸਟ੍ਰੇਲੀਆ ਆਓਗੇ ਜਾਂ ਆਸਟ੍ਰੇਲੀਆ ਵਿੱਚ ਹੈਗੇ ਹੋ ਜਿਹੜੀ ਜੋਬ ਚ ਹੈਗਾ ਛੇ ਮਹੀਨੇ ਤੁਹਾਨੂੰ ਛੇ ਮਹੀਨੇ ਤੋਂ ਵੱਧ ਜਾਣੀ ਸਕੇ ਅੱਛਾ ਬਿਨਾਂ ਬਿਨਾਂ ਤਨਖਾਹ ਤੋਂ ਠੀਕ ਹੈ ਜੇ ਤੁਸੀਂ ਜੋਬ ਤੋਂ ਬਿਨਾਂ ਰਹੋਗੇ ਜੇ ਨਵੀਂ ਨਵੀਂ ਸ਼ਬਾਨੇ ਇਹਨਾਂ ਨੇ ਇੱਕ ਜਦ ਨਵਾਂ ਰੂਲ ਕੱਢਿਆ ਕਿ ਵੀ ਉਹ ਤੀਜੀ ਪੈ ਸਕਦੀ ਹੈ, ਯਾਨੀ ਇੰਡਸਟਰੀ ਦਾ ਮਾਈਗ੍ਰੇਸ਼ਨ ਇੰਡਸਟਰੀ ਕਾਫੀ ਜ਼ਿਆਦਾ ਧੱਕਾ ਲੱਗੂ ਮਾਈਗ੍ਰੇਸ਼ਨ ਇੰਡਸਟਰੀ ਨੂੰ।
0: ਓਕੇ, ਮੈਂ ਇਹਨਾਂ ਨੂੰ ਨਾ ਪੁਆਇੰਟ ਦਰ ਪੁਆਇੰਟ ਸਮਝਣਾ ਆਪਾਂ ਚਾਹੁੰਦੇ ਹੈਗੇ ਹਾਂ, ਕਿਉਂਕਿ ਬੇਸਿਕਲੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਇਨਫੋਰਮੇਸ਼ਨਸ ਫਲੋਟ ਹੋ ਰਹੀਆਂ ਹੈਗੀਆਂ ਨੇ, ਉਹਦੇ ਵਿੱਚ ਪਹਿਲਾਂ ਕੀ ਰੂਲ ਹੈ ਅਤੇ ਹੁਣ ਕੀ ਮਤਲਬ ਰੂਲ ਪ੍ਰਪੋਜ਼ ਕੀਤਾ ਜਾ ਸਕਦਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਅਤੇ ਜਦੋਂ ਹੋ ਜਾਣਗੀਆਂ ਤਾਂ ਉਹਦੇ ਆਫਟਰ ਇਫੈਕਟਸ ਕੀ ਹੋਣਗੇ ਉਹਦੇ 'ਤੇ ਗੱਲ ਕਰਾਂਗੇ, ਉਹ ਹਾਲੇ ਨਹੀਂ, ਉਹ ਕਮਿੰਗ ਡੇਜ਼ ਦੇ ਵਿੱਚ। ਪਰ ਅੱਜ ਜਿਹੜੀ ਇਹ ਤਿੰਨ ਮੇਨ ਕੈਟਾਗਰੀਜ਼ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਦੇ ਤੁਸੀਂ, ਇੱਕ ਤਾਂ ਫੈਮਿਲੀ ਕੈਟਾਗਰੀ ਹੈਗੀ, ਉਹਦੇ 'ਚ ਦੋ ਇਹ ਚੀਜ਼ਾਂ ਹੈਗੀਆਂ ਨੇ ਜਿਹੜੇ ਇੱਥੇ ਪੱਕੇ ਹੋ ਗਏ ਨੇ, ਉਹਨਾਂ ਨੇ ਆਪਣੇ ਮਾਪੇ ਬੁਲਾਉਣੇ ਨੇ, ਉਹਨਾਂ ਨੇ ਆਪਣੇ ਪਾਰਟਨਰ ਬੁਲਾਉਣੇ ਨੇ, ਉਹ ਦੋ ਕੈਟਾਗਰੀਜ਼ ਦੇ ਉੱਤੇ, ਅਤੇ ਤੀਸਰਾ ਜਿਹੜੇ ਪੱਕੇ ਹੋਣ ਦੀ ਕਗਾਰ ਦੇ ਉੱਤੇ ਨੇ, ਚਾਹੇ ਉਹ ਸਟੂਡੈਂਟ ਵੀਜ਼ਾ ਤੋਂ ਨੇ, ਜਿਹਨੇ ਜਿਹਦੇ 'ਤੇ ਗੱਲ ਬਹੁਤ ਜ਼ਿਆਦਾ ਹੋ ਰਹੀ ਹੈਗੀ ਹੈ ਕਿ 485 ਦਾ ਇੱਕ ਤਰੀਕੇ ਦੇ ਨਾਲ ਸੰਘ ਘੁੱਟਿਆ ਜਾਣਾ ਹੈਗਾ, 485 ਨੂੰ ਖਤਮ ਕਰਨ ਦੀ ਤਿਆਰੀਆਂ ਹੈਗੀਆਂ ਨੇ, ਅਤੇ ਦੂਸਰਾ ਸਕਿੱਲਡ ਵੀਜ਼ਾ ਕੈਟਾਗਰੀ 'ਚ 482। ਸੋ ਇਹ ਚਾਰ ਟੋਪਿਕਸ ਦੇ ਉੱਤੇ ਆਪਾਂ ਬਾਰੀ ਬਾਰੀ ਗੱਲ ਕਰ ਲੈਂਦੇ ਹਾਂ। ਸ਼ੁਰੂ ਤੁਸੀਂ ਪੇਰੈਂਟ ਵੀਜ਼ਾ ਤੋਂ ਕਰ ਲਓ, ਚਾਹੇ ਜਿਹਦੇ ਬਾਰੇ ਪਹਿਲਾਂ ਹੀ ਇਹ ਗੱਲ ਆ ਰਹੀ ਹੈਗੀ ਹੈ ਕਿ ਕੰਟਰੀਬਿਊਟਰੀ ਦੇ 15 ਸਾਲ ਨੇ, ਨੋਨ ਕੰਟਰੀਬਿਊਟਰ ਦੇ 33 ਸਾਲ।

0: ਵੈਸੇ ਕੱਲਾ ਪਾਰਟਨਰ ਹੀ ਐਡ ਕੀਤਾ ਸੀ ਇਹਨਾਂ ਨੇ, ਉਦੋਂ ਵੀ ਪੇਰੈਂਟਸ ਇਹਨਾਂ ਨੇ ਐਕਸਕਲੂਡ ਕੀਤਾ ਸੀਗਾ ਐਮਰਜੈਂਸੀ ਦੇ ਵਿੱਚ ਕਿ ਤੁਹਾਡੇ ਇਮੀਜੀਏਟ ਪਾਰਟਨਰ ਯੂ ਕੈਨ ਬ੍ਰਿੰਗ ਹੇਅਰ, ਹੈਨਾ। ਹੁਣ ਤਾਂ ਇਹਦੇ ਵਿੱਚ ਕੀ ਹੋਇਆ, ਜਿਹੜਾ ਇਹਨਾਂ ਨੂੰ ਨਵੇਂ ਕੀਤਾ, ਦੇ ਹੈਵ ਨੋ ਸੈਡ ਐਨੀਥਿੰਗ, ਇਹਨਾਂ ਨੇ ਸਿੰਪਲ ਕੀਤਾ ਤੁਸੀਂ ਵੀਜ਼ਾ ਪਾਓ ਤੁਹਾਨੂੰ, ਜੇ ਤੁਸੀਂ ਪਿੰਪਲ ਕਹਿੰਦੇ ਅੱਗੇ 3 ਸਾਲ ਦਾ ਵੀਜ਼ਾ ਹੁੰਦਾ ਸੀਗਾ, ਉਹ ਚ 1 ਸਾਲ ਬੰਦਾ ਸਟੇ ਕਰਦਾ ਸੀ, 18 ਮਹੀਨੇ ਤੱਕ ਸਟੇ ਕਰ ਸਕਦਾ ਸੀਗਾ, ਤਾਂ 6 ਮਹੀਨੇ ਤੁਹਾਨੂੰ ਬਾਰੇ ਵਾਪਸ ਲਗਾਉਣੇ ਪਏ, ਫਿਰ ਅੱਗੇ ਤੁਸੀਂ ਸਟੇ ਕਰ ਲਓ। ਇਹ ਬੜਾ ਸਿੰਪਲ ਪ੍ਰੋਸੈਸ ਸੀਗਾ। ਕਈ ਬੰਦੇ ਯੂਜ਼ ਟੂ ਹੋ ਗਏ ਜਿਹਨਾਂ ਨੇ ਕੰਟਰੀਬਿਊਟਿਵ ਵੀਜ਼ਾ ਨਹੀਂ ਪਾਇਆ, ਜਿਹਨੇ ਪੈਸੇ ਨਹੀਂ ਖਰਚੇ ਜਾਣ ਸੀਗੇ, ਉਹ ਵਿਚਾਰੇ 3 ਸਾਲ ਦਾ ਵੀਜ਼ਾ ਪਾ ਕੇ ਕੰਮ ਚੱਲੀ ਗਿਆ ਤੇ ਚੱਲ ਵੀ ਰਿਹਾ ਸੀ। ਨਾ ਹੁਣ ਇਹਨੂੰ ਪਤਾ ਲੱਗਿਆ ਕਿ ਵੀ ਅਸੀਂ ਸਟੂਡੈਂਟ ਦੀਆਂ ਫੀਸਾਂ ਵਧਾਤੀਆਂ, TR ਦੀ ਫੀਸਾਂ ਡਬਲ ਕਰਤੀਆਂ, ਸਾਨੂੰ ਪੈਸੇ ਹੁਣ ਜਿਹੜੇ ਸਟੂਡੈਂਟ ਵੀਜ਼ਾ ਜਿਹੜੇ ਗ੍ਰਾਂਟ ਹੋਣੇ ਸੀਗੇ ਉਹ ਤਾਂ ਗ੍ਰਾਂਟ ਹੋਏ ਨੀ, ਇਹਨਾਂ ਦੀ ਵੈਸੇ ਵੀ ਪਾਪੂਲੈਰਿਟੀ ਘੱਟ ਗਈ। ਇਹਨਾਂ ਨੇ ਕੀ ਕੀਤਾ ਕਿ ਸਾਨੂੰ ਪੈਸੇ ਚਾਹੀਦੇ ਨੇ, ਬਿਕੋਜ਼ ਇਹਨਾਂ ਜਿਹੜਾ ਮੋਸਟਲੀ ਪੈਸਾ ਉਹ ਸਾਰਾ ਮਾਈਗ੍ਰੇਸ਼ਨ ਤੋਂ ਆ ਰਿਹਾ, ਇਮੀਗ੍ਰੇਸ਼ਨ ਦੇ ਅਲੱਗ ਅਲੱਗ ਵੀਜ਼ਾ ਕਰਕੇ ਆ ਗਏ ਪੈਸੇ ਉਹਨਾਂ ਕੋਲੇ।
1: ਅੱਛਾ,
0: ਤਾਂ ਦੇ ਕਮ ਵਿਦ ਅ ਨਿਊ ਪਲਾਨ, ਠੀਕ ਹੈ ਜਿਹੜੇ ਅਸੀਂ ਵੀਜ਼ਾ ਗ੍ਰਾਂਟ ਕਰਦੇ ਹਾਂ ਉਹਦੇ ਨੋ ਫਰਸਟ ਚੈੱਕ ਕੰਡੀਸ਼ਨ ਲਾਓ। ਫਾਦਰ ਮਦਰ ਵੀਜ਼ੇ ਪਾਉਂਦੇ ਹੋ ਤਾਂ ਨੋ ਫਰਸਟ ਚੈੱਕ ਕੰਡੀਸ਼ਨ ਕਿ ਤੁਸੀਂ ਤੁਹਾਨੂੰ ਵਾਪਸ ਜਾਣਾ ਹੀ ਪਊਗਾ, ਇੱਕ ਚੀਜ਼।
1: ਓਕੇ,
0: ਸੈਕਿੰਡ 6 ਮਹੀਨੇ ਤੋਂ ਵੱਧ ਤੁਸੀਂ ਸਟੇ ਨਹੀਂ ਕਰ ਸਕਦੇ। ਹੁਣ ਭਾਅ ਜੀ ਮਦਰ ਫਾਦਰ ਭਾਈ ਅੱਜ ਕੱਲ ਕੀ ਹੋਇਆ, ਕਈਆਂ ਦੇ ਮਾਪੇ ਕੋਈ ਅੱਜ ਮੋਸਟਲੀ ਜਿਹੜੇ ਨਵੇਂ ਨਵੇਂ ਵਿਚਾਰੇ ਪਿਆ ਹੋਏ ਨੇ ਉਹਨਾਂ ਦਾ ਨਵੇਂ ਵਿਆਹ ਹੋਏ ਨੇ ਜੋ ਦਿਵਾਰ ਵੇਲੇ ਛੋਟੇ ਨੇ ਨਾ,
1: ਰਾਈਟ,
0: ਕਿਉਂਕਿ ਬਾਈ ਗੋਰਿਆਂ ਵਾਸਤੇ ਕੀ ਹੈ, ਦੇ ਹੈਵ ਅ ਗ੍ਰੈਨੀ ਹਾਊਸ, ਸਾਡੇ ਵਾਸਤੇ ਸਾਡੇ ਮਾਂ ਬਾਪ ਸਾਡੇ ਨਾਲ ਰੁਕ ਜਾਂਦੇ ਨੇ, ਤੇ
1: ਤੁਹਾਡੇ ਬੱਚੇ ਪਾਲ ਸਕਣ।
0: ਇੱਕ ਵਾਰੀ ਵੀਜ਼ਾ ਪਾਇਆ, 6 ਮਹੀਨੇ ਨੋ ਫਰਸਟ ਕੰਡੀਸ਼ਨ ਪਾਈ, ਫੀਸਾਂ ਵੈਸੇ ਵਧਾ ਦੀ, $500+ ਕਰ ਰੱਖੇ ਉਹਨੇ ਫੀਸਾਂ। ਉਦੋਂ ਬਾਅਦ ਕੀ ਕੀਤਾ, ਫਾਦਰ ਮਦਰ ਇੰਡੀਆ ਜਾਣਗੇ, ਦੇ ਵਿਲ ਅਪਲਾਈ ਅਗੇਨ, ਫਿਰ ਦੁਬਾਰਾ ਵੀਜ਼ਾ ਬਣਨਗੇ, ਫਿਰ ਜਾਣਗੇ। ਭਾਜੀ ਉਹ ਬੰਦੇ ਦਾ ਕੀ ਬਣੂਗਾ ਜਿਹੜੇ ਵਿਚਾਰੇ 70-80 ਸਾਲ ਦੇ ਕਮਾਂਡੋ ਨੇ, ਉਹਨਾਂ ਨੂੰ ਸਾਲ ਦੇ ਵਿੱਚ 3-4 ਵਾਰੀ ਵੀਜ਼ਾ ਅਪਲਾਈ ਕਰਨੇ ਪੈ ਗਏ, ਇੱਕ ਵਾਰੀ ਆਪਦੇ ਪੇਰੈਂਟਸ ਫਿਰ ਇਨਲੋਜ ਕਰਨੇ ਪੈ ਗਏ। ਕਿੰਨਾ ਛੁੱਟੇ ਵਿੱਚ ਮਦਰ ਜਾਵੇ ਤੇ ਆ ਗਏ, ਅਦਰ ਸ਼ੀ ਸਿਟੀ ਹੈ ਨਾ, ਬਟ ਲੇਕਿਨ ਫਿਰ ਵੀ ਜੇ ਵਿਸ਼ਵ ਦੇਖੋ ਹੁੰਦਾ ਤਾਂ ਮੈਂ ਸਮਝਦਾ ਕਿ ਸਾਡੇ ਭੈਣ ਭਰਾ ਵੀ ਇਹੀ ਚੀਜ਼ ਫੀਲ ਕਰਦੇ ਨੇ, ਇਹ ਤਾਂ ਟੋਟਲੀ ਗਲਤ ਕੀਤਾ। ਜਿਹਦੇ ਕਰਕੇ ਪਾਰਟੀ ਬਾਕੀ ਪਾਰਟੀਆਂ ਅਲੱਗ ਬਣਦੀ ਆ। ਲੇਬਰ ਪਾਰਟੀ ਸੀਗੀ ਜਿਹੜੀ ਹਮੇਸ਼ਾ ਲੇਬਰ ਦੇ ਹੱਕ ਦੀ ਗੱਲ ਕਰਦੀ ਸੀ, ਲੇਬਰ ਪਾਰਟੀ ਦੇ ਆਲਵੇਜ਼ ਟਾਕ ਅਬਾਊਟ ਬਿਜ਼ਨੈਸਿਸ,
1: ਠੀਕ ਹੈ,
0: ਗ੍ਰੀਨ ਵਨ ਨੇਸ਼ਨ ਦੇ ਆਲਵੇਜ਼ ਟਾਕ ਅਬਾਊਟ ਨੈਟ ਮਾਈਗ੍ਰੇਸ਼ਨ, ਪਰ ਜਦੋਂ ਤੁਸੀਂ ਦੂਜੀ ਪਾਰਟੀ ਦੀ ਗੱਲਾਂ ਕਰਨ ਲੱਗ ਜਾਓ ਉਹਦੇ ਜਿਹੜੇ ਪ੍ਰਿੰਸੀਪਲ ਬਣੇ, ਤੁਸੀਂ ਸਟਾਰਟ ਅਡਾਪਟਿੰਗ ਦੈਟ ਵਨ, ਤਾਂ ਬਈ ਥੋੜੀ ਤਾਂ ਹੁਣ ਖਤਮ ਹੋ ਗਈ ਨਾ। ਅੱਜ ਸਵੇਰੇ ਮੈਂ ਇਹੀ ਚੀਜ਼ ਆਈ ਵਾਸ ਟਾਕਿੰਗ ਵਿਦ ਮਾਈ ਫਾਦਰ, ਮੈਂ ਕਿਹਾ ਕਿ ਜਿਹੜੇ ਪੰਜਾਬ ਚ ਜਿਹੜਾ ਹਾਲ ਹੋ ਰਿਹਾ ਉੱਥੇ ਕੋਈ ਕਾਂਗਰਸ ਕਿਹਨੂੰ ਕਹੀ ਹੁੰਦਾ, ਕੋਈ ਅਕਾਲੀ ਵਾਲੇ ਕਹੀ ਹੁੰਦੇ, ਕੋਈ ਆਮ ਆਦਮੀ ਪਾਰਟੀ, ਉਹੀ ਜੇ ਉਹਦੇ ਵਾਲੀ ਸੇਮ ਚੀਜ਼,
1: ਰਾਈਟ ਰਾਈਟ,
0: ਇਹ ਸਾਰੇ ਵਿੱਚ ਕੁੱਟਾ ਕਿਉਂ ਜਾ ਰਿਹਾ ਜਿਹੜੀ ਇਮੀਡੀਏਟ ਸੀ।
1: ਬਿਲਕੁਲ ਬਿਲਕੁਲ, ਓਕੇ, ਇਹਦੇ ਤੇ ਦੇਖਦੇ ਆਪਾਂ, ਵੇਟ ਕਰਦੇ ਹੈਗੇ ਹਾਂ ਕਿ ਕਿੰਨਾ ਕੁ, ਕਿਉਂਕਿ ਪੇਰੈਂਟ ਵੀਜ਼ਾ ਜਿੱਦਾਂ ਇੱਕ ਤੁਸੀਂ ਬੜਾ ਵਧੀਆ ਗੱਲ ਕਹੀ ਹੈਗੀ ਹੈ ਕਿ ਇਹਨਾਂ ਦੇ ਲਈ ਮੈਟਰ ਨਹੀਂ ਕਰਦਾ ਹੈਗਾ, ਇਹਨਾਂ ਤੋਂ ਮਤਲਬ ਕਹਿਣ ਦਾ ਭਾਵ ਉਹ ਕਿ ਜਿਹੜੇ ਇੱਥੇ ਆਲਰੇਡੀ ਜਿਨ੍ਹਾਂ ਦੀਆਂ 3-3, 4-4 ਜਨਰੇਸ਼ਨਸ ਆਲਰੇਡੀ ਇੱਥੋਂ ਰਹਿ ਰਹੀਆਂ ਹੈਗੀਆਂ ਨੇ, ਸੋ ਉਹਨਾਂ ਦੀਆਂ ਫੈਮਿਲੀਜ਼ ਅੱਗੇ ਤੁਰੀ ਜਾ ਰਹੀਆਂ ਨੇ, ਪਰ ਸਾਡੀਆਂ ਹਲੇ ਜਿਹੜੀਆਂ ਫਸਟ ਜਨਰੇਸ਼ਨ ਆਈਆਂ ਨੇ ਉਹਨਾਂ ਦੇ ਲਈ ਬੜਾ ਮੁਸ਼ਕਿਲ ਹੋ ਜਾਂਦਾ ਬਤੌਰ ਮਾਈਗ੍ਰੈਂਟ ਆਪਣੇ ਆਪ ਨੂੰ ਅਸਟੈਬਲਿਸ਼ ਕਰਨ ਤੋਂ ਬਾਅਦ ਇਸ ਕੰਟਰੀ ਦੇ ਵਿੱਚ ਸਰਵਾਈਵ ਕਰਨਾ। ਅਸਟੈਬਲਿਸ਼ ਤੁਸੀਂ ਕੱਢ ਲੈਂਦੇ ਹੋ, ਔਖੇ ਸੌਖੇ ਵੀਜ਼ਾ ਵੀ ਬਾਂਸਲ ਸਾਹਿਬ ਲਵਾ ਦੇਣਗੇ, ਪੱਕੇ ਵੀ ਤੁਹਾਨੂੰ ਕਰਵਾ ਦੇਣਗੇ, ਉਸ ਤੋਂ ਬਾਅਦ ਆਹ ਜਿਹੜੀਆਂ ਰੁਕਾਵਟਾਂ ਹੈਗੀਆਂ ਨੇ ਇਹਨਾਂ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ। ਔਰ ਇਹਦੇ ਨਾਲ ਤੁਹਾਡੀ ਐਫੀਸ਼ੈਂਸੀ ਦੇ ਉੱਤੇ ਵੀ ਫਰਕ ਪੈਂਦਾ ਕੰਮ ਕਰਨ ਦੇ ਤਰੀਕਿਆਂ ਦੇ, ਕਿਉਂਕਿ ਤੁਸੀਂ ਸਾਰਾ ਦਿਨ ਪਿੱਛੋਂ ਪੇਰੈਂਟਸ ਦਾ ਸੋਚੀ ਜਾਣਾ ਕੰਮ 'ਤੇ ਕਿੱਥੋਂ ਧਿਆਨ ਦੇਣ। ਅਤੇ ਦੂਜੀ ਇੱਕ ਚੀਜ਼ ਹੈਗੀ ਹੈ ਪਾਰਟਨਰ ਵੀਜ਼ਾ, ਜਿਹਨੂੰ ਲੈ ਕੇ ਤਾਂ ਮੈਂ ਹੈਰਾਨ ਹੈ ਕਿ ਮੇਨਸਟ੍ਰੀਮ ਮੀਡੀਆ ਵੀ ਗੱਲ ਕਰ ਰਿਹਾ ਹੈਗਾ ਭਾਜੀ, ਹੈ ਨਾ, ਕਿ ਸਕਾਈ ਨਿਊਜ਼ ਵਰਗਿਆਂ ਤੋਂ ਲੈ ਕੇ ਉਹ ਸਾਰੇ ਕਹਿ ਰਹੇ ਨੇ ਪਟੀਸ਼ਨਾਂ ਪਈਆਂ ਹੋਈਆਂ ਨੇ, ਇਹ ਇਜ਼ ਇਟ ਵਾਕਈ ਟਫ ਹੁੰਦਾ ਜਾ ਰਿਹਾ ਭਾਜੀ?
0: ਜਿਹੜਾ ਪਾਰਟਨਰ ਵੀਜ਼ਾ

0: ਤੱਕ ਪਹਿਲਾਂ ਵੀ ਸੀਗਾ, ਇਹਨਾਂ ਨੇ ਕੀ ਕੀਤਾ, ਕਹਿੰਦੇ ਕਿ ਵੀ 1,85,000 ਅਸੀਂ ਦੇਵਾਂਗੇ, ਜਿਹ ਜੋ ਪਾਬਲੀ ਵੀਜ਼ਾ ਹੈਗਾ 40,500। ਪਿਛਲੇ ਸਾਲ ਵੀ ਸੇਮ ਸੀਗਾ, ਕਿਸੇ 40,500 ਹੀ ਦੇਵਾਂਗੇ ਸੀਗਾ, ਇਸ ਸਾਲ ਵੀ ਸੇਮ
1: ਨੰਬਰ ਦਾ ਨਹੀਂ ਸੀਗਾ, ਠੀਕ ਹੈ
0: ਨੰਬਰ ਉਨੇ ਸੀਗੇ ਹੁਣ। ਬਟ ਲੇਕਿਨ ਭਾਜੀ ਆਪਾਂ ਇਹ ਦੇਖਿਆ ਕਿ ਇਹਨਾਂ ਫਾਈਲਾਂ ਕਿਹੜੀ ਕਿੰਨੀਆਂ ਪਈਆਂ ਨੇ,
1: ਹਾਂ ਬੈਕਲੌਗ, ਉਹ ਤਾਂ ਫਿਰ ਇਹਨਾਂ ਦੀ ਗਲਤੀ ਹੈ
0: ਬੈਕਲੌਗ ਨਾ ਭਾਜੀ। ਹੁਣ ਦੇਖੋ ਹੁਣ ਭਾਜੀ ਕੀ ਕੀਤਾ, ਤੁਸੀਂ ਪੱਕੇ ਖੁਦ ਹੋ ਗਏ, ਤੁਸੀਂ ਉਹਨੂੰ ਭਰਜਾਈ ਇੰਡੀਆ ਤੋਂ ਬੁਲਾਈ ਪਾਬਲੀ ਤੁਸੀਂ ਨਾ। ਹੁਣ ਭਾਜੀ ਇਹ ਚ ਕੀ ਹੋਇਆ, ਜਿਹੜਾ ਐਸ ਪਰ ਦੀ ਡਾਟਾ ਜਿਹੜਾ 820 ਤੇ 801, ਕਿਉਂਕਿ ਇਹ ਜਿਹੜੇ ਟੈਂਪਰੇਰੀ ਵੀਜ਼ਾ 820 ਆ, 12 ਸਾਲ ਤੋਂ ਲੈ ਕੇ 12 ਮਹੀਨੇ ਤੋਂ ਲੈ ਕੇ 2 ਸਾਲ ਤੋਂ ਜਿਹੜੀ ਪਹਿਲੀ ਐਪਲੀਕੇਸ਼ਨ ਉਹ 27,000 ਪੈਂਡਿੰਗ ਪਈ ਹਜੇ ਤੱਕ ਇਹਨਾਂ ਕੋਲ, 27,000 ਐਪਲੀਕੇਸ਼ਨ।
1: ਓਕੇ
0: 801 ਦੀਆਂ 40,000 ਦੇ ਕਰੀਬ ਆ ਜਿਹੜੀ 1 ਸਾਲ ਤੋਂ ਪਲੱਸ ਪੈਂਡਿੰਗ ਨੇ ਇਹਨਾਂ ਕੋਲ।
1: ਮਾਈ ਗੋਡ, ਓਕੇ ਇਹ ਸਿਰਫ ਪਾਰਟਨਰ ਵੀਜ਼ਾ ਦੀ ਗੱਲ ਕਰ ਰਹੇ ਹੋ ਤੁਸੀਂ?
0: ਭਾਜੀ ਪਾਰਟਨਰ ਵੀਜ਼ਾ, ਓਨਲੀ ਪਾਰਟਨਰ ਵੀਜ਼ਾ, ਨੋਟ ਟੂ ਬੀ ਸਮਥਿੰਗ ਐਲਸ ਭਾਜੀ। ਉਦੋਂ ਬਾਅਦ ਚੋਂ ਜਿਹੜੀ 2 ਸਾਲ ਪੁਰਾਣੀ ਹੋ ਗਈਆਂ ਇਹ ਆ ਗਈਆਂ 1 ਸਾਲ ਤੋਂ 2 ਸਾਲ ਦੇ ਵਿੱਚ 40,000।
1: ਓਕੇ
0: ਜਿਹੜੀ 2 ਸਾਲ ਤੋਂ ਪੁਰਾਣੀ ਪਈ ਉਹ 20,000 ਰੁਪਏ ਦੇਣੇ ਭਾਜੀ। ਭਾਜੀ ਇਹ ਤਾਂ ਪਹਿਲੇ ਹੀ ਔਖਾ ਸੀਗਾ, ਹੁਣ ਜੇ ਇਹਨੇ ਵਿੱਚ ਪੁਰਾਣਾ ਬੈਕਲੌਗ ਵੀ ਪੂਰਾ ਹੋਣਾ।
1: ਓਕੇ
0: ਜਿਹੜੇ ਬੰਦੇ 2 ਸਾਲ ਤੋਂ ਉਹਦੇ ਵੇਟ ਕਰ ਰਹੇ ਨੇ ਭਾਜੀ, ਉਹਨਾਂ ਨੂੰ ਪ੍ਰਾਇਓਰਟੀ ਦੇਣਗੇ ਮੈਨੂੰ ਨਹੀਂ ਦੇਣਗੇ। ਹੁਣ ਅੱਗੇ ਜਿਹੜੇ ਭਾਜੀ 309 ਸਬ ਕਲਾਸ ਵਾਲੇ ਜਾਂ 100 ਵੀਜ਼ਾ ਵਾਲੇ, 17,000 ਤਾਂ ਪਿਆ ਸਬ ਕਲਾਸ 100 ਦਾ ਜਿਹੜਾ 1 ਸਾਲ ਤੋਂ 2 ਸਾਲ ਦੇ ਵਿੱਚ ਪਿਆ ਹੋਇਆ।
1: ਓਕੇ
0: 2 ਸਾਲ ਤੋਂ ਪੁਰਾਣੇ 11,483 ਪਏ ਨੇ ਭਾਜੀ ਪੈਣੀ।
1: ਓਕੇ
0: ਤੇ ਜਿਹੜੇ ਨਵੇਂ ਐਪਲੀਕੈਂਟ ਨੇ ਭਾਜੀ, ਉਹ ਤਾਂ 2 ਸਾਲ ਬਾਅਦ ਜਾ ਕੇ ਵਾਰੀ ਹੋਊਗੀ, 3 ਸਾਲ ਬਾਅਦ ਜਾ ਕੇ ਸ਼ਾਇਦ ਜੇ ਆਈ।
1: ਦੱਸੋ 2 ਸਾਲ
0: ਨਹੀਂ ਤਾਂ ਉਹ ਤਾਂ ਬੰਦੇ
1: ਉਹਨੇ ਦੇਰ ਚ ਡਿਵੋਰਸ ਹੋ ਜਾਂਦਾ ਬੰਦੇ ਦਾ, ਦੁਬਾਰਾ ਵਿਆਹ ਕਰਵਾ ਲਵੇ। ਮਤਲਬ ਮਜ਼ਾਕ ਦੀ ਗੱਲ ਹੈ, ਪਰ ਇੰਨੀ ਦੇਰ ਪਾਰਟਨਰ ਨੂੰ ਇੰਨਾ ਦੂਰ ਕਿਵੇਂ ਰੱਖ ਸਕਦਾ ਬੰਦਾ ਹਨਾ।
0: ਮੈਂ ਇਸ ਗੱਲ ਤੋਂ ਪਹਿਲਾਂ ਇਸ ਧਿਆਨ ਮੇਰਾ ਆਇਆ ਕਿ ਵੀ ਜਿਹੜੇ ਦੇਖੋ ਭਾਈ ਜੇ ਭਜਾਈ ਨੂੰ ਸੁਣਦਾ ਵੈਸੇ ਤੁਹਾਡਾ, ਚਲੋ
1: ਮੈਂ ਤਾਂ ਟਾਈਮ ਤੇ ਸਾਥ ਨਹੀਂ ਦੇ
0: ਸਕਦਾ, ਨਹੀਂ ਤਾਂ ਫਿਰ ਜਿਹੜੇ ਸਾਡੇ ਅਗੇ ਭਾਈ ਨੇ ਬੰਸ ਲੋਏ ਵਾਲੇ ਉਹ ਥੋੜਾ ਹੈਲਪ
1: ਕਰ, ਤੁਸੀਂ ਆਪਣੀ ਦੁਕਾਨ ਚਲਦੀ ਰੱਖੋ ਬਸ।
0: ਕਿਉਂਕਿ ਇਹ ਚੀਜ਼ਾਂ ਜਿਹਨੂੰ ਦਾਦੇ ਮੁਤਾਬਿਕ ਚੱਲਣਾ ਪਊ ਆਪਾਂ ਨੂੰ, ਦਾਦੇ ਮੁਤਾਬਿਕ ਤਾਂ ਇਹਨਾਂ ਕੋਲ ਫਾਈਲਾਂ ਇੰਨੀਆਂ ਪਈਆਂ ਨੇ, ਇਹਨਾਂ ਦਾ ਨੈਟ ਵਿੱਚ ਜਿੰਨਾ ਮਰਜ਼ੀ ਕਰ ਲੈਣ।
1: ਸੋ ਇਹ ਮੈਨੂੰ ਇੱਕ ਗੱਲ ਥੋੜ੍ਹੀ ਜਿਹੀ ਏਦਾਂ ਆਈ ਕੈਨ ਜਸਟ ਸੈਂਸ ਇਟ ਆਊਟ ਕਿ ਇਹ ਅੱਜ ਨਹੀਂ ਤੇ ਕੱਲ੍ਹ ਜਦੋਂ ਗਵਰਨਮੈਂਟ ਜਾਂਦੀ ਹੈ, ਜੇ ਓਬਵੀਅਸਲੀ ਇੱਕ ਚੇਂਜ ਹੁੰਦਾ ਹੈ ਅਤੇ ਜਦੋਂ ਕੱਲ੍ਹ ਨੂੰ ਲਿਬਰਲ ਨੈਸ਼ਨਲ ਆਉਂਦੀ ਹੈ ਜਾਂ ਕੋਈ ਵੀ ਆਉਂਦੇ ਨੇ, ਤਾਂ ਉਹ ਇੱਕ ਤਰੀਕੇ ਦੇ ਨਾਲ ਗਵਰਨਮੈਂਟ ਆਪਣੇ ਗੱਲ ਨਹੀਂ ਪਾਉਣਾ ਚਾਹੁੰਦੀ ਹੈਗੀ ਕਿ ਕੱਲ੍ਹ ਨੂੰ ਆ ਕੇ ਕਹਿਣ ਕਿ ਆਹ ਦੇਖੋ ਜੀ ਲੱਖਾਂ ਲੱਖਾਂ ਤਾਂ ਬੈਕਲੌਗ ਤੁਹਾਡੇ ਪਏ ਹੈਗੇ ਨੇ, ਇੰਨੇ ਵੀਜ਼ੇ ਤੁਹਾਡੇ ਕਲੀਅਰ ਹੀ ਨਹੀਂ ਹੋਏ ਹੈਗੇ, ਤਾਂ ਉਹ ਜਿਹੜਾ ਬੈਕਲੌਗ ਹੈ ਉਹ ਜਾਣ ਤੋਂ ਪਹਿਲਾਂ ਕਲੀਅਰ ਕਰਨ ਦੇ ਚੱਕਰ ਦੇ ਵਿੱਚ ਕਿਤੇ ਇਹੀ ਤਾਂ ਨਹੀਂ ਤਰੀਕਾ ਗਵਰਨਮੈਂਟ ਦਾ ਕਿ ਜਿਹੜੇ ਨਵੇਂ ਵੀਜ਼ਾਜ਼ ਨੇ ਉਹਨਾਂ ਨੂੰ ਘੁੱਟ ਲਓ ਹਲੇ, ਨਵੇਂ ਕਿਸੇ ਨੂੰ ਨਾ ਦਵੋ, ਤੇ ਪੁਰਾਣੇ ਜਿਹੜੇ ਬੈਕਲੌਗ ਨੇ ਉਹ ਕਲੀਅਰ ਕਰੋ, ਉਹਦੇ ਚੋਂ ਚਾਹੇ ਰਿਫਿਊਜ਼ ਮਾਰੋ ਚਾਹੇ ਜਿਵੇਂ ਮਰਜ਼ੀ ਕਰੋ, ਕਲੀਅਰ ਕਰੋ ਇੱਕ ਵਾਰ ਉਹ ਸਿਸਟਮ ਨੂੰ। ਇਹੀ ਕਾਇੰਡ ਦੈਟ ਕਾਇੰਡ ਆਫ ਸਟ੍ਰੈਟਜੀ ਇਟ ਕੁਡ ਬੀ ਜੋ ਟੋਨੀ ਵਰਕ ਦੀ ਜਾਂ ਡਿਪਾਰਟਮੈਂਟ ਦੀ ਹੋ ਸਕਦੀ।
0: ਦੇਖੋ ਇਹ ਸਹੀ ਹੋ ਸਕੇ ਚੀਜ਼, ਕਿਉਂਕਿ ਇਹਨਾਂ ਨੇ ਅਸੀਂ ਰਿਫਿਊਜ਼ ਇੰਨੇ ਕਰਤੇ ਕਿ ਬੰਦੇ ਆਏ ਨੀ, ਪਰ ਲੇਕਿਨ ਭਾਜੀ ਹੁਣ ਉਹਨਾਂ ਨੂੰ ਲੇਬਰ ਪਾਰਟੀ ਵਿੱਚ ਕਹਿਣ ਨੂੰ ਕੁਛ ਰਿਹਾ ਨੀ, ਪਿਛਲੀ ਵੀ ਸਰਕਾਰ ਇੰਨੇ ਸੀਗੀ ਹੁਣ ਵੀ ਇੰਨੇ, ਪਰ ਸੈਕਿੰਡ ਇਹਨਾਂ ਪੂਰਾ ਹੋਣ ਜਾ ਰਿਹਾ। ਠੀਕ ਹੈ ਭਾਜੀ, 8 ਸਾਲ ਦੇ ਕੋਈ ਚੇਂਜ ਨਹੀਂ ਕਰ ਸਕੇ ਇਹ, ਉਦੋਂ ਪਹਿਲਾਂ ਦੁੱਬਲ ਸੀਗੇ, ਪਰ ਉਹਨਾਂ ਨੇ ਉਦੋਂ ਪਹਿਲਾਂ ਹੀ ਬੰਦ ਕਰਤਾ ਸੀ ਕੋਵਿਡ ਟਾਈਮ ਦੇ ਵਿੱਚ, ਬਾਅਦ ਚੋਂ ਵੀਜ਼ਾ ਗ੍ਰਾਂਟ ਕਰਨੇ ਬਾਅਦ ਚੋਂ ਛੱਡ ਕੀਤੇ ਸੀ ਇੱਕੋ ਦਮ ਉਹਨਾਂ ਨੇ। ਭਾਜੀ ਦੇ ਵਿਲ ਡੂ, ਯਾਨੀ ਜੇ ਕੁਛ ਵੀ ਕਰਨਗੇ ਇਹ ਤਾਂ ਤੁਹਾਡੇ ਨੈਗੇਟਿਵ ਇੰਪੈਕਟ ਤਾਂ ਪਏਗਾ ਹੀ ਪਏਗਾ ਆਸਟ੍ਰੇਲੀਅਨ ਇਕੋਨਮੀ ਤੇ।
1: ਰਾਈਟ ਓਕੇ, ਬੜਾ ਇੰਪੋਰਟੈਂਟ ਹੈਗਾ ਸਟੂਡੈਂਟਸ ਦੇ ਲਈ, ਸਟੂਡੈਂਟ ਵੀਜ਼ਾ 'ਤੇ ਜਿਹੜੇ ਆ ਜਾਂਦੇ ਹੈਗੇ ਨੇ, ਅਤੇ ਬਹੁਤ ਹੁਣ ਇਹਨਾਂ ਨੇ ਇੰਨਾ ਉਹ ਪੁਆਇੰਟ ਸਿਸਟਮ ਇੰਨਾ ਰਿਸਟ੍ਰਿਕਟ ਕੀਤਾ ਹੋਇਆ ਕਿ ਉਹ ਪਹਿਲਾਂ ਅੱਗੇ ਕਹਿੰਦੇ ਅੱਗੇ 60 ਪੁਆਇੰਟ ਹੁੰਦੇ ਸੀਗੇ ਪੱਕੇ ਹੋਣ ਦੇ ਲਈ ਬੜੇ ਆਸਾਨੀ, ਹੁਣ ਉਹ ਕੱਟ ਆਫ ਲਿਸਟ ਦੇ ਰੂਪ ਦੇ ਵਿੱਚ ਹੈ, ਮਤਲਬ ਪੁਆਇੰਟ ਉਨੇ ਹੀ ਨੇ 60-65, ਪਰ ਉਹ ਤਾਂ ਤੁਹਾਡੇ 70 ਹੈਗੇ ਨੇ ਤਾਂ ਵਧੀਆ, 75 ਹੈਗੇ ਨੇ ਤਾਂ ਹੋਰ ਵਧੀਆ, 80 ਹੈਗੇ ਨੇ, 85 ਹੈਗੇ ਨੇ ਤਾਂ ਪਹਿਲਾਂ ਆ ਜਾਓ, 90 ਵਾਲਿਆਂ ਨੂੰ ਪ੍ਰਾਇਓਰਿਟੀ ਹੈ, ਫਿਰ ਬਾਕੀ ਫਿਰ ਜਿਹੜੇ ਪਿਛਲੇ ਹੈਗੇ ਨੇ ਉਹ ਦੇਖਦੇ ਰਹੋ ਹਲੇ। ਉਹ ਜਿਹੜਾ ਇੱਕ ਕੰਪੀਟੀਸ਼ਨ ਜਿਹੜਾ ਪੁਆਇੰਟ ਬੇਸ ਸਿਸਟਮ ਦੇ ਵਿੱਚ ਹੈ, ਉਹ ਦੁਨੀਆ ਦੇ ਸ਼ਾਇਦ ਹੀ ਕੁਛ ਐਸੇ ਇਕਲੌਤੇ ਪੁਆਇੰਟ ਬੇਸਡ ਸਿਸਟਮ, ਅੱਗੇ ਇੱਕ ਰਿਵਾਰਡਿੰਗ ਸਿਸਟਮ ਹੁੰਦਾ ਸੀ ਕਿ ਇੰਨੇ ਪੁਆਇੰਟ ਕਮਾ ਲਏ ਤਾਂ ਤੁਸੀਂ ਐਲੀਜੀਬਲ ਹੋ, ਹੁਣ ਉਨੇ ਪੁਆਇੰਟ ਕਮਾਉਣ ਦੇ ਬਾਵਜੂਦ ਵੀ ਜਿਹੜੀ ਇੱਕ ਕਿਸਮ ਦੀ ਕੱਟ ਆਫ ਲਿਸਟ ਜਾਂ ਇੱਕ ਦੌੜ ਜੀ ਜਿਹੜੀ ਲੱਗੀ ਰਹਿੰਦੀ ਹੈਗੀ ਆ, ਮੁੱਲਾ ਦੌੜ ਹੈਗੀ ਹੈ ਕਿ ਕਿਹੜਾ ਪਹਿਲਾਂ ਮਸੀਤ ਤੱਕ ਪਹੁੰਚੂਗਾ, ਉਹ ਇੱਕ ਤਾਂ ਉਹਦੇ 'ਚ ਸਟੂਡੈਂਟ ਪਹਿਲਾਂ ਜਾਂ ਐਪਲੀਕੈਂਟ ਜਿਹੜੇ ਫਸੇ ਹੋਏ ਸੀਗੇ, ਹੁਣ ਉਹਦੇ ਵਿੱਚ ਉਹਦਾ ਪ੍ਰੈਸ਼ਰ ਇੱਕ ਜਿਹੜਾ ਝੱਲਣ ਦੇ ਲਈ ਕਿ ਪਤਾ ਨਹੀਂ ਮੇਰੇ ਪੁਆਇੰਟ ਪੂਰੇ ਹੋਣਗੇ ਕਿ ਨਹੀਂ ਹੋਣਗੇ, ਫਿਰ ਉਹ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿੰਦੇ ਨੇ ਕਿ ਠੀਕ ਆ ਕੁਆਲੀਫਿਕੇਸ਼ਨ ਹੋ ਗਈ, ਹੁਣ ਮੈਂ ਆਹ ਵੀ ਹਾਸਲ ਕਰ ਲੈਂਦਾ। ਸੋ ਹਾਂਜੀ
0: ਥੋੜੀ ਬਹੁਤ ਵੱਧ ਫਰਕ ਹੋਇਆ ਤੇ ਇਹ ਚ ਕੀ ਕੀਤਾ, 1250 ਬੰਦੇ ਅਸੀਂ ਪੱਕੇ ਕਰਨੇ ਵੰਨ ਦੀ ਵਿੱਚ ਤੇ 800 ਕਰਨੇ ਫੋਨਾਂ ਚ, ਫਿਰ ਉਦੋਂ ਬਾਅਦ ਭਾਜੀ ਨੇ ਇੱਕ ਪੇਸ਼ ਕੀ ਲੈ ਕੇ ਆਏ, ਪਹਿਲਾਂ ਕੀ ਸੀ ਬਾਈ ਤਸਮਾਨੀ ਸ਼ੇਡ ਇਹੋ ਜਿਹੀ ਸੀ ਜਿਹਦੇ ਈਐਨ ਕੋਈ ਦੋ ਸ਼ੇਡਾਂ ਨੇ ਈਐਨ ਨੂੰ ਸੰਭਾਲਿਆ ਸੀਗਾ, ਵੈਸ਼ਨੂੰ ਸ਼ੇਡੀਆਂ ਨੇ ਤੇ ਤਸਮਾਨੀਆਂ ਨੇ, ਬਾਕੀ ਸਾਰੇ ਨੇ ਆਪਣਾ ਕਿਨਾਰੇ ਕਰ ਲਏ। ਤਸਮਾਨੀ ਕੀ ਸੀਗਾ ਕਿ ਤੁਸੀਂ 30 ਘੰਟੇ ਜੇ ਕੰਮ ਕਰੋਗੇ, ਇਹ ਕਿਉਂਕਿ ਹੈਲਥ ਕੇਅਰ ਵਰਕਰ ਤੇ ਐਜੂਕੇਸ਼ਨ ਨੂੰ ਪ੍ਰਾਇਓਰਟੀ ਦੇ ਰਹੀ ਸੀ ਤਸਮਾਨੀ ਵਾਲੇ, ਜਿੰਨੇ ਵੀ ਈਐਨ ਕਿਉਂਕਿ ਕੁਝ ਪੜ੍ਹੇ ਸੀ ਤਸਮਾਨੀ ਜਾ ਕੇ, ਲੇਕਿਨ ਈਜ਼ਲੀ ਸਕੋਰ ਜਿਹੜੇ ਇਹਨਾਂ ਦੇ ਆਪਣਾ ਇਨਵਾਈਟ ਬਣ ਜੀਰੋ ਮਿਲ ਜਾਂਦੇ ਸੀ ਉਹਨੂੰ ਗੋਲਡ ਵੀ ਜਾ ਕੇ। ਇਹਨਾਂ ਨੇ ਕੀ ਕੀਤਾ, ਉਹ ਕਹਿੰਦੇ ਕਿ ਪਿਛਲੇ ਸਾਲ ਕਿ ਵੀ 30 ਘੰਟੇ ਤੁਸੀਂ ਐਵਰੇਜ ਕੰਮ ਕਰਨਾ ਤਾਂ ਤੁਹਾਨੂੰ ਇਨਵਾਈਟ ਆ ਜਾਊਗਾ, ਬਹੁਤ ਇਨਵਾਈਟ ਬੰਦੇ ਨੇ ਇਹਨਾਂ ਨੇ, ਠੀਕ ਹੈ। ਇਸ ਸਮੇਂ ਇਹਨਾਂ ਨੇ ਕੀ ਕੀਤਾ ਕਿ 30 ਘੰਟੇ ਤੁਹਾਨੂੰ ਐਵਰੀ ਵੀਕ ਕਰਨਾ ਪਊਗਾ, ਨਾ ਕਿ ਐਵਰੇਜ, ਜੇ ਤੁਹਾਨੂੰ ਜਿਹੜੀ ਵੀ ਤੁਹਾਨੂੰ ਘੱਟ ਕੰਮ ਕੀਤਾ ਉਹ ਤੁਹਾਡਾ ਅਕਾਊਂਟ ਹੀ ਨਹੀਂ ਹੋਊ। ਇੱਕ ਬੰਦੇ ਨੂੰ ਭਾਈ ਇਹ ਚ ਕ੍ਰਿਕ ਨਹੀਂ ਆ, ਇਹਦੇ ਵਿੱਚ ਜਿਹੜਾ ਬੰਦਾ ਸਟੂਡੈਂਟ ਵੀਜ਼ਾ ਹੋਲਡਰ ਆ ਉਹ 14 ਘੰਟੇ ਦਾ ਕੰਮ ਨਹੀਂ ਆ ਸਕਦਾ,
1: ਨਹੀਂ ਕਰ ਸਕਦਾ
0: ਜੇ ਪਲੇਸ ਤਾਂ ਇਹ ਸ਼ੂਨ ਵੀਜ਼ਾ ਵਾਸਤੇ ਬਣੀ ਨੀ। ਜੇ ਤੁਸੀਂ ਕਿਸੇ ਵੀ ਸ਼ੂਨ ਵੀਜ਼ਾ ਹੋਲਡਰ ਤੁਸੀਂ ਪਹਿਲਾਂ ਈਐਨ ਕਰ ਲਈ, ਤੁਸੀਂ ਬੈਚਲਰ ਕਰ ਲਈ ਜਾਂ ਕੁਛ ਵੀ ਕਰ ਲਓ, ਤੁਸੀਂ ਟੀਆਰ ਨਹੀਂ ਪਾਏ, ਤੁਹਾਡੇ ਕੋਲ ਵਰਕਰ ਲਿਮਿਟਡ ਨੇ, ਤਾਂ ਤੁਹਾਨੂੰ ਤੰਗ ਹੋਣਾ ਪੈ ਸਕਦਾ ਕਿ ਛੁੱਟੀਆਂ ਵੀ ਤਾਂ ਫੁੱਲ ਟਾਈਮ ਹੋ ਜਾਣਾ ਸੀਗਾ ਤਾਂ ਉਹ ਐਵਰੇਜ ਬਣ ਜਾਂਦੀ ਸੀ। ਹੁਣ ਉਹ ਜੀ ਇਹਨੇ ਬੈਕਡੋਰ ਬੰਦ ਕਰਤਾ, ਤਾਂ ਜਿਹੜੀ ਟੋਨੀ ਵਰਗ ਜਿਹੜੀ ਆਹ ਸਟੇਟਮੈਂਟ ਅਗਲੀਆਂ ਆਉਣੀਆਂ ਸੀਗੀਆਂ, ਹੁਣ ਇਹਨੂੰ ਕਰਕੇ ਬਾਕੀ ਸਟੇਟਾਂ ਜ਼ਰੂਰ ਕਿਨਾਰਾ ਕਰਨੀ ਆ, ਹੁਣ ਸਾਨੂੰ ਉਸ ਚੀਜ਼ ਟੈਨਸ਼ਨ ਕਿ ਵੀ ਜੇ ਸੀਟਾਂ ਘੱਟ ਗਈਆਂ ਜਾਂ ਸਟੇਟਸ ਹੋਰ ਜਾਤੀ ਫਿਰ ਔਖਾ ਹੋ।
1: ਮੇਰਾ ਕੁਸ਼ਚਨ ਇਹ ਹੈਗਾ ਹੈ ਕਿ ਉਸ ਇੱਕ ਪ੍ਰੈਸ਼ਰ ਦੇ ਵਿੱਚ ਸਟੂਡੈਂਟ ਇੱਕ ਸਟੱਡੀ ਦੂਜੀ ਤੋਂ ਤੀਜੀ 'ਚ ਚਲੇ ਜਾਂਦੇ ਹੁੰਦੇ ਸੀਗੇ, ਹੁਣ ਗਵਰਨਮੈਂਟ ਨੇ ਚਲੋ ਪਿਛਲੇ ਕੁਛ ਅਰਸੇ ਤੋਂ ਇਹ ਵੀ ਕਰਤਾ ਹੈ ਕਿ ਇੱਕ ਸਟੱਡੀ ਤੋਂ ਦੂਜੀ 'ਤੇ ਜਾਣ ਲੱਗਿਆਂ ਅਤੇ ਵੀਜ਼ੇ ਵੀ ਪਿੱਛੇ ਜਿਹੇ ਬੜੇ ਕਰਨ ਲੱਗ ਗਏ ਸੀਗੇ ਕੈਂਸਲ, ਅਤੇ ਉੱਥੇ ਤੱਕ ਵੀ ਠੀਕ ਸੀ। ਉਸ ਤੋਂ ਬਾਅਦ ਇੱਕ ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਹਰ ਇੱਕ ਕੇਸ ਇੱਕੋ ਜਿਹਾ ਨਹੀਂ ਹੁੰਦਾ ਹੈਗਾ, ਹਰ ਇੱਕ ਕੇਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਐਕਸੈਪਸ਼ਨ ਹੋ ਸਕਦੀ ਹੈਗੀ, ਔਰ ਇਹਨੂੰ ਜੱਜ ਕੌਣ ਕਰੂਗਾ? ਅਦਾਲਤ ਕਰੇਗੀ, ਟ੍ਰਿਬਿਊਨਲ ਕਰੇਗਾ। ਇਸ ਲਈ ਟ੍ਰਿਬਿਊਨਲ ਦੀ ਇੱਕ ਵਿਕਲਪ ਹੈਗਾ, ਔਰ ਜਿੱਥੇ ਕਿ ਜਿੰਨੀਆਂ ਵੀ ਐਡਵਾਂਸਡ ਕੰਟਰੀਜ਼ ਹੈਗੀਆਂ ਨੇ ਉੱਥੇ ਇਹ ਹਿਊਮਨ ਰਾਈਟਸ ਦਾ ਇੱਕ ਵਿਸ਼ਾ ਬਣ ਜਾਂਦਾ, ਉੱਥੇ ਇੱਕ ਵਿਕਲਪ ਦਿੱਤਾ ਜਾਂਦਾ ਕਿ ਤੂੰ ਭਾਈ ਗਿਲਟੀ ਹੈ, ਤੂੰ ਆਪਣੇ ਆਪ ਨੂੰ ਦੱਸ, ਉਸ ਤੋਂ ਬਾਅਦ ਅਦਾਲਤ ਫੈਸਲਾ ਕਰੂਗੀ ਕਿ ਤੂੰ ਗਿਲਟੀ ਹੈਗਾ ਕਿ ਨਹੀਂ ਹੈਗਾ, ਪਰ ਉਹਨੂੰ ਮੌਕਾ ਤਾਂ ਦਿੱਤਾ ਜਾਵੇ। ਹੁਣ ਸੁਣਨ ਨੂੰ ਇਹ ਵੀ ਮਿਲ ਰਿਹਾ ਹੈਗਾ ਕਿ ਅਪੀਲ ਰਾਈਟਸ ਵੀ ਖਤਮ ਹੋ ਜਾਣੇ ਨੇ, ਉਹ ਫਿਰ ਕਿੱਥੋਂ ਤੱਕ ਜਸਟੀਫਾਈ? ਕਿਉਂਕਿ ਪਿਛਲੇ ਇੱਕ ਸ਼ਾਇਦ ਇੱਕ ਐਪੀਸੋਡ 'ਚ ਤੁਸੀਂ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਟੂਡੈਂਟਸ ਦੀ ਜਿਹੜੀ ਐਪਲੀਕੇਸ਼ਨਸ ਨੇ ਉਹਦੇ 'ਚ ਅਪੀਲ ਰਾਈਟ ਨਹੀਂ ਹੋਣਗੇ, ਉਹਦੀ ਐਪਲੀਕੇਸ਼ਨ ਹੀ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਡਾਕੂਮੈਂਟ ਹੈ, ਉਦੋਂ ਹੀ ਜੇ ਠੀਕ ਲਗਾਤਾ ਤਾਂ ਲਗਾਤਾ, ਇਹ ਫਿਰ ਕਿੱਧਰ? ਹਾਂ
0: ਉਹਦੇ ਵਿੱਚ ਪਹਿਲਾਂ ਨੇ ਕੀ ਕੀਤਾ, ਪਹਿਲਾਂ ਇਹਨਾਂ ਨੇ ਏਆਰਟੀ ਦੇ ਵਿੱਚ ਇੱਕ ਚੇਂਜ ਲੈ ਕੇ ਆਏ ਨੇ ਕਿ ਪੇਪਰ ਬੇਸ ਰਿਜ਼ਲਟ ਆਇਆ ਕਰੂਗਾ, ਕੋਈ ਥੋੜੀ ਹੇਅਰਿੰਗ ਹੋਣੀ ਬੰਦ ਹੋ ਜਾਵੇ ਸ਼ੂ ਵੀਜ਼ਾ ਹੋਲਡਰ ਵਾਸਤੇ, ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੇ, ਠੀਕ ਹੈ। ਉਹਦੇ ਬਾਅਦ ਕੀ ਹੈ ਕਿ ਕਿਉਂਕਿ ਭਾਜੀ ਕਈ ਵਾਰ ਡਾਕੂਮੈਂਟ ਦੇ ਉੱਤੇ ਆਪਾਂ ਕਈ ਵਾਰ ਐਕਸਪਲੇਨ ਕਰਨਾ ਵੈਰੀ ਹਾਰਡ, ਠੀਕ ਹੈ, ਕਿ ਜਿਹੜੇ ਚੋਇਸ ਆਫ ਵਰਡ ਨੇ ਜਾਂ ਜਿਹੜੇ ਡਾਕੂਮੈਂਟ ਦੇ ਵਿੱਚ ਆਪਾਂ ਵਰਡਿੰਗ ਯੂਜ਼ ਕਰਦੇ ਹਾਂ ਉਹ ਇਮੋਸ਼ਨ ਨਾਲ ਜਸਟੀਫਾਈ ਨਹੀਂ ਕਰਦੇ। ਕਈ ਵਾਰੀ ਇਨ ਪਰਸਨ ਦੇ ਵਿੱਚ ਜਦੋਂ ਆਪਾਂ ਕਰਦੇ ਹਾਂ ਤਾਂ ਉਦੋਂ ਆਪਾਂ ਮੈਂਬਰ ਨੂੰ ਸਮਝਾ ਸਕਦੇ ਹਾਂ ਕਿ ਸਰ ਕੀ ਹੋਇਆ, ਮੈਂਬਰ ਕੈਨ ਸੀ ਦੀ ਇਨਸਾਈਟ ਆਫ ਦੀ ਐਪਲੀਕੈਂਟ, ਹੈ ਨਾ, ਬਟ ਪੇਪਰ ਬੇਸ ਤਾਂ ਕੀ ਸੀ, ਉਹ ਸ਼ਾਇਦ ਸੁਣਿਆ ਸੀ ਰਿਫਿਊਜ਼ਲ ਜ਼ਿਆਦਾ ਵੱਧ ਜਾਣਗੀਆਂ, ਪਰ ਜਦੋਂ ਸਬਮਿਸ਼ਨ ਜ਼ਿਆਦਾ ਕੰਮ ਕਰਨਾ ਪਿਆ ਕਿ ਸਬਮਿਸ਼ਨ ਪ੍ਰੋਪਰ ਡਿਟੇਲ ਦੇ ਵਿੱਚ ਹੋਵੇ, ਪ੍ਰੋਪਰ ਈਚ ਐਵਰੀ ਅਲਾਈਨ ਹੋਵੇ, ਪਰ ਲੇਕਿਨ ਜੇ ਹੁਣ ਇਹਨੂੰ ਵੀਡੀਓ ਐਡਿਟਿੰਗ ਗੱਲ ਹਜੇ ਤੱਕ ਨਹੀਂ ਹੋਈ, ਇਹ ਸਿਰਫ ਇੱਕ ਰਿਊਮਰ ਨੇ, ਕਿਉਂਕਿ ਤਾਂ ਭਾਈ ਆਪਣੇ ਬੰਦੇ ਤੋਂ ਕੀ ਹੁੰਦਾ ਨਾ, ਜਦੋਂ ਕੋਈ ਵੀ ਨੈਗੇਟਿਵ ਖ਼ਬਰ ਹੁੰਦੀ ਆ ਉਹ ਬਹੁਤ ਜਲਦੀ ਸਪੈਡ ਕਰਦੀ ਆ, ਜਦਕਿ ਪੋਸਟ ਨਾਲ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਕੈਨੇਡਾ ਦੇ ਵਿੱਚ ਕਾਫੀ ਥਾਂ ਜਿਹੜੇ ਐਸੀ ਕਿ ਫੋਰਸ ਫਾਈ ਜਿਵੇਂ ਟੈਂਪਰੇਰੀ ਵੀਜ਼ਾ ਬੰਦ ਕਰਤਾ ਜਿਹੜੇ ਕੁਛ ਕੋਲਿਆਂ ਨੂੰ ਐਕਰੀਡੇਸ਼ਨ ਨਹੀਂ ਸੀ, ਤੁਹਾਨੂੰ ਖ਼ਬਰ ਸੁਣੀ ਸੀ ਉਹ?
1: ਜੀ ਜੀ ਜੀ ਜੀ ਚੱਲ ਰਹੀ ਹੈ, ਉਹ ਤਾਂ ਬੜੀ ਜ਼ਿਆਦਾ ਪਾਪੂਲਰ ਹੈ,
0: ਉਹ ਚੱਲ ਰਿਹਾ ਬਿਕੋਜ਼ ਕਿਉਂਕਿ ਨੈਗੇਟਿਵ ਖ਼ਬਰ ਆ ਉਹ, ਕਿਉਂਕਿ ਉਹਦੇ ਵਿੱਚ ਕੀ ਬੰਦ ਕਰਤੇ ਬਿਕੋਜ਼ ਚੱਲਿਆ ਸੀਗਾ ਉਹ ਤਾਂ ਕਿਸੇ ਨੂੰ ਪਤਾ ਹੀ ਸੀਗਾ,
1: ਓਕੇ,
0: ਤੇ ਹੁਣ ਲੋਕ ਉਸ ਚੀਜ਼ ਨੂੰ ਕੈਨੇਡਾ ਨੂੰ ਵੀ ਆਸਟ੍ਰੇਲੀਆ ਨਾਲ ਇਹ ਕਰਨਾ ਕਿ ਆਸਟ੍ਰੇਲੀਆ ਵੀ ਸੇਮ ਚੀਜ਼ ਹੋਏਗੀ ਕਿ ਵੀ ਸਾਰੀ ਦੇ ਕੁਛ ਕਾਲਜ ਕਿ ਵੀ ਪ੍ਰਾਈਵੇਟ ਕਾਲਜ ਬੰਦ ਨਾ ਕਰਦੇ 45 ਭਾਈ ਦੇ ਸੋ ਮੈਨੀ ਰਿਜ਼ਿਊਮਸ ਹੁਣ ਨੀਲਰ ਦੇ ਵਿੱਚ ਕੀ ਹੁੰਦਾ ਕਿ ਵੀ ਤੁਹਾਡਾ ਵੀਜ਼ੇ ਦੇ ਨਾਲ ਹੀ ਤੁਹਾਡਾ ਸਟੱਡੀ ਹੁੰਦੀ ਆ ਜੇ ਤੁਸੀਂ ਸਟੱਡੀ ਚੇਂਜ ਵੀ ਕੀਤੀ ਉਦੋਂ ਆਸਟ੍ਰੇਲੀਆ ਹਜੇ ਨਹੀਂ ਹੋਇਆ ਜੇ ਸਟੱਡੀ ਚੇਂਜ ਕਰ ਤੁਹਾਨੂੰ ਨਵਾਂ ਵੀਜ਼ਾ ਅਪਲਾਈ ਹੀ ਕਰਨਾ ਪਊਗਾ ਆਸਟ੍ਰੇਲੀਆ ਨਹੀਂ ਹੋਇਆ ਆਸਟ੍ਰੇਲੀਆ ਕੀ ਕੀਤਾ ਜੇ ਤੁਸੀਂ ਕੋਰਸ ਹੀ ਕਰਦੇ ਹੋ ਤਾਂ ਤੁਹਾਡੇ ਏਜੰਟ ਨੂੰ ਕਮਿਸ਼ਨ ਨਹੀਂ ਦੇਣਾ
1: ਲਾਸਟ ਇੱਕ ਜਿਹੜਾ ਇੱਕ ਹੋਰ ਕੈਟਾਗਰੀ ਪੁੱਛਣੀ ਆ ਉਹ ਹੈਗੀ ਆ ਹੁਣ 482 ਜਿਹਦੇ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਕੀਤੀ ਸੀਗੀ ਕਿ ਇੱਕ ਲੈ ਦੇ ਕੇ ਇੱਕ ਐਸਾ ਵੀਜ਼ਾ ਇੱਕ ਬਚਦਾ ਸੀਗਾ ਆਸਟ੍ਰੇਲੀਆ ਦੇ ਵਿੱਚ ਜਿਹਦੇ 'ਤੇ ਕਿਉਂਕਿ ਆਸਟ੍ਰੇਲੀਆ ਨੂੰ ਲੋੜ ਵੀ ਹੈਗੀ ਹੈ ਕਾਮਿਆਂ ਦੀ ਇਹਦੇ 'ਚ ਪੌਲਿਨ ਹੈਨਸਨ ਬੇਸ਼ੱਕ ਕਹੀ ਜਾਣ ਕਿ ਸਾਨੂੰ ਊਬਰ ਡਰਾਈਵਰ ਇਕੱਲੇ ਊਬਰ ਡਰਾਈਵਰ ਦੇ ਲਈ ਨਹੀਂ ਹੁੰਦਾ ਹੈਗਾ 482 ਬਹੁਤ ਛੋਟੇ ਐਂਟਰਪ੍ਰਾਈਜ਼ਰ ਜਿਹੜੇ ਹੈਗੇ ਨੇ ਜਾਂ ਮੀਡੀਅਮ ਸਕੇਲ ਐਂਟਰਪ੍ਰਨਰ ਹੈਗੇ ਨੇ ਉਹਨਾਂ ਤੋਂ ਪੁੱਛੋ ਉਹਨਾਂ ਦਾ ਕੰਮ ਹੀ ਮਾਈਗ੍ਰੈਂਟਸ ਕਰ ਰਹੇ ਨੇ ਸੋ ਉਹਨਾਂ ਦੇ ਬਿਜ਼ਨਸ ਟਿਕੇ ਹੋਏ ਨੇ ਔਰ ਉਹਨਾਂ ਦੇ ਬਿਜ਼ਨਸ ਟਿਕੇ ਹੋਏ ਨੇ ਤਾਂ ਮਾਰਕੀਟ ਦੇ ਵਿੱਚ ਇੱਕ ਬੈਲੈਂਸ ਬਣਿਆ ਹੋਇਆ ਸੋ ਉਹ ਜਦੋਂ 482 ਦੇ ਉੱਤੇ ਵੀ ਗਾਜ ਡਿੱਗ ਸਕਦੀ ਹੈਗੀ ਹੈ ਹੁਣ ਕਹਿ ਰਹੇ ਨੇ ਕਿ ਆਫਸ਼ੋਰ ਬੁਲਾਉਣੇ ਨਹੀਂ ਹੈਗੇ ਅਤੇ ਸਿਰਫ ਜਿਹੜੇ ਆਨਸ਼ੋਰ ਹੈ ਉਹਨਾਂ ਨੂੰ ਕਲੀਅਰ ਕਰਨਾ ਕਲੀਅਰ ਕਰਨ ਦਾ ਮਤਲਬ ਕੀ ਮਤਲਬ ਉਹ ਐਪਲੀਕੇਸ਼ਨ ਰਿਜੈਕਟ ਹੋਣਗੀਆਂ ਜਾਂ ਕਿੱਦਾਂ ਕੀ ਹੈ
0: ਹੁਣ ਭਾਜੀ ਇਹਨਾਂ ਨੇ ਇੱਕ ਮਿਨਿਸਟਰ ਡਾਇਰੈਕਸ਼ਨ ਲੈ ਕੇ ਆਏ ਨੇ 119
1: ਇਹਦਾ
0: ਕੀ ਹੈ 24 ਜੁਲਾਈ ਦੇ ਇੰਪੋਸਟਰ ਤੇ ਭਾਜੀ ਮਿਨਿਸਟਰ ਕੋਲ ਪਾਵਰ ਹੁੰਦੀ ਹੈ ਚਾਹ ਤਾਂ ਇਹ ਸਰਕਾਰ ਬਿੱਲ ਲੈ ਕੇ ਆਉਂਦੀ ਆ ਜੇ ਇਹਨਾਂ ਕੋਲ ਪਾਰਲੀਮੈਂਟ ਨਾ ਮੈਜੋਰਟੀ ਬਣੇ ਤਾਂ ਮਿਨਿਸਟਰ ਇੱਕ ਡਾਇਰੈਕਸ਼ਨ ਇਸ਼ੂ ਕਰ ਸਕਦਾ ਇਹਨਾਂ ਨੇ ਕੀ ਕੀਤਾ ਵੀ ਤੁਹਾਨੂੰ ਜਿਹੜਾ ਡਾਇਰੈਕਸ਼ਨ 119 ਜਿਹਦੇ 'ਚ ਮਿਨਿਸਟਰ ਨੇ ਕਹਿਤਾ ਕਿ ਅਸੀਂ ਇਹ ਸਕੀਮ ਨੂੰ ਪ੍ਰਾਇਓਰਟੀ ਦੇਵਾਂਗੇ ਹੁਣ ਉਹਨਾਂ ਨੇ ਐਂ ਕੀਤਾ ਕਿ ਅਸੀਂ ਸ਼ੈਫਾਂ ਨੂੰ ਇਨਵਾਈਟ ਨਹੀਂ ਕਰਾਂਗੇ ਇਹ ਨਹੀਂ ਕਿਹਾ ਉਹਨਾਂ ਨੇ ਉਹ ਕਹਿੰਦੇ ਨੈਕਸਟ ਪ੍ਰਾਇਓਰਟੀ ਦੇਵਾਂਗੇ ਮੋਟਰ ਮਕੈਨਿਕ ਨੂੰ ਸ਼ੈਫ ਨੂੰ ਠੀਕ ਹੈ ਹੁਣ ਇਹਨੇ ਕੀ ਕੀਤਾ ਇਹਨੇ 3 ਕੈਟਾਗਰੀ ਪ੍ਰਾਇਓਰਟੀ ਆਰਡਰ ਬਦਲ ਦਿੱਤਾ ਪਹਿਲੇ ਸਭ ਤੋਂ ਪਹਿਲਾਂ ਹਾਈਐਸਟ ਲੋ ਇਨਫੋਰਸਮੈਂਟ ਤੇ ਡਿਫੈਂਸ ਓਕੂਪੇਸ਼ਨ ਨੂੰ ਪ੍ਰਾਇਓਰਟੀ ਹੋਏਗੀ ਆਨਸ਼ੋਰ ਨੂੰ ਕਰਨਾ ਤੁਸੀਂ ਵਕੀਲ ਹੋ ਤੇ ਡਿਫੈਂਸ ਚੋਂ ਤੁਸੀਂ ਯਾਨੀ ਕਿ ਲੋ ਇਨਫੋਰਸਮੈਂਟ ਨਾਲ ਰਿਲੇਟਡ ਹੋ ਪੁਲਿਸ ਕਿਸੇ ਵਿੱਚ ਵੀ ਆ ਤੁਸੀਂ ਇਹ ਕਰਨ ਲੱਗੇ ਦੇ ਵਿਲ ਗਿਵ ਯੂ ਪ੍ਰਾਇਓਰਟੀ ਸੈਕਿੰਡ ਜੇ ਤੁਸੀਂ ਆਫਸ਼ੋਰ ਹੋ ਦੈਨ ਫਿਰ ਸੈਕਿੰਡ ਪ੍ਰਾਇਓਰਟੀ ਆ ਗਈ ਠੀਕ ਹੈ ਫਸਟ ਪ੍ਰਾਇਓਰਟੀ ਦੇ ਵਿੱਚ ਸੈਕਿੰਡ ਪ੍ਰਾਇਓਰਟੀ ਆਫਸ਼ੋਰ ਦੀ ਆ ਗਈ ਇਹਦੇ ਬਾਅਦ ਸੈਕਿੰਡ ਆ ਗਿਆ ਕਿ ਵੀ ਜੇ ਤੁਸੀਂ ਦੋਨੋਂ ਚ ਨਹੀਂ ਆਉਂਦੇ ਤੁਸੀਂ ਹੈਲਥ ਕੇਅਰ ਟੀਚਿੰਗ ਜਾਂ ਕੰਸਟਰਕਸ਼ਨ ਓਕੂਪੇਸ਼ਨ ਦੇ ਵਿੱਚ ਹੋ ਤਾਂ ਆਨਸ਼ੋਰ ਨੂੰ ਪ੍ਰਾਇਓਰਟੀ ਮੀਨਸ ਇਹਨੂੰ ਸਭ ਤੋਂ ਪਹਿਲਾਂ ਬੈਕਲੋਗ ਪੂਰਾ ਕੀਤਾ ਇਹਨਾਂ ਨੇ ਲੋ ਇਨਫੋਰਸਮੈਂਟ ਦਾ ਤੇ ਸੈਕਿੰਡ ਨੰਬਰ ਤੇ ਹੈਲਥ ਕੇਅਰ ਤੇ ਟੀਚਿੰਗ ਤੇ ਕੰਸਟਰਕਸ਼ਨ ਨੂੰ ਫੋਲੋ ਕਰਨਗੇ ਇਹ ਤਾਂ ਜਿਹੜੇ ਸਾਡੇ ECP ਵਾਲੇ ਭੈਣ ਭਰਾ ਬੈਠੇ ਸੀਗੇ ਜਿਹੜੇ 411100 ਜਾਂ 199 ਦਾ ਵੇਟ ਕਰ ਰਹੇ ਸੀਗੇ ਉਹ ਜੇ 42 ਨੂੰ ਜਾਣਗੇ ਤਾਂ ਉਹਨੇ ਅਪੀਲ ਜਲਦੀ ਪ੍ਰੋਸੈਸ ਹੋ ਜਾਊਗੀ ਜਿਹੜੇ ਕੰਸਟਰਕਸ਼ਨ ਨਾਲ ਨੇ ਦਿਨ ਦਾ ਦੇ ਨੀ ਦਾ ਬੰਦੂ ਆ ਮਜ਼ਦੂਰ ਹੈ ਤੇ ਭਾਜੀ ਉੱਧਰ ਕੀ ਹੋਇਆ ਜਦੋਂ ਮੈਂ ਦੇਖਿਆ ਕਿ ਵੀ ਕੰਸਟਰਕਸ਼ਨ ਜੇ ਬੰਦੇ ਪੱਕੇ ਨਹੀਂ ਹੋਏ ਜੇ 65 ਬੰਦੇ ਇਨਵਾਈਟ ਨਹੀਂ ਆਏ ਦੇ ਵਿਲ ਗੋ ਵਿਦ 42 ਜਿਹਦੇ 6 ਬੰਦ ਨਹੀਂ ਆਏ 7 ਬੰਦ ਜਾਂ 6 ਜਿੰਨੇ ਵੀ ਆਏ ਤਾਂ ਉਹ 42 ਦੇ ਬੰਦੇ ਉਹਨਾਂ ਨੇ ਪ੍ਰਾਇਓਰਟੀ ਕਰਤੀ ਜਿਹੜੇ ਇੰਡੀਆ ਬੈਠੇ ਉਹ ਤਾਂ ਵਿਚਾਰੇ ਟਾਈਮ ਲੱਗੂ ਨਾ ਥੋੜ੍ਹਾ ਜਿਹਾ ਤੀਜੇ ਨੰਬਰ ਤੇ ਆ ਗਏ ਔਲ ਅਦਰ ਐਪਲੀਕੇਸ਼ਨ ਚਾਹੇ ਕੋਈ ਜਰਨਲਿਸਟ ਆ ਚਾਹੇ ਕੋਈ ਰੇਡੀਓ ਤੇ ਆ ਚਾਹੇ ਕੋਈ ਸ਼ੈਫ ਆ ਮਕੈਨਿਕ ਆ ਜਾਂ ਕੁਛ ਮਰਜ਼ੀ ਆ ਉਹਨੂੰ ਤੀਜੇ ਨੰਬਰ ਤੇ ਆ
1: ਓਕੇ
0: ਵਿਚ ਮੀਨ
1: ਰੇਡੀਓ ਵਾਲਿਆਂ ਨੂੰ ਪਤਾ ਨਹੀਂ ਤੁਸੀਂ ਤੀਜੇ ਨੰਬਰ ਤੇ ਕਿਉਂ ਮੇਰਾ ਨਾਂ ਲੈ ਕੇ ਕਿਉਂ ਗਏ ਗੱਲ ਕਹੀ ਕੋਈ ਇਮੀਗ੍ਰੇਸ਼ਨ ਏਜੰਟ ਹੈ ਕੋਈ ਅਕਾਊਂਟੈਂਟ ਹੈ ਉਹਨਾਂ ਨੇ ਕਹਿ ਸਕਦੇ ਸੀ
0: ਤੇ ਭਾਜੀ ਉਦੋਂ ਦਾ ਕੀ ਆ ਭਾਜੀ ਹੁਣ ਜਿਹੜੇ ਬੰਦੇ ਨੇ ਇਹਨੂੰ ਲੈਸ ਪ੍ਰਾਇਓਰਟੀ ਆ ਇਟ ਮੀਨਸ ਇਹਨਾਂ ਨੂੰ 2 ਸਾਲ ਤੋਂ 3 ਸਾਲ ਵੇਟ ਕਰਨਾ ਪੈ ਸਕਦਾ
1: ਰਾਈਟ ਰਾਈਟ
0: ਜਿਹੜੀ ਪਹਿਲਾਂ 6 ਮਹੀਨੇ ਜਾਂ ਸਾਲ ਚ 16 ਦੀ ਨੋਮੀਨੇਸ਼ਨ ਦਾ ਵੀਜ਼ਾ ਪ੍ਰੋਸੈਸ ਹੋ ਰਿਹਾ ਸੀਗਾ ਸ਼ੈਫ ਮੋਟਰ ਰੀਜਨਲ ਦੇ ਵਿੱਚ ਭਾਜੀ ਉਹ ਵੀ ਇਹਨਾਂ ਨੇ ਖਤਮ ਕਰਤਾ ਭਾਜੀ ਸਾਡੇ ਕੋਲ ਕਾਫੀ ਸਾਡੇ ਭੈਣ ਭਰਾ ਕਮਾਏ ਜਿਹੜੇ ਭਾਜੀ 1.5 ਸਾਲ ਤੋਂ ਜਿਲੋਂ ਚ ਬੈਠੇ ਜਿਹੜੇ ਕੰਮ ਕਰਾਈ ਸਾਡਾ ਇਨਵਾਈਟ ਆ ਜੂਗਾ ਇਹ ਇਲੈਕਸ਼ਨ ਤੋਂ ਬਾਅਦ ਭਾਜੀ ਇਹਨੂੰ ਘੱਟੋ 1 ਸਾਲ ਦੇ ਤਾਂ ਹੋਰ ਤੇ ਕੰਮ ਕਰਨਾ ਪਊਗਾ
1: ਓਕੇ ਸੋ ਇਹ 119 ਹੋਰ ਵੀ ਖਤਰਨਾਕ ਹੈਗੀ ਹੈ ਪਰ ਆਈ ਹੋਪ ਮੈਂ ਇੰਨਾ ਡਰਾਉਣਾ ਨਹੀਂ ਸੀ ਚਾਹੁੰਦਾ ਬਾਂਸਲ ਸਾਹਿਬ ਨੇ ਪਰਤਾਂ ਹੀ ਖੋਲ ਕੇ ਰੱਖਤੀਆਂ ਇਹ ਹਾਲੇ ਸਿਰਫ ਉਦੋਂ ਪਏ ਗੱਲਾਂ ਹੈਂਜੀ
0: ਤੁਸੀਂ
1: ਤੁਸੀਂ ਤੁਹਾਡੇ ਇਹੋ ਜਿਹੇ ਕੰਮ ਲੱਗਦੇ ਨਹੀਂ ਹੈਗੇ ਦੇਖੋ ਮਿਨਿਸਟਰੀਅਲ ਡਾਇਰੈਕਸ਼ਨ ਕੀ ਨੇ ਔਰ ਮਿਨਿਸਟਰ ਡਾਇਰੈਕਸ਼ਨ ਕੀ ਦਿੰਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਹਾਲੇ ਤੱਕ ਤਾਂ ਇਹੀ ਨਹੀਂ ਪਤਾ। ਮੈਂ ਪਤਾ ਕਰ ਰਿਹਾ ਸੀਗਾ ਕਿ ਨੈਸ਼ਨਲ ਪ੍ਰੈਸ ਕਲੱਬ 'ਚ ਹੁਣ ਕਿਹੜਾ ਦਿਨ ਬੁੱਕ ਕੀਤਾ, ਹਾਲੇ ਤੱਕ ਤਾਂ ਇਹ ਨਹੀਂ ਪਤਾ ਕਿ ਦਿਨ ਕਿਹੜਾ ਬੁੱਕ ਕੀਤਾ ਹੈਗਾ ਹੈ। ਸੋ ਜਿੱਦਣ ਟੌਨੀ ਬਰਕ ਫਿਰ ਤੋਂ ਆਉਣਗੇ, ਪਰ ਥੈਂਕ ਯੂ ਸੋ ਮੱਚ ਭਾਅ ਜੀ ਬਾਂਸਲ ਸਾਹਿਬ ਦੇ ਨਾਲ ਅਗਲੇ ਫੋਰਟਨਾਈਟ ਆਪਾਂ ਗੱਲ ਜ਼ਰੂਰ ਕਰਾਂਗੇ ਪ੍ਰੋਗਰਾਮ ਇਹ ਵੀ ਟਾਕ ਦੇ ਵਿੱਚ। ਬਹੁਤ ਸ਼ੁਕਰੀਆ ਸਰ,
0: ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮੱਚ,
1: ਥੈਂਕ ਯੂ ਜੀ। ਸੋ ਇਹ ਸੀਗੇ ਜੀ ਬਾਂਸਲ ਇਮੀਗ੍ਰੇਸ਼ਨ ਤੋਂ ਅਰੁਣ ਬਾਂਸਲ ਜੀ। ਫਿਲਹਾਲ ਦਿਓ ਇਜਾਜ਼ਤਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: This station is now the ultimate power in the universe.
4: Radio Hanji 1674 AM.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਚ ਹੋਵੇਗਾ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ, ਚਿਹਰੇ ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤੇ ਆਓ ਸਭ ਤੋਂ ਪਹਿਲਾਂ ਚਿਹਰੇ ਤੇ ਖੁਸ਼ੀ ਲੈ ਕੇ ਆਈਏ। ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੋ ਆਪਾਂ ਘਰੋਂ ਲੈ ਕੇ ਨਿਕਲਦੇ ਹਾਂ ਉਹੀ ਸਾਰਾ ਦਿਨ ਸਾਡੇ ਨਾਲ ਰਹਿੰਦਾ ਤੇ ਉਹੀ ਖੱਟ ਕਮਾ ਕੇ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਤੇ ਆਓ ਫਿਰ ਆਪਾਂ ਅੱਜ ਘਰਾਂ ਨੂੰ ਖੁਸ਼ੀਆਂ ਲੈ ਕੇ ਆਈਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਦੋ ਦੋਸਤ ਹੁਣ ਉਮਰ ਦੇ ਪਿਛਲੇ ਹਿੱਸੇ ਦੇ ਵਿੱਚ ਪਹੁੰਚ ਚੁੱਕੇ ਨੇ, ਜ਼ਿੰਦਗੀ ਦੇ ਪਿਛਲੇ ਹਿੱਸੇ ਦੇ ਵਿੱਚ ਪਹੁੰਚ ਚੁੱਕੇ ਨੇ, ਪਰ ਉਹਨਾਂ ਨੂੰ ਆਪਣਾ ਇੱਕ ਵਾਅਦਾ ਸਤਾਉਂਦਾ ਆਪਣੇ ਆਪ ਦੇ ਨਾਲ ਕੀਤਾ, ਇੱਕ ਦੂਸਰੇ ਦੇ ਨਾਲ ਕੀਤਾ। ਉਹ ਵਾਅਦਾ ਸੀ ਕਿ ਆਪਾਂ ਜਦੋਂ ਬੱਚੇ ਤਾਂ ਹੋ ਜਾਣਗੇ ਤੇ ਤੀਰਥ ਇਸ਼ਨਾਨਾਂ ਨੂੰ ਜਾਵਾਂਗੇ। ਅੱਜ ਇੱਕ ਦੋਸਤ ਦੂਸਰੇ ਨੂੰ ਯਾਦ ਦਿਵਾਉਣ ਆਇਆ, ਆ ਕੇ ਕਹਿਣ ਲੱਗਾ, ਤੈਨੂੰ ਯਾਦ ਹੈ ਆਪਾਂ ਤੀਰਥਾਂ ਨੂੰ ਜਾਣਾ ਸੀ ਤੇ ਹਰ ਸਾਲ ਆਪਾਂ ਟਾਲੀ ਜਾਂਦੇ, ਕੋਈ ਪਤਾ ਨਹੀਂ ਸਰੀਰ ਕਦੋਂ ਸਾਥ ਛੱਡ ਦੇਵੇ, ਹੋਵੇ ਨਾ ਤੇ ਆਪਾਂ ਇਸ ਵਾਰੀ ਚਲੇ ਜਾਈਏ। ਤੇ ਦੂਸਰੇ ਨੇ ਜਵਾਬ ਦਿੱਤਾ, ਇੰਨਾ ਸੌਖਾ ਥੋੜ੍ਹੀ ਹੈ, ਚੇਤਾ ਤਾਂ ਮੈਨੂੰ ਹੈਗਾ ਪਰ ਮਕਾਨ ਸ਼ੁਰੂ ਕੀਤਾ, ਹਲੇ ਛੱਤ ਪੈਣ ਵਾਲੀ ਹੈ, ਹੋਰ ਘਰ ਦੇ ਛੱਤੀ ਕੰਮ ਨੇ, ਇੱਕ ਅੱਧਾ ਸਾਲ ਹੋਰ ਟਾਲ ਲੈਂਦੇ। ਦੂਜੇ ਨੇ ਕਿਹਾ, ਨਹੀਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਤੇ ਨਾਲੇ ਤੈਨੂੰ ਯਾਦ ਨਹੀਂ ਆਪਾਂ ਇਹੋ ਹੀ ਗੱਲਾਂ ਕੀਤੀਆਂ ਸੀ ਕਿ ਬੱਚੇ ਤਾਂ ਹੋ ਜਾਣਗੇ ਤੇ ਇਹ ਸਾਰਾ ਕੰਮ ਕਾਰ ਬੱਚੇ ਵੇਖ ਲੈਣਗੇ, ਤੇਰਾ ਮੁੰਡਾ ਹੁਣ ਸੁੱਖ ਦੇ ਨਾਲ ਜਵਾਨ ਹੋ ਚੁੱਕਾ, ਇਹ ਘਰ ਦੀ ਜ਼ਿੰਮੇਵਾਰੀ ਉਹਨੂੰ ਦੇ, ਜ਼ਰਾ ਸੋਚ ਕੇ ਵੇਖ ਤੂੰ ਇਸ ਦੁਨੀਆਂ ਤੇ ਕੱਲ ਨੂੰ ਨਹੀਂ ਰਹਿਣਾ ਤੇ ਫੇਰ ਕੌਣ ਵੇਖੂਗਾ, ਫਿਰ ਵੀ ਤਾਂ ਉਹਨਾਂ ਨੇ ਸਾਂਭਣਾ ਤੇ ਕਿਉਂ ਨਾ ਹੁਣੇ ਹੀ ਉਹਨਾਂ ਨੂੰ ਸਾਂਭਣ ਦੇ ਲਈ ਦੇ ਦਿੱਤਾ ਜਾਵੇ। ਕੰਮ ਐਡਾ ਸੌਖਾ ਤੇ ਨਹੀਂ, ਬੜਾ ਔਖਾ ਸੌਖਾ ਹੋ ਕੇ ਉਹਨੇ ਆਪਣੇ ਸਾਥੀ ਨੂੰ ਮਨਾ ਲਿਆ। ਦੋਵੇਂ ਜਣੇ ਤੀਰਥਾਂ ਦੇ ਲਈ ਤਿਆਰ ਹੋ ਗਏ ਨੇ। ਇੱਕ ਜਣੇ ਨੇ ਆਪਣੇ ਘਰ ਦੇ ਵਿੱਚ ਸਿਰਫ ਇੰਨਾ ਕਿਹਾ ਆਪਣੀ ਵਹੁਟੀ ਨੂੰ ਕਿ ਤੂੰ ਬਹੁਤ ਸਿਆਣੀ ਹੈ, ਮੈਨੂੰ ਪਤਾ ਤੂੰ ਸਾਰਾ ਕੁਛ ਵੇਖ ਲੈਣਾ, ਬੜਾ ਵਧੀਆ ਵੇਖ ਲੈਣਾ, ਖਿਆਲ ਰੱਖੀਂ। ਤੇ ਦੂਸਰੇ ਪਾਸੇ ਦੂਜੇ ਦੋਸਤ ਨੂੰ ਬਹੁਤਾ ਕੋਈ ਯਕੀਨ ਨਹੀਂ ਲੱਗਦਾ, ਨਾ ਆਪਣੇ ਬੱਚਿਆਂ 'ਤੇ ਨਾ ਵਹੁਟੀ 'ਤੇ, ਇਸ ਕਰਕੇ ਕਾਫੀ ਲੰਮੀ ਚੌੜੀ ਲਿਸਟ ਦੇ ਗਿਆ, ਆਹ ਇੱਦਾਂ ਕਰ ਦਿਓ, ਉਹ ਇੱਦਾਂ ਕਰ ਦਿਓ, ਆਹ ਜੇ ਇੱਦਾਂ ਨਾ ਹੋਇਆ ਤਾਂ ਆਹ ਨਹੀਂ ਜੇ ਹੋਣਾ, ਅਤੇ ਜੇ ਇੱਦਾਂ ਨਾ ਹੋਇਆ ਤਾਂ ਫਿਰ ਸਾਰੇ ਪੈਸੇ ਖਰਾਬ, ਮੇਰਾ ਜਾਣ ਨੂੰ ਜੀ ਤਾਂ ਨਹੀਂ ਕਰਦਾ, ਮਜਬੂਰੀ ਹੈ ਮੈਨੂੰ ਜਾਣਾ ਪੈਣਾ, ਅਤੇ ਹੁਣ ਉਸ ਹਿਸਾਬ ਦੇ ਨਾਲ ਪਿੱਛੋਂ ਸਾਂਭਿਓ। ਰਾਹ 'ਚ ਤੁਰੇ ਜਾਂਦੇ ਨੇ, ਇੱਕ ਤਾਂ ਬੜਾ ਸੁਰਖਰੂ ਆ ਅਤੇ ਦੂਸਰੇ ਦਾ ਧਿਆਨ ਆਪਣੇ ਪਰਿਵਾਰ 'ਚ ਹੀ, ਲੰਮਾ ਸਫ਼ਰ ਤੈਅ ਕਰਦੇ ਨੇ, ਔਖੇ ਸੌਖੇ ਪੜਾਵਾਂ 'ਚੋਂ ਹੁੰਦਿਆਂ ਹੋਇਆਂ ਆਖਿਰਕਾਰ ਇੱਕ ਨਗਰ 'ਚੋਂ ਲੰਘਦੇ ਨੇ ਜਿੱਥੇ ਸੋਕਾ ਪਿਆ, ਬੁਰੇ ਹਾਲ ਨੇ, ਲੋਕਾਂ ਦੇ ਕੋਲ ਖਾਣ ਨੂੰ ਦਾਣੇ ਨਹੀਂ, ਪੀਣ ਨੂੰ ਪਾਣੀ ਨਹੀਂ ਲੱਭਦਾ। ਜਿੱਦਾਂ ਜਿੱਦਾਂ ਅੱਗੇ ਵਧੀ ਜਾਂਦੇ ਨੇ ਉਦਾਂ ਉਦਾਂ ਉਹ ਹਾਲਾਤ ਹੋਰ ਵੀ ਬੱਤਰ ਹੁੰਦੇ ਜਾਂਦੇ ਨੇ। ਆਖਿਰਕਾਰ ਇੱਕ ਥਾਂ ਦੇ ਉੱਤੇ ਪਹੁੰਚ ਕੇ ਇਹਨਾਂ ਨੂੰ ਵੀ ਪਾਣੀ ਨਹੀਂ ਲੱਭ ਰਿਹਾ। ਆਪਣੇ ਦੋਸਤ ਨੂੰ ਇੱਕ ਰੁੱਖ ਦੀ ਛਾਂ ਥੱਲੇ ਬਿਠਾ ਕੇ ਪਾਣੀ ਲੱਭਣ ਦੇ ਲਈ ਚਲਾ ਗਿਆ ਉਹ ਭਲਾ ਪੁਰਸ਼। ਜਾ ਕੇ ਇੱਕ ਘਰ ਦੇ ਵਿੱਚ ਕੀ ਵੇਖਦਾ, ਬਾਹਰ ਇੱਕ ਮੰਜੇ ਦੇ ਉੱਤੇ ਬਜ਼ੁਰਗ ਪਿਆ, ਭੁੱਖ ਦੇ ਨਾਲ ਜਿੱਦਾਂ ਉਹਦੀਆਂ ਅੰਤੜੀਆਂ ਦਿਖ ਰਹੀਆਂ ਹੋਣ, ਜਿੱਦਾਂ ਸਰੀਰ ਦੇ ਉੱਤੇ ਮਾਸ ਨਾਂ ਦੀ ਕੋਈ ਚੀਜ਼ ਹੀ ਨਾ ਬਚੀ ਹੋਵੇ। ਇੱਕ ਦੁਆਰੀ ਬੁਲਾਇਆ ਪਰ ਅੱਗੋਂ ਕੋਈ ਜਵਾਬ ਨਾ ਆਇਆ, ਸ਼ਾਇਦ ਉਹਨੂੰ ਭੁੱਖ ਪਿਆਸ ਨੇ ਇੰਨਾ ਕੁ ਤੋੜਿਆ ਸੀ ਕਿ ਉਹਦੇ ਕੋਲ ਬੋਲਿਆ ਵੀ ਨਹੀਂ ਜਾਂਦਾ। ਸੋਚਣ ਲੱਗਾ ਮੈਂ ਅੰਦਰ ਜਾ ਕੇ ਵੇਖਦਾ, ਘਰ ਦੇ ਅੰਦਰ ਗਿਆ ਤਾਂ ਇੱਕ ਛੋਟਾ ਜਿਹਾ ਬੱਚਾ ਅਤੇ ਇੱਕ ਬੀਬੀ, ਉਹਨਾਂ ਦੇ ਵੀ ਭੁੱਖ ਦੇ ਨਾਲ ਬੁਰੇ ਹਾਲ। ਕਹਿਣ ਲੱਗੀ,
ਸਾਡੇ ਕੋਲ ਕੁਛ ਨਹੀਂ। ਤੂੰ ਚਾਹੇ ਕੁਛ ਮੰਗਣਾ ਆ, ਚਾਹੇ ਚੋਰੀ ਕਰਨ, ਇਸ ਘਰ 'ਚ ਕੁਛ ਨਹੀਂ ਲੱਭਣਾ। ਜੀ ਮੈਂ ਤਾਂ ਪਾਣੀ ਲੱਭਦਾ ਲੱਭਦਾ ਆ ਗਿਆ ਸੀ, ਕੋ ਪਾਣੀ ਦੀਆਂ ਚਾਰ ਬੂੰਦਾਂ ਮਿਲ ਜਾਣ ਅਤੇ ਪਿਆਸ ਬੁਝਾ ਲਈਏ। ਇਸ ਘਰ ਦੇ ਵਿੱਚ ਪਾਣੀ ਵੀ ਨਹੀਂ ਲੱਭਣਾ ਤੈਨੂੰ, ਕਿਹਦੇ 'ਚ ਹਿੰਮਤ ਹੈ ਤੁਰਨ ਦੀ? ਉਹ ਪਿਆ ਭਾਂਡਾ ਅਤੇ ਉੱਧਰਲੇ ਪਾਸੇ ਆਸ ਹੈਗੀ ਆ, ਜੇ ਜਾ ਸਕਦੇ ਹੋ ਤਾਂ ਜਾ ਕੇ ਲੈ ਆਓ। ਜਾ ਕੇ ਪਾਣੀ ਲੈ ਕੇ ਆਉਂਦਾ, ਆਪ ਪੀਤਾ, ਪਰਿਵਾਰ ਨੂੰ ਥੋੜ੍ਹਾ ਥੋੜ੍ਹਾ ਪਿਆ। ਪੁੱਛਣ ਲੱਗਾ, ਇਹ ਬਾਹਰ ਪਏ ਬਜ਼ੁਰਗ ਨੂੰ ਕੀ ਹੋਇਆ? ਹੋਣਾ ਕੀ ਹੈ ਜੀ, ਨਾ ਰੋਟੀ ਲੱਭਦੀ ਹੈ ਇਸ ਹਾਲਾਤ ਦੇ ਵਿੱਚ, ਨਾ ਪੀਣ ਨੂੰ ਪਾਣੀ ਲੱਭਦਾ। ਸ਼ੁਰੂ ਸ਼ੁਰੂ ਦੇ ਵਿੱਚ ਬਥੇਰੀ ਮਿਹਨਤ ਕਰਕੇ ਕਮਾਈ ਕਰਨ ਦੀ ਕੋਸ਼ਿਸ਼ ਕੀਤੀ, ਜ਼ਮੀਨ ਗਿਰਵੀ ਰੱਖ ਕੇ ਬੜਾ ਚਿਰ ਕੱਢਿਆ, ਪਰ ਹੁਣ ਸਾਡੀ ਬੱਸ ਹੋ ਗਈ ਆ, ਹੁਣ ਤਾਂ ਆਪਾਂ ਆਪਣੇ ਆਖਰੀ ਸਾਹ ਗਿਣ ਰਹੇ ਹਾਂ, ਅੱਜ ਚਲੇ ਜਾਈਏ ਜਾਂ ਕੱਲ੍ਹ ਚਲੇ ਜਾਈਏ। ਉਸਨੂੰ ਬੜਾ ਤਰਸ ਆਇਆ, ਉਹਨੇ ਆਪਣੇ ਝੋਲੇ ਦੇ ਵਿੱਚੋਂ ਰੋਟੀ ਕੱਢੀ ਅਤੇ ਉਹਨਾਂ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਰੋਟੀ ਦੀ ਪੇਸ਼ਕਸ਼ ਕੀਤੀ। ਜਿੱਦਾਂ ਮਰੇ ਜਾਂਦੇ ਨੂੰ ਕਿਸੇ ਨੇ ਪਿੱਛੋਂ ਹੱਥ ਪਾ ਲਿਆ ਹੋਵੇ। ਸਾਰੇ ਪਰਿਵਾਰ ਨੇ ਰੱਜ ਕੇ ਦੁਆਵਾਂ ਦਿੱਤੀਆਂ, ਪਰ ਫਿਰ ਅਚਾਨਕ ਮਨ ਦੇ ਵਿੱਚ ਆਇਆ, ਅੱਜ ਤਾਂ ਇਸ ਪਰਿਵਾਰ ਨੂੰ ਰੋਟੀ ਦੇ ਦਿੱਤੀ, ਕੱਲ੍ਹ ਨੂੰ ਇਹਨਾਂ ਦਾ ਕੀ ਬਣੂਗਾ? ਕੱਲ੍ਹ ਤਾਂ ਫਿਰ ਇਹ ਬੈਠੇ ਇੱਥੇ ਇਸੇ ਤਰ੍ਹਾਂ ਮਰ ਰਹੇ ਹੋਣਗੇ। ਹੋਵੇ ਨਾ ਤਾਂ ਇਹਨਾਂ ਦਾ ਕੋਈ ਪੱਕਾ ਇੰਤਜ਼ਾਮ ਮੈਨੂੰ ਕਰਕੇ ਜਾਣਾ ਚਾਹੀਦਾ। ਅਤੇ ਦੂਸਰੇ ਪਾਸੇ ਦੂਸਰਾ ਦੋਸਤ ਉੱਥੇ ਰੁੱਖ ਥੱਲੇ ਬੈਠਾ ਇੰਤਜ਼ਾਰ ਕਰੀ ਜਾਂਦਾ, ਉਹਨੂੰ ਪਤਾ ਵੀ ਨਹੀਂ ਉਹ ਕਿਹੜੇ ਪਾਸੇ ਨੂੰ ਗਿਆ। ਪਤਾ ਵੀ ਕਿਉਂ ਹੁੰਦਾ? ਕਿਉਂਕਿ ਉਹ ਆਪਣੇ ਘਰ ਨੂੰ ਹਾਲੇ ਵੀ ਸੋਚੀ ਜਾਂਦਾ, ਉਹਨੂੰ ਹਾਲੇ ਵੀ ਲੱਗਦਾ ਕਿ ਮੇਰੇ ਪੁੱਤ ਨੇ ਮਕਾਨ ਦੀ ਦੇਖ ਰੇਖ ਨਹੀਂ ਚੰਗੀ ਤਰ੍ਹਾਂ ਕਰਨੀ, ਪਸ਼ੂਆਂ ਨੂੰ ਪੱਠੇ ਨਹੀਂ ਪਾਉਣੇ, ਵਾਹੀ ਖੇਤੀ 'ਤੇ ਉਹਦੇ ਤੋਂ ਮੈਂ ਆਸ ਹੀ ਕੀ ਲਵਾਂ, ਵਹੁਟੀ ਤੋਂ ਵੀ ਉਹ ਦੌਕਾ ਨਹੀਂ ਚੱਲਦਾ। ਉਹ ਆਪਣੇ ਘਰ ਦੇ ਵਿੱਚ ਗਵਾਚਾ, ਇੱਕਦਮ ਹੋਸ਼ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਕਾਫੀ ਦੇਰ ਹੋ ਚੁੱਕੀ ਹੈ। ਇੰਨਾ ਬੇਸੁੱਧ ਹੋਇਆ ਇਹ ਸਾਰਾ ਕੁਛ ਸੋਚੀ ਗਿਆ, ਉਹਨੂੰ ਇੱਦਾਂ ਲੱਗਾ ਜਿੱਦਾਂ ਦੋਸਤ ਅੱਗੇ ਲੰਘ ਗਿਆ। ਉੱਠ ਕੇ ਰਾਹ ਪਿਆ, ਰਾਹ ਦੇ ਵਿੱਚ ਜਾ ਮਿਲਦਾ ਅਤੇ ਇੱਧਰ ਦੂਸਰਾ ਦੋਸਤ ਉਹਨਾਂ ਘਰ ਵਾਲਿਆਂ ਦੀ ਮਦਦ ਦੇ ਵਿੱਚ ਲੱਗਾ। ਅਗਲੇ ਦਿਨ ਜਾ ਕੇ ਪਿੰਡ ਦੇ ਵਿੱਚ ਗੱਲ ਕੀਤੀ, ਪਿੰਡ ਦੇ ਜ਼ਿਮੀਂਦਾਰ ਦਾ ਪਤਾ ਲੱਗਾ, ਉਹਦੇ ਘਰ ਗਿਆ, ਜਾ ਕੇ ਕਹਿਣ ਲੱਗਾ, ਜੀ ਉਹਨਾਂ ਦੀ ਜ਼ਮੀਨ ਜੇਕਰ ਤੁਸੀਂ ਛੱਡ ਦਿਓ ਤਾਂ ਉਹਨਾਂ ਦੀ ਜਾਨ ਬਚ ਜੂਗੀ, ਪਰ ਜ਼ਿਮੀਂਦਾਰ ਇਸ ਚੀਜ਼ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਪੈਸੇ ਦਿਓ ਤਾਂ ਜ਼ਮੀਨ ਛੱਡਾ ਲਓ। ਅਗਲੇ ਦਿਨ ਆ ਕੇ ਆਪਣੇ ਝੋਲੇ ਦੇ ਵਿੱਚ ਵੇਖਦਾ ਜੋ ਕੁਛ ਵੀ ਬਚਿਆ, ਤੀਰਥ ਯਾਤਰਾ ਦੇ ਲਈ ਜਿੰਨੇ ਕੁ ਵੀ ਪੈਸੇ ਨਾਲ ਲੈ ਕੇ ਤੁਰਿਆ ਸੀ ਉਹ ਪੈਸੇ ਅਗਲੇ ਦਿਨ ਜਾ ਕੇ ਜ਼ਮੀਨਦਾਰ ਨੂੰ ਦਿੱਤੇ। ਉਸ ਪਰਿਵਾਰ ਦੀ ਜ਼ਮੀਨ ਗਹਿਣੇ ਉਹ ਛਡਾ ਕੇ ਉਹਦੇ ਉੱਤੇ ਥੋੜ੍ਹੀ ਬਹੁਤੀ ਕਿਤੇ ਚਾਰ ਚਰੀਟਾਂ ਮਾਰੀਆਂ, ਕੁਛ ਫਸਲ ਹੋਈ, ਘਰ ਦੇ ਹਾਲਾਤ ਥੋੜ੍ਹੇ ਜਿਹੇ ਬਦਲਣ ਲੱਗੇ। ਇੱਕ ਦਿਨ ਸਾਰਾ ਕੁਛ ਕਰ ਕਰਾ ਕੇ ਸੋਚਦਾ ਹੁਣ ਮੈਂ ਅੱਗੇ ਤੀਰਥਾਂ ਨੂੰ ਨਿਕਲਾਂ, ਮੇਰਾ ਦੋਸਤ ਕਾਫੀ ਦੂਰ ਚਲਾ ਗਿਆ ਹੋਊਗਾ, ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਹੋਊਗਾ। ਥੋੜ੍ਹੀ ਦੂਰ ਜਾ ਕੇ ਆਪਣੇ ਝੋਲੇ 'ਚ ਹੱਥ ਮਾਰਿਆ ਤਾਂ ਕੀ ਵੇਖਦਾ, ਹੁਣ ਤਾਂ ਪੈਸੇ ਹੀ ਨਹੀਂ ਬਚੇ, ਜਿੰਨੇ ਕੁ ਪੈਸੇ ਬਚੇ ਉਹਨਾਂ ਦੇ ਨਾਲ ਨਹੀਂ ਜਾਇਆ ਜਾ ਸਕਦਾ। ਵਾਪਸ ਆ ਕੇ ਥੋੜ੍ਹੇ ਦਿਨ ਉਸੇ ਘਰ ਦੇ ਵਿੱਚ ਬਿਤਾਏ, ਉਸ ਘਰ ਦੀਆਂ ਖੁਸ਼ੀਆਂ ਦੇ ਵਿੱਚ ਥੋੜ੍ਹੇ ਦਿਨ ਆਪਣੀ ਖੁਸ਼ੀ ਵੇਖੀ। ਉਸ ਪਰਿਵਾਰ ਨੂੰ ਭੁੱਖਮਰੀ ਦੇ ਵਿੱਚੋਂ ਨਿਕਲ ਕੇ ਹੁਣ ਹੱਸਦਿਆਂ ਵੇਖਿਆ ਅਤੇ ਉਹਨੂੰ ਇੱਦਾਂ ਲੱਗਾ ਜਿਵੇਂ ਮੈਂ ਤੀਰਥ ਨਾਲੇ ਹੋਣ। ਉਹ ਬਹੁਤ ਖੁਸ਼ ਸੀ। ਪਰਿਵਾਰ ਨੇ ਪੁੱਛਿਆ, ਕੀ ਗੱਲ ਤੂੰ ਅੱਗੇ ਨਹੀਂ ਗਿਆ? ਕਹਿਣ ਲੱਗਾ, ਨਹੀਂ ਮੇਰਾ ਦੋਸਤ ਬਹੁਤ ਅੱਗੇ ਨਿਕਲ ਗਿਆ, ਹੁਣ ਮੇਰਾ ਵਾਪਸ ਜਾਣਾ ਹੀ ਬਿਹਤਰ ਹੋਊਗਾ।
ਇਹਨਾਂ ਕਹਿ ਕੇ ਉਹ ਵਾਪਸ ਚਲਾ ਗਿਆ। ਪਰ ਪਰਿਵਾਰ ਅਤੇ ਉਸ ਨਗਰ ਆਸ ਪਾਸ ਦੇ ਪਿੰਡ ਦੇ ਵਿੱਚ ਕਿਸੇ ਨੂੰ ਯਕੀਨ ਨਾ ਆਵੇ, ਕੋਈ ਇੱਦਾਂ ਦਾ ਵੀ ਇਨਸਾਨ ਹੋ ਸਕਦਾ, ਇਹ ਤਾਂ ਰੱਬ ਦਾ ਭੇਜਿਆ ਕੋਈ ਬੰਦਾ ਸੀ। ਹੌਲੀ ਹੌਲੀ ਤਾਂ ਕਈ ਉਹਨੂੰ ਰੱਬ ਹੀ ਕਹਿਣ ਲੱਗ ਪਏ। ਉਹ ਬੜੀ ਸ਼ਿੱਦਤ ਦੇ ਨਾਲ ਉਹਨੂੰ ਯਾਦ ਕਰਦੇ। ਉੱਧਰ ਦੋਸਤ ਇੱਕ ਤੀਰਥਾਂ ਵੱਲ ਨੂੰ ਵੱਧ ਰਿਹਾ। ਹੁਣ ਉਹਨੇ ਆਸ ਛੱਡ ਦਿੱਤੀ ਆ ਕਿ ਮੇਰਾ ਦੋਸਤ ਮੈਨੂੰ ਮਿਲੂਗਾ, ਪਰ ਇੰਨਾ ਕੁ ਅੱਗੇ ਨਿਕਲ ਆਇਆ ਹੁਣ ਉਹਨੂੰ ਲੱਗਦਾ ਕਿ ਮੈਂ ਜ਼ਰੂਰ ਤੀਰਥ ਹੋ ਆਵਾਂ। ਹੋ ਸਕਦਾ ਮੇਰਾ ਦੋਸਤ ਕਿਤੇ ਪਾਸਿਓਂ ਦੀ ਹੋ ਕੇ ਪਹਿਲਾਂ ਨਿਕਲ ਗਿਆ ਹੋਵੇ, ਮੇਰੀ ਅੱਖ ਲੱਗੀ ਮੈਨੂੰ ਪਤਾ ਨਹੀਂ ਲੱਗਾ, ਜਾਂ ਫਿਰ ਉਹ ਪਿੱਛੇ ਰਹਿ ਗਿਆ। ਖੌਰੇ ਕੀ ਹੋਇਆ? ਇਹਨਾਂ ਸੋਚਾਂ ਦੇ ਵਿੱਚ ਅਤੇ ਪਿੱਛੇ ਪਰਿਵਾਰ ਦੀਆਂ ਸੋਚਾਂ 'ਚ ਅੱਗੇ ਵੱਧਦਾ ਜਾਂਦਾ। ਰਾਹ ਦੇ ਵਿੱਚ ਇੱਕ ਸਾਧੂ ਦਾ ਸਾਥ ਬਣ ਗਿਆ। ਦੋਵੇਂ ਹੁਣ ਤੀਰਥਾਂ ਵੱਲ ਨੂੰ ਤੁਰੇ ਜਾਂਦੇ ਨੇ। ਤੀਰਥਾਂ ਦੇ ਉੱਤੇ ਪਹੁੰਚ ਕੇ ਵੀ ਧਿਆਨ ਉੱਥੇ ਹੀ ਆ, ਪਤਾ ਨਹੀਂ ਘਰ ਦਾ ਕੀ ਬਣਿਆ ਹੋਣਾ, ਪਤਾ ਨਹੀਂ ਟਾਈਮ ਦੇ ਨਾਲ ਪੱਠੇ ਪੈਂਦੇ ਹੋਣੇ ਕਿ ਨਹੀਂ, ਪਤਾ ਨਹੀਂ ਘਰ ਦੀ ਛੱਤ ਪਾ ਦਿੱਤੀ ਹੋਣੀ ਹੈ ਜਾਂ ਨਹੀਂ। ਤੀਰਥੀ ਪਹੁੰਚ ਗਿਆ ਵਾ, ਪਰ ਧਿਆਨ ਉਹਦਾ ਉੱਥੇ ਹੀ ਆ। ਇੱਕ ਦਿਨ ਅਚਾਨਕ ਮਨ ਦੇ ਵਿੱਚ ਧਿਆਨ ਆ ਗਿਆ, ਇਹ ਜਿਹੜਾ ਸਾਧੂ ਮੇਰੇ ਨਾਲ ਤੁਰਿਆ ਫਿਰਦਾ ਕਿਤੇ ਠੱਗੀ ਨਾ ਹੋਵੇ, ਇਹ ਕਿਤੇ ਮੇਰੇ ਪੈਸੇ ਨਾ ਕੱਢ ਲਏ। ਅਤੇ ਹੁਣ ਉਹ ਚੱਤੇ ਪੈਰ ਆਪਣਾ ਝੋਲਾ ਆਪਣੀ ਹਿੱਕ ਨਾਲ ਲਾਈ ਫਿਰਦਾ। ਤੀਰਥਾਂ 'ਤੇ ਗਿਆ, ਇਸ਼ਨਾਨ ਕੀਤਾ, ਮੱਥੇ ਟੇਕੇ, ਕੁਛ ਦਿਨ ਉੱਥੇ ਰਿਹਾ। ਇੱਕ ਦਿਨ ਅਚਾਨਕ ਕੀ ਵੇਖਦਾ ਕਿ ਉਹਦਾ ਦੋਸਤ ਵੀ ਉੱਥੇ ਖੜਾ। ਉਹਨਾਂ ਹੀ ਤੀਰਥਾਂ ਦੇ ਉੱਤੇ ਦੂਰ ਉਹਨੂੰ ਵੇਖ ਤਾਂ ਪਾਇਆ, ਪਰ ਉਹਨੂੰ ਮਿਲ ਨਹੀਂ ਪਾਇਆ। ਅਗਲੇ ਦਿਨ ਫਿਰ ਦੁਬਾਰਾ ਜਾਂਦਾ।

ਲਗਭਗ ਸਾਲ ਬੀਤ ਚੁੱਕਾ। ਸਾਲ ਤੋਂ ਵਧੇਰੇ ਦਾ ਸਮਾਂ ਪਤਾ ਨਹੀਂ ਘਰ ਦੇ ਕੀ ਹਾਲਾਤ ਹੋਏ ਹੋਣੇ। ਕਾਲੀ ਕਾਲੀ ਦੇ ਵਿੱਚ ਵਾਪਸ ਪਹੁੰਚਦਾ, ਘਰ ਕੀ ਵੇਖਦਾ ਕਿ ਮੁੰਡਾ ਸ਼ਰਾਬ ਪੀ ਕੇ ਪਿਆ, ਛੱਤ ਉੱਥੇ ਦੀ ਉੱਥੇ ਖੜੀ ਹੈ ਜਿੱਥੇ ਛੱਡ ਕੇ ਗਿਆ ਸੀ। ਤੇ ਘਰ ਦੇ ਵਿੱਚ ਚੀਕ ਝੜਾ ਦੂਰੋਂ ਹੀ ਸੁਣਨਾ ਸ਼ੁਰੂ ਹੋ ਜਾਂਦਾ। ਸਾਰੇ ਹਾਲਾਤ ਸਮਝ ਜਾਂਦਾ ਕਿ ਘਰ ਦੇ ਵਿੱਚ ਕੀ ਹੁੰਦਾ ਰਿਹਾ। ਪਿੱਛੋਂ ਪੁੱਤ ਨੂੰ ਆ ਕੇ ਪੁੱਛਿਆ ਤਾਂ ਕਹਿਣ ਲੱਗਾ, ਜੇ ਇੱਡੀ ਫਿਕਰ ਸੀ ਛੱਤ ਦੀ ਤਾਂ ਪਵਾ ਕੇ ਚਲਾ ਜਾਂਦਾ, ਸਾਡੇ ਸਿਰ 'ਤੇ ਕਿਉਂ ਛੱਡ ਕੇ ਗਿਆ ਸੀ। ਵਹੁਟੀ ਨੂੰ ਪੁੱਛਿਆ ਤਾਂ ਕਹਿਣ ਲੱਗੀ, ਆਪ ਤੇ ਐਸ਼ ਕਰਕੇ ਆਇਆ, ਤੈਨੂੰ ਕੀ ਪਤਾ ਪਿੱਛੇ ਕੀ ਕੀ ਹੁੰਦਾ ਰਿਹਾ, ਕਿਹੜੇ ਹਾਲ ਆਪਾਂ ਗੁਜ਼ਾਰੇ ਕਰਦੇ ਰਹੇ, ਤੈਨੂੰ ਕੀ ਪਤਾ ਤੀਰਥਾਂ ਵਾਲੇ ਨੂੰ, ਤੇਰੇ 'ਤੇ ਤੀਰਥ ਦਿਮਾਗ 'ਤੇ ਚੜਿਆ ਸੀ, ਪਿੱਛੇ ਪਰਿਵਾਰ ਦਾ ਕੀ ਬਣਿਆ ਉਹ ਨਹੀਂ ਤੈਨੂੰ ਪਤਾ, ਸਾਨੂੰ ਪਤਾ ਅਸੀਂ ਕਿਹੜੇ ਹਾਲ ਗੁਜ਼ਾਰੇ ਕੀਤੇ। ਮਨ ਦੇ ਵਿੱਚ ਆਉਂਦਾ ਕਿ ਆਪਣੇ ਦੋਸਤ ਦਾ ਵੀ ਜਾਣ ਕੇ ਆਵਾਂ, ਉੱਥੇ ਤੀਰਥਾਂ 'ਤੇ ਵੀ ਨਹੀਂ ਮੁਲਾਕਾਤ ਹੋ ਪਾਈ, ਅਤੇ ਪਤਾ ਨਹੀਂ ਕਿਹੜੇ ਪਾਸਿਓਂ ਕਿੱਦਾਂ ਦੀ ਪਿਛਾਂ ਹੋ ਕੇ ਨਿਕਲ ਗਿਆ, ਕਿਉਂਕਿ ਰਸਤੇ ਦੇ ਵਿੱਚ ਉਹ ਉਸ ਜਗ੍ਹਾ ਦੇ ਉੱਤੇ ਵੀ ਰੁਕਿਆ ਸੀ ਜਿਹੜੇ ਘਰ ਦੇ ਵਿੱਚ ਉਹ ਮਦਦ ਕਰਕੇ ਆਇਆ, ਉਹਨਾਂ ਨੇ ਸਾਰਾ ਕੁਛ ਦੱਸ ਦਿੱਤਾ ਕਿ ਉਹ ਅੱਗੇ ਤੀਰਥਾਂ ਨੂੰ ਜਾ ਹੀ ਨਹੀਂ ਸੀ ਸਕਿਆ, ਤੇਰਾ ਦੋਸਤ ਇੱਥੋਂ ਹੀ ਵਾਪਸ ਮੁੜ ਗਿਆ ਸੀ, ਉਹ ਤੇਰਾ ਦੋਸਤ ਆਮ ਇਨਸਾਨ ਨਹੀਂ ਗਾ, ਉਹ ਰੱਬ ਹੈ, ਉਹਨੂੰ ਦੱਸੀ ਅਸੀਂ ਉਹਨੂੰ ਬਹੁਤ ਮਿਸ ਕਰਦੇ ਹਾਂ, ਅਸੀਂ ਉਹਨੂੰ ਰੱਬ ਵਾਂਗੂ ਪੂਜਦੇ ਹਾਂ, ਸਾਡਾ ਸਾਰਾ ਪਿੰਡ ਉਹਨੂੰ ਰੱਬ ਕਰਕੇ ਜਾਣਦਾ, ਸੋਚਦਾ ਮੈਂ ਜਾ ਕੇ ਉਹਨੂੰ ਦੱਸ ਕੇ ਆਵਾਂ, ਉਹਦੇ ਘਰ ਦੇ ਹਾਲਾਤ ਵੀ ਵੇਖ ਕੇ ਆਵਾਂ, ਕਿਉਂਕਿ ਉਹਦੇ ਕੋਲ ਤੀਰਥੀ ਨਹੀਂ ਜਾਇਆ ਗਿਆ। ਜਾ ਕੇ ਪੁੱਛਦਾ ਹੈ, ਮਿਲਦਾ, ਮੈਂ ਤੇਰਾ ਬਹੁਤ ਇੰਤਜ਼ਾਰ ਕੀਤਾ, ਜੇ ਤੂੰ ਤੀਰਥੀ ਗਿਆ ਹੀ ਨਹੀਂ ਤਾਂ ਫਿਰ ਹਰ ਰੋਜ਼ ਉੱਥੇ ਮੈਨੂੰ ਕੌਣ ਦੇਖਦਾ ਸੀ, ਉੱਥੇ ਮੈਨੂੰ ਕੌਣ ਮਿਲਦਾ ਸੀ, ਤੂੰ ਤਾਂ ਮੇਰੇ ਸਾਹਮਣੇ ਹੁੰਦਾ ਸੀ, ਕਿ ਮੈਂ ਹੀ ਤੈਨੂੰ ਨਹੀਂ ਸੀ ਦੇਖਦਾ, ਤੂੰ ਤਾਂ ਮੈਨੂੰ ਦੇਖਦਾ ਸੀ, ਪਰ ਸਾਰੇ ਕਹੀ ਜਾਂਦੇ ਆ ਤੂੰ ਉਦੋਂ ਤੱਕ ਪਹੁੰਚਿਆ ਹੀ ਨਹੀਂ, ਤੂੰ ਤਾਂ ਕੁਛ ਦੱਸ। ਹਾਂ ਦੋਸਤ, ਮੈਂ ਤੇਰੇ ਨਾਲ ਕੀਤਾ ਵਾਅਦਾ ਨਹੀਂ ਨਿਭਾ ਸਕਿਆ, ਮੈਂ ਉਸ ਰੱਬ ਦੇ ਘਰ ਤੱਕ ਪਹੁੰਚ ਕਰ ਹੀ ਨਹੀਂ ਸਕਿਆ, ਪਰ ਹਾਂ ਮੈਨੂੰ ਰਸਤੇ ਦੇ ਵਿੱਚ ਉਸ ਪਰਿਵਾਰ ਦੀ ਮਦਦ ਕਰਕੇ ਸਕੂਨ ਬੜਾ ਮਿਲਿਆ। ਸੱਚ ਦੱਸਾਂ ਤਾਂ ਮੈਨੂੰ ਇੱਦਾਂ ਹੀ ਲੱਗਦਾ ਜਿੱਦਾਂ ਮੈਂ ਤੀਰਥ ਨਾ ਆਇਆ ਹੋਵਾਂ। ਅਤੇ ਦੂਸਰਾ ਦੋਸਤ ਗੱਲ ਸੁਣ ਕੇ ਮਨ ਹੀ ਮਨ ਸੋਚਦਾ ਕਿ ਮੈਂ ਤੀਰਥ ਨਹਾ ਕੇ ਵੀ ਨਹੀਂ ਨਹਾਤਾ। ਉਹਨੂੰ ਸਾਰੀ ਗੱਲ ਸਮਝ ਆ ਗਈ ਸੀ ਕਿ ਇਹ ਉੱਥੇ ਨਾ ਪਹੁੰਚ ਕੇ ਵੀ ਪਹੁੰਚ ਗਿਆ, ਅਤੇ ਮੈਂ ਉਸ ਜਗ੍ਹਾ ਦੇ ਉੱਤੇ ਪਹੁੰਚ ਕੇ ਵੀ ਉੱਦਾਂ ਹੀ ਬਦਰੰਗ ਪਰਤਿਆ। ਮੈਨੂੰ ਉਹ ਸ਼ਾਂਤੀ ਨਹੀਂ ਮਿਲੀ, ਮੈਨੂੰ ਉਹ ਸਕੂਨ ਨਹੀਂ ਮਿਲਿਆ ਜੋ ਮੇਰੇ ਦੋਸਤ ਨੇ ਰਾਹ ਦੇ ਵਿੱਚੋਂ ਵਾਪਸ ਪਰਤ ਕੇ ਸਕੂਨ ਲੈ ਲਿਆ। ਇਹ ਕਹਾਣੀ ਲਿਓ ਟੋਲਸਟੋਏ ਦੀ ਲਿਖੀ, ਪੰਜਾਬੀ ਦੇ ਵਿੱਚ ਇਹਦਾ ਅਨੁਵਾਦ ਕਰਦਿਆਂ ਕੋਈ ਗਲਤੀ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦਾ। ਆਸ ਕਰਦਾ ਤੁਸੀਂ ਪਸੰਦ ਕੀਤੀ ਹੋਏਗੀ, ਪਸੰਦ ਵੀ ਕੀਤੀ ਹੋਏਗੀ ਅਤੇ ਸਮਝ ਵੀ ਆਈ ਹੋਵੇਗੀ ਕਿ ਦੂਰ ਦਰੇਡੇ ਤੀਰਥਾਂ ਦਾ ਜੇ ਫਲ ਲੈਣਾ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ, ਕਿਹੜੇ ਤਰੀਕੇ ਦੇ ਨਾਲ ਆਪਾਂ ਆਪਣੇ ਜੀਵਨ ਨੂੰ ਸਫਲਾ ਬਣਾ ਸਕਦੇ ਹਾਂ, ਕਿਹੜੇ ਤਰੀਕੇ ਦੇ ਨਾਲ ਆਪਾਂ ਖੁਸ਼ ਰਹਿ ਸਕਦੇ ਹਾਂ, ਉਹ ਕਿਹੜਾ ਤਰੀਕਾ ਵਾ ਜਿਹਦੇ ਨਾਲ ਸਾਡਾ ਪਰਿਵਾਰ ਸਾਡੀ ਇੱਜ਼ਤ ਕਰੇ, ਸਾਡੇ ਮਨ ਦੇ ਉੱਤੇ ਬੇਲੋੜਾ ਬੋਝ ਨਾ ਹੋਵੇ। ਧੰਨਵਾਦ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਟਿਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ। ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: This station is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: हांजी रेडियो
3: यार तू इतने इनी छेती आके पक्का भी हो गया, की जुगाड़ लाया है?
4: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ।

Valeria para el espejo.

0: ਨੂੰ ਸਾਡੀ ਆਵਾਜ਼ ਵਧੀਆ ਨਹੀਂ ਆਈ।
1: ਅਸੀਂ ਲਾਗੇ ਲਾਗੇ ਬੈਠੇ ਹੁਣ ਫਿਰ 1.5 ਮੀਟਰ ਦੀ ਦੂਰੀ ਤੇ, ਪਰ ਸਾਨੂੰ ਸਾਡੀ ਆਵਾਜ਼ ਤੇ ਕਿਤੇ ਜਾ ਕੇ ਵਧੀਆ ਨਹੀਂ ਆਈ। ਪਰ ਅਸੀਂ ਥੋੜੀ ਬਹੁਤ ਚੀਜ਼ਾਂ ਕੀਤੀਆਂ ਸੀ, ਪਰ ਤੁਹਾਨੂੰ ਪਤਾ ਫਿਰ ਅਸੀਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੈਗੇ ਹਾਂ, ਇਸ ਕਰਕੇ ਮੈਂ ਅਸੀਂ ਬਾਅਦ ਚੋਂ ਕਰਾਂਗੇ।
0: ਨਹੀਂ ਨਹੀਂ ਕਾਫੀ ਕੁਛ ਕਰਨ ਦੇ ਬਾਵਜੂਦ ਵੀ ਇਹ ਬਾਤ ਬਣੀ ਨਹੀਂ ਹੈ ਦਾਇਆ।
1: ਹਾਂ ਤੋ ਅਬ ਆਪਨੇ ਹਮੇਂ ਬਤਾਨਾ ਹੈ, ਅਗਰ ਆਪਕੋ ਆਵਾਜ਼ ਅੱਛੀ ਅੱਛੀ ਸੁਣਾਈ ਦੇ ਰਹੀ ਹੈ ਤੋ ਹਮ ਆਪਣਾ ਸਾਰ ਲੇਂਗੇ।

0: ਕਰਕੇ ਹੀ ਗਏ।
1: ਹਾਂਜੀ
0: ਉਹ ਬੜੀ ਉਦੋਂ ਮਤਲਬ ਮੇਰੇ ਖਿਆਲ ਨਾਲ ਹੁਣ ਸਾਲ ਨੀ ਮੈਨੂੰ ਯਾਦ, ਉਹਨਾਂ ਨੇ ਆਪਣੇ ਇੱਧਰ ਆਉਣਾ ਸੀ, ਉਹ ਮੇਰੇ ਖਿਆਲ ਨਾਲ ਬੈਂਗਲੋਰ ਦੀ ਜਾਂ ਕਿਹੋ ਜਿਹੀ, ਉਹ ਲੈਂਡ ਕੀਤਾ ਨਾ, ਉਹ ਜਹਾਜ਼ ਲੈਂਡ ਕੀਤੇ ਤੇ ਆਪਣਾ ਪਤਾ ਨੀ ਕੀ ਹੋਇਆ, ਉਦੋਂ ਕਰੈਸ਼ ਹੋ ਗਿਆ ਸੀ।
1: ਹਾਂ ਅੱਜ ਬਚ ਗਏ,

0: ਮਰ ਕੋ ਤੋਂ ਟਾਪੂ ਤੋਂ,
1: ਓ ਅੱਛਾ,
0: ਜਾਂ ਟਾਪੂ ਦੇ
1: ਓਏ
0: ਸੀਗੇ
1: ਓ ਸਹੀ, ਓਏ ਫੇਸਬੁੱਕ ਤੇ ਵੀ ਆ ਰਹੀ ਸੀ ਆ,
0: ਪਹਿਲੇ ਮਰ ਗਿਆ ਲੱਗਦਾ ਕੋਈ ਤੇ
1: ਮੇਰੇ ਖਿਆਲ ਨਾਲ ਵਿੱਚ ਬੰਦੇ ਮਰ ਵੀ ਗਏ ਉਹਦੇ ਤਾਂ,
0: ਹਾਂ
1: ਉਹ ਦੋ
0: ਨਵੇਂ
1: ਬੰਦੇ
0: ਬੰਦੇ

ਹੈ ਫਿਰ ਅਸੀਂ ਕਹਿੰਦੇ ਦੇਸੀ ਹੁੰਦੇ ਹਾਂ ਉਹ ਦੇਸੀ ਦੇਸੀ ਦੇਸੀ ਬਣਾ ਤਾਂ ਦੇਸੀ ਉੱਥੇ ਜਾ ਕੇ ਦਿਖਾਓ ਨਾ ਫਿਰ ਉਹ ਇਹ ਨਾ ਇਹ ਨਾ ਕੰਟਰੀਜ਼ ਨੂੰ ਹੁਣ ਪਸੰਦ ਨਹੀਂ ਹੈਗਾ ਇਹ ਚੀਜ਼ ਜਦੋਂ ਤੁਸੀਂ ਇੱਕ ਤਾਂ ਸਾਡੀ ਪਛਾਣ ਵੱਖਰੀ ਜਿਹੀ ਦਿਖਦੀ ਹੈ ਬਰਾਊਨ ਸਕਿੰਨ ਹੈ ਕੁਛ ਜਿਹੜੇ ਪਗੜੀ ਵਾਲੇ ਨੇ ਉਹ ਤਾਂ ਹੋਰ ਵੀ ਜ਼ਿਆਦਾ ਅੱਡ ਦੇਖਦੇ

0: ਪੂਰਾ ਸਲਾਬਾ ਗਾਣਾ ਹੈ। ਮੈਂ ਪਹਿਲਾਂ ਸਲਾਬੇ ਸਲਾਬੇ ਤੱਕ ਗਿਆ ਸੀ ਬਸ। ਐਕਚੁਅਲੀ ਰੀਲਾਂ ਬੜੀਆਂ ਭੱਜ ਜਾਂਦੀਆਂ ਸੀ ਜਦੋਂ ਗਾਣੇ ਦੀ, ਇਹਦੇ ਅਲੱਗ ਅਲੱਗ ਗਾਣਿਆਂ ਦੇ ਨਾਲ ਬਣੀਆਂ
1: ਠੀਕ ਆ। ਔਰ ਇਹ ਵਧੀਆ ਮਤਲਬ
0: ਇਹਨਾਂ ਨੂੰ ਕਹਿੰਦੇ ਹੁੰਦੇ
2: ਚੀਕਾਂ ਮਾਰਦੇ ਪਏ ਸੀ ਭਾਈ ਉਹ ਅਸੀਂ ਤਾਂ ਡਰ ਗਏ ਹੋਏ ਕਿ ਹਾਵੀ ਲਾ। ਦੱਸਾਂ ਕੀ ਆ, ਇਹ ਐਕਚੁਅਲੀ ਜਿਹੜੇ ਅਲੱਗ ਅਲੱਗ ਕਮਿਊਨਿਟੀ ਤਾਂ ਹੀ ਉਹਦਾ ਹੈਗਾ ਨਾ ਮਲਟੀ ਕਲਚਰ ਇੱਥੇ। ਹੁਣ ਜਿੱਦਾਂ ਕਈ ਕੰਟਰੀ ਹੋਣਗੇ ਆਪਣੀ ਵਾਇਰਲ ਹੋਈ ਸੀ ਬੜੀ ਵੀਡੀਓ ਨਿਊਜ਼ੀਲੈਂਡ ਦੀ, ਜਦੋਂ ਆਪਣੇ ਮੇਰੇ ਘਰ ਉਹ ਚੱਲਦਾ ਪਿਆ ਸੀ ਕੀਰਤਨ, ਨਗਰ ਕੀਰਤਨ ਚੱਲਦਾ ਪਿਆ ਸੀ ਤੇ ਉਹਨਾਂ ਨੇ ਏਦਾਂ
1: ਕਿਉਂਕਿ ਇੱਕ ਮੁਰਗੀ ਦੇ ਸੰਪਰਕ ਚ ਦੂਜੀ ਆ ਗਈ।

0: ਹਿਊਮਨ 'ਚ ਆ ਗਿਆ ਤੇ ਬੇਸਿਕਲੀ ਜਿਹੜਾ H5 avian influenza ਹੁੰਦਾ ਇਹ ਹਿਊਮਨ ਟੂ ਹਿਊਮਨ ਨਹੀਂ ਫੈਲਦਾ, ਇਹ ਫੈਲਦਾ ਹੋ ਗਈ ਠੀਕ
1: ਨਹੀਂ ਨਹੀਂ ਦੋ ਦੋ ਸਹੀ ਸੀਗੀ ਹਾਂ ਉਹ ਵੀ ਸੀਗੀ ਦੋ ਦੋ ਦੋ ਕਰਨਾ ਚਾਹੀਦੀ ਸੀ ਨਾ
0: ਹਾਂ
1: ਯਾਰ ਇਹ ਦੋਨੇ ਆਪਸੀ ਜੇ ਨਾ ਸਿੱਟ ਕਰਦੇ ਪਏ ਜੇ ਉਹ ਤੁਹਾਡੇ ਸੋਦਾ ਤੋਂ ਸੇਮ ਸੇਮ ਹੀ ਹੋਊਗੀ ਅਗਰ ਉਹਨਾਂ ਕੁਝ ਕੇਵਲ ਇਨਪੁਟ ਦਾ ਜਿਹੜਾ ਕੱਢਣ ਉਹ
0: ਸਰ ਇਹ ਹੈੱਡਫੋਨ ਜਿੱਥੇ ਲੱਗੇ ਹੋਏ ਨੇ ਉਹ ਇੱਕੋ ਹੀ ਡਿਵਾਈਸ ਜਾਨਵਰਾਂ ਤੋਂ ਬੰਦਿਆਂ ਦੇ ਵਿੱਚ ਆ ਜਾਂਦਾ ਤੇ ਫਿਰ ਬੰਦਿਆਂ ਤੋਂ ਬੰਦਿਆਂ ਔਰ ਉਹ ਡੈਡਲੀ ਮਤਲਬ ਕੋਵਿਡ ਨੇ ਤਾਂ ਬੰਦੇ ਇੰਨੇ ਨਹੀਂ ਮਾਰੇ, ਕੋਵਿਡ ਨੇ ਤਾਂ ਸਾਹ ਰੋਕ ਲਏ ਸੀਗੇ, ਪਰ H5 avian influenza ਬਹੁਤ ਡੈਡਲੀ ਹੈ ਕਿਉਂਕਿ ਇਹਦਾ ਕੋਈ ਵੈਕਸੀਨੇਸ਼ਨ ਨਹੀਂ, ਇਹਦਾ ਕਦੇ ਕੋਈ ਇੰਜੈਕਸ਼ਨ ਨਹੀਂ ਬਣਿਆ, ਇਹ ਜਾਨਵਰਾਂ ਦਾ ਵਾਇਰਸ ਹੈ।
2: ਨਹੀਂ ਤੇ ਇਹ ਮਤਲਬ ਸਪੋਜ਼ ਕਰੋ ਜਿੱਦਾਂ
0: ਇਸ ਕਰਕੇ ਜਾਨਵਰਾਂ ਨੂੰ ਵੀ ਟ੍ਰੀਟ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਕਤਲ ਕਰਨਾ ਪੈਂਦਾ।
1: ਨਹੀਂ ਨਹੀਂ ਮੇਰਾ ਮੇਰਾ ਕੁਐਸਚਨ ਇਹ ਸੀ ਵੀ ਜਿੱਦਾਂ ਸਪੋਜ਼ ਕਰੋ ਇਹ ਇਕੱਲਾ ਹੈ ਮੁਰਗੀ ਹੈ ਜੀ,
0: ਮਤਲਬ ਕਿਸੇ ਵੀ ਕਿਸਮ ਦੇ ਜਨੌਰ ਪੰਛੀ ਦੇ ਵਿੱਚ ਆ ਜਾਂਦਾ ਹੈ।
1: ਅੱਛਾ
0: avian influenza, avian ਮਤਲਬ ਉੱਡਣ ਵਾਲੇ, avian ਜਿਹੜੀ ਹੁੰਦੀ ਹੈ ਚੀਜ਼ ਉੱਡਣ ਵਾਲੀ, ਜਿਹੜੇ ਜਿਹੜੇ ਵੀ ਉੱਡਣ ਵਾਲੇ ਪੰਛੀ ਨੇ ਚਾਹੇ ਉਹ ਕੀਵੀ ਵੀ ਨੇ ਚਾਹੇ ਥੋੜ੍ਹਾ ਹੀ ਉੱਡਦੇ ਨੇ ਪਰ ਉਹਨਾਂ 'ਚ ਵੀ ਆ।
1: ਅੱਜ ਮੈਨੂੰ ਪਤਾ ਲੱਗਾ ਉਹ ਜਿਹੜਾ ਪਾਪਾ ਪੜ੍ਹਦੇ ਹੋ ਨਾ ਏਵੀਏਸ਼ਨ ਦੀ ਡਿਗਰੀ, ਇਹਦਾ ਮਤਲਬ ਉੱਡਣ ਵਾਲੀ ਡਿਗਰੀ ਹੈ। ਯਾਰ ਉਹ ਡਿਗਰੀ ਹੁੰਦੀ ਸੀ ਮੇਰੇ ਦੋਸਤ ਕਹਿੰਦੇ ਮੈਂ ਏਵੀਏਸ਼ਨ ਦੀ ਡਿਗਰੀ ਕੀਤੀ ਆ, ਖਾਣੇ ਤਾਂ ਖਾ ਲੋ ਨਹੀਂ ਤੇ ਇੰਨੇ ਆਰਡਰ ਦੇ ਉੱਤੇ ਫ੍ਰੀ ਡਿਲੀਵਰੀ ਹੈ
2: ਨਾ।
0: ਜੋਕ ਨੀ ਸੀ ਬਣ ਗਿਆ ਵੀ ਭਾਨਾ ਆਪਣੀ ਪ੍ਰੈਗਨੈਂਟ ਵਾਈਫ ਨੂੰ ਲੈ ਕੇ KFC ਚਲਾ ਗਿਆ।
2: ਅੱਛਾ ਜੀ,
0: ਕਹਿੰਦਾ ਜੀ ਡਿਲੀਵਰੀ ਫ੍ਰੀ ਹੈ, ਤੁਸੀਂ ਕਰੋ ਇਹਦੀ ਡਿਲੀਵਰੀ।
1: ਖਬਰਾਂ ਵੀ ਬਹੁਤ ਹੈਗੀਆਂ, ਇਹ ਖਬਰ ਤਾਂ ਨਹੀਂ ਹੈ। ਫੇਸਬੁੱਕ ਤੇ ਕੱਲ ਪਰਸੋਂ ਮੈਂ ਵੀਡੀਓ ਦੇਖੀ ਸੀ, ਜਿੱਦਾਂ ਆਪਾਂ ਉਹ ਕਰ ਦਿੰਦੇ ਹਾਂ ਜਿੱਦਾਂ ਇੱਥੋਂ ਦੇ ਲੋਕਲ ਬੰਦੇ ਆ ਉਹ ਸਾਰਿਆਂ ਨੂੰ ਕਹਿੰਦੇ ਯੂ ਆਰ ਇਨ ਫ੍ਰੋਮ ਇੰਡੀਆ, ਗੋ ਬੈਕ ਟੂ ਯੋਰ ਹੋਮ, ਯੇ ਵੋ। ਵਿਚਾਰਾ ਇੱਕ ਨਾ ਨਰਸ ਦਾ ਕੰਮ ਕਰਦਾ ਸੀ ਮੁੰਡਾ।
0: ਅੱਛਾ,
1: ਉਹ ਇੰਨਾ ਵਧੀਆ ਮਤਲਬ ਇੰਨਾ ਮੈਨੂੰ ਲੱਗਾ ਵੀ ਯਾਰ ਤੂੰ ਬੋਰੇ ਕੀ ਉਹਦੇ ਨਾਲ ਲੱਗਾ ਪਿਆ ਵਾ, ਉਹ ਨਾ ਵਿਚਾਰ ਉਹਦੀ ਵੀਡੀਓ ਬਣਾ ਰਿਹਾ। ਠੀਕ ਹੈ, ਵੀ ਤੁਸੀਂ ਇੱਥੇ ਕੀ ਕਰਦੇ ਹੋ? ਕਹਿੰਦਾ ਮੈਂ ਨਰਸ ਹੈਗਾ ਵਾ, ਵੀ ਮੈਂ ਤਾਂ ਲੋਕਾਂ ਦੀ ਸਗੋਂ ਭਲਾਈ ਕਰਦਾ, ਕਹਿੰਦਾ ਵੀ ਤੁਹਾਡੇ ਕਰਕੇ ਸਾਨੂੰ ਜੋਬਾਂ ਨਹੀਂ ਮਿਲਦੀਆਂ, ਤੁਸੀਂ ਪੜ੍ਹੋ ਮੇਰੇ ਜੋਬਾਂ ਮਿਲਣਗੀਆਂ। ਹੁਣ ਮਤਲਬ ਆ ਜਿਹੜੇ ਸਕਿੱਲਡ ਵੀਜ਼ੇ ਹੁੰਦੇ ਆ ਭਾਜੀ, ਇਹ ਸਕਿੱਲਡ ਵੀਜ਼ੇ ਬਾਹਰੋਂ ਇਸ ਕਰਕੇ ਹੀ ਹੁੰਦੇ ਵੀ ਇੱਥੇ ਸਕਿੱਲਡ ਵੀਜ਼ਾ ਨਹੀਂ ਕੋਈ ਹੈਗਾ ਨਾ, ਇਸ ਕਰਕੇ ਬੰਦੇ ਆਪਾਂ ਬਾਹਰੋਂ ਬੁਲਾ ਕੇ
0: ਅਸੀਂ, ਇਹ ਤਾਂ ਹੈ ਜੀ ਜ਼ਬਰਦਸਤੀ ਆਈ ਜਾ ਰਹੀ ਹੈ। ਇਹੀ ਖਬਰਾਂ ਚੱਲ ਰਹੀਆਂ ਨੇ ਇੰਨੇ ਟੈਂਪਰੇਚਰ

0: ਬਣਾ ਦਿੰਦੇ ਆ ਔਰ ਮੈਨੂੰ ਬਹੁਤ ਮਤਲਬ ਮਾੜਾ ਲੱਗਾ ਵੀ ਵਿਚਾਰੇ ਉਹਦੀ ਤੁਸੀਂ ਵੀਡੀਓ ਬਣਾ ਰਹੇ ਹੋ ਔਰ ਅਗਲਾ ਬੰਦਾ ਇੰਨਾ ਈਜ਼ੀ ਆ ਇੰਨਾ ਕਹਿੰਦਾ ਵੀ ਕੋਈ ਮਤਲਬ ਮੈਂ ਇੱਥੇ ਕੰਮ ਕਰਦਾ ਵਾ
1: ਤੂੰ ਟਾਰਗੇਟ ਨਹੀਂ ਉਹਨਾਂ ਨੂੰ ਸਾਫ਼ ਤੌਰ ਤੇ ਟਾਰਗੇਟ ਕੀਤਾ ਜਾਂਦਾ
0: ਇਨਵਾਇਰਮੈਂਟ ਹੋ ਜਾਂਦਾ ਨਾ ਬੰਦਾ ਓਦਾਂ ਦਾ ਢਲ ਜਾਂਦਾ ਹੁਣ ਸਾਨੂੰ ਐ ਲੱਗੇ ਹੈਡਫੋਨ ਹੀ ਚੱਲੇ ਨਾ ਅਸੀਂ ਕੁਝ ਆਰਾਮ ਨਾਲ ਗੱਲਾਂ ਕਰਦੇ ਪਏ ਅਸੀਂ ਹੈਲੋ ਹਾਏ ਹਾਂਜੀ ਭਾਜੀ ਹੋਰ ਸੁਣਾਓ ਠੀਕ ਹੈ ਪਰ ਆ ਵੀ ਨਹੀਂ ਚਲੋ ਹੁਣ ਹੈਡਫੋਨ ਸਹੀ ਹੋ ਗਿਆ ਆਪਾਂ ਭਾਜੀ ਸ਼ੁਰੂ ਤੋਂ ਕਰਦੇ ਹਾਂ ਸ਼ੁਰੂ ਤੋਂ ਕਰਦੇ ਹੋ ਫਿਰ ਚਲੋ ਹੋਰ ਤੁਸੀਂ ਨਾ ਇੰਜ ਕਰੋ ਸ਼ੋਅ ਨੂੰ ਆਪਾਂ ਫਿਰ ਤੋਂ ਸ਼ੁਰੂ ਤੋਂ ਕਰਦੇ ਹਾਂ ਤੜਕੇ ਭੜਕੇ ਨਾ ਕਰਦੇ ਹਾਂ

0: ਐਗਜ਼ੀਬਿਸ਼ਨ ਲੱਗਿਆ ਹੋਇਆ ਇਹਦੇ 'ਚ, ਆਪਣਾ ਕੀ ਨਾਮ ਹੈ ਉੱਥੇ, ਸਿਡਨੀ ਓਲੰਪਿਕ ਪਾਰਕ ਦੇ ਵਿੱਚ, ਉੱਥੇ $35 ਦੀ ਟਿਕਟ ਹੈਗੀ। ਅਤੇ ਉਹ ਵੀ ਆ ਰਿਹਾ, ਮੈਕਸਮੀਨੀ ਵੀ ਆ ਰਿਹਾ ਸਿਡਨੀ 'ਚ, ਉਹਦੇ 3-4 ਤੀਜਾ ਸ਼ੋਅ ਆ ਮੈਨੂੰ ਲੱਗਦਾ ਹੁਣ ਇਸ ਹਫ਼ਤੇ। ਉਹ ਕਮੇਡੀਅਨ ਹੈ,
1: ਦੱਸਾਂ ਕੀ ਹੈ, ਜਿੱਥੋਂ ਲੋਕ ਇੱਕ ਵਾਰੀ ਪਤਾ ਲੱਗ ਜਾਂਦਾ ਇੱਥੋਂ ਤਾਂ ਹੁਣ ਹਾਸਾ ਲੱਭ ਪਿਆ, ਫਿਰ ਉਹੀ ਦੌਰ ਆ ਗਿਆ,
0: ਫਿਰ ਉਹ ਦੌਰ।

0: ਵੀ ਜਾ ਸਕਦੇ ਹੋ, ਵੱਡੇ ਜਿਹੜੇ ਪੇਰੈਂਟਸ ਆ ਇਕੱਲੇ ਹਸਬੈਂਡ ਵਾਈਫ ਉਹ ਵੀ ਜਾ ਸਕਦੇ ਆ,
1: ਵੀਕੈਂਡ 'ਤੇ ਟਿਕਟ ਹੀ ਨਹੀਂ ਮਿਲਦੀ ਹੈਗੀ
0: ਜਿਹੜੀ ਮਤਲਬ

0: ਕਹਿਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: This station is now the ultimate power in the universe.
4: Radio Haji 16748.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: रेडियो हांजी 1674 एम दे उत्ते तुहाडा सारयां दा स्वागत जी। मैं गौतम कपिल प्रोग्राम दी डीप टॉक शो लैके एक नवे एपीसोड दे विच होए हां हाजर। धन्नवाद तुहाडा इस प्रोग्राम नूं सराहन दे लई, प्यार देण दे लई। साइंस दे नाल जुड़ियां होईयां अलग अलग कथावां कहानियां हुण तक तुहानूं सुनाईयां कहानियां, इस करके कह रहे क्योंकि जदों अपनी भाषा च सुणदे आं तां इह लगदा है कि किसे कथानक वर्ग है, किसे स्टोरी वर्गी इह गल हैगी। नहीं तां साइंस कई वार हुण तक साडे सिर दे उपरों दी लंघदी रही हैगी है। भूमिका दे विच ज़्यादा कुछ ना दस के कि हुण तक की कुछ किया हैगा, तुसीं साडे पॉडकास्ट तों जाके सुणो, पता चलेगा जे पहली बार सुन रहे हैगे डीप शो नूं ते किन्ना डीप हैगा। और इस नूं इस डीप शो दे विच डूंघियां गल्लां करदे हैगे ने डॉक्टर संदीप कौर जी, साढ़े नाल सब तो पहला फोन लाइन दे उत्ते मौजूद है, वेलकम करदे हां। ते फिर अज दे प्रोग्राम दा वी तुहानूं दसदे हां कि की कुछ होण जा रिहा। संदीप जी सति श्री अकाल जी। जी आयां नूं
1: सति श्री अकाल जी, थैंक यू। किवें तुसीं?
0: हां जी बहुत वधिया, तुसीं सुनाओ, सेहत ठीक ठाक? हां
1: जी हां जी बिलकुल ठीक ठाक।
0: चलो गुड गुड। फिलोसफीज की गल करते करते हूँ अजक बड़ा काफ़ी कुछ असं फिलोसफर्स पढ़न लग पे हैं, मैं तो घटो घट तो पर निकलना बड़ा मुश्किल है फिलोसफीज के। सो असी वो तो नाल एपीसोड हूँ करे ही है, एक थोड़ा जा वक्रा जहा रूप भी दिता है। एक ये सीरीज साड़ी चलती रहती है संदीप जी, मैं स्रोतियां दस दाँ कि उन्होंने लग रहा होगा कि हूँ असं उधर तुर पे हैं, ये सीरीज चल रही होंगी है। एक बार असी स्पेस के उत्ते सीरीज चलाती थी, मरीन लाइफ के नाल जुड़ी हुई या अलग अलग जड़ियाँ सगिया वो जुड़िया हुई समुद्री जीवन के नाल जुड़िया हुई वोदिया गल्लां करन लग पे सी, धरती के नाल जुड़िया कितिया पोल्यूशन एनवायरमेंट के नाल जुड़िया हुई गल्लां कितिया वो सीरीज सी। हुण एक फिलोसफी वाली सीरीज हैगी है, सुकरात तो रह के अरिस्टोटल तक बहुत सारे फिलोसफर्स दियाँ सिर्फ चुनिंदा फिलोसफीज जिहड़ियां साइंस के नाल किवें रैलेवेंट हैगियां ने, या वो फिलोसफीज जिन्हां दी रैलेवेंस ही साइंस के नाल है, और साइंस की भी वो कुछ आसपैक्ट्स जिन्हां दे उत्ते आपां गल करदे हां सुणदे हां आम गल्लां बातों के, पर वो लॉजिक के पिछे नहीं जाते जिवें पिछली बार सुपनिया दी। और जब तो संदीप जी ने मैनू ल्यूसिड ड्रीमिंग बारे दस्सिया, मैं तो हुण अपने आप नूं सोचन लग पे हैं कि किस तरीके दे नाल अपने नाइटमेयर्स नूं ड्रीम्स दे विच बदल लिया जावे। खैर तुसीं उह एपीसोड जरूर सुनिया होगा, नहीं सुनिया तां पॉडकास्ट ते जाके सुनियो। पर अज संदीप जी मैडीटेशन की गल करनी है, मैं तां दूर दूर तक नहीं सी लगता कि इहदा इहदे पिछे कोई लॉजिक भी हुंदा, पर अज तुसीं फिर खोल दिओ पर्दे साडी अखां तों चक दिओ पर्दे जिन्ने भी हैगे ने।
1: हाँ जी बिल्कुल, अज असी मैडीटेशन की गल करांगे क्योंकि यह भी एक क्योंकि सानू इदा जिदा तुसी कहा कि आप थोड़ा इहदे वल घट ध्यान दिंदे आ क्योंकि बहुत टाइम तो चलती आती है ना, साडे डिफरेंट डिफरेंट रिलीजन च भी इहदा जिहड़ा मैनशन हैगा आ, तो आप थोड़ा जिहा मतलब साडी सोसाइटी इदा नहीं बन चुकी है कि सानू इदा शायद दिखाया जाता है कि जिहड़ी आ इह पुरानियां चीजां है उहदा साइंस कि साइंस उहनां नूं अपोज करदी आ जैवें दीआं कोई चीजां, पर हालांकि इदां दा नहीं हुंदा हैगा। साइंस च इह है कि क्योंकि मैं अजकल बहुत वार सुणदी आं लोकां नूं ना कि कहिंदे आ कि साडे देखो मतलब काफ़ी टाइम साडे तां बुक्स च चीज़ां पहलां ही दसियां सी, साइंस हुण दस रही है इन्हां चीज़ां बारे, बहुत सारी इदां दी चीज़ां पर रील्स देखदे आ जां है ना देखदे आ, उहदा थोड़ा जिहा मतलब इह मैनूं लगदा है कि उहदा असी एक कोई ऑपोजिट चीज नहीं हैगी, एको ही जड़ी चीज हैगी है, जड़ियां चीजा साडे जड़ियां रिलीजन्स दे विच जा सारियां बुक्स होली बुक्स दे विच जड़ियां पहला लिखियां हुई सी उन्हां नूं साइंस दा मतलब हुंदा है कि तुसी उन्हां चीजा नूं प्रूव कर रहे हैं जां तुसी एक एक्सपेरिमेंट करके उन्हूं देख रहे हैं है ना। जो कोई साइंटिफिक वे नाल आपां चीज करदे हां तो उहदा मतलब है कि जे तुसी एक चीज जिहड़ा एक एक्सपेरिमेंट कीता उहदा रिजल्ट जिहड़ा तुहानूं एक पर्टिकुलर रिजल्ट मिलिया उहनूं तुसी किसी होर वे नाल भी कर लो तुहानूं उही पर्टिकुलर रिजल्ट जिहड़ा मिल चाहिए है ना, फिर ही तुसी कहोगे कि एक साइंटिफिकली प्रूवन चीज है। सो मेडिटेशन दी जदों से गल करते हैं कि क्योंकि बहुत साल पुरानी है, हिस्ट्री की भी आप गल करांगे, बहुत हजारा साल पहला जिहड़ी है शुरू हुई सी, और यह सीगा कि उस टाइम के उत्ते लोग जिहड़ा थोड़ा रिलीजियस परस्पेक्टिव तो ज्यादा देखते सीगे इहनूं है ना कि अपनी एनलाइटमेंट, तुसी कह सकते हो बुद्धिस्ट जिहड़े वो कहिंदे कि एनलाइटमेंट लई जां गॉड नूं मिलन दे लई वो जिहड़ा ज्यादा करते सीगे। अज दी जिहड़ी सोसाइटी हैगी अज असी मैडिटेशन नूं इस तरह लैंदे आ कि असी अपने आप नूं जिहड़ा लभण दे लई जां अपने आप नूं मिलन दे लई मैडिटेशन करदे आ। मेडिटेशन का मतलब जिहड़ा एक फोकस बनाना हुंदा है थानू चीजा उत्ते है ना, इसलिए जिहड़ी असी अज मेडिटेशन की गल करनी हैगी है।
0: ਠੀਕ ਹੈ, ਇਹ ਬੜੀ ਇੱਕ ਚੰਗੀ ਗੱਲ ਤੁਸੀਂ ਦੱਸੀ, ਔਰ ਇੱਥੋਂ ਹੀ ਮੈਂ ਆਪਾਂ ਇਹਦੀ ਡੈਫੀਨੇਸ਼ਨ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ, ਕਿਹੜੀ ਚੀਜ਼ ਹੈਗੀ ਹੈ ਜਿਹੜੀ ਮੈਡੀਟੇਸ਼ਨ ਨੂੰ ਡਿਫਾਈਨ ਕਰਦੀ ਹੈ, ਜਿੱਦਾਂ ਅੱਗੇ ਚੱਲ ਕੇ ਆਪਾਂ ਕਰਾਂਗੇ ਠੀਕ ਹੈ ਗੱਲ, ਜਿੱਦਾਂ ਤੁਸੀਂ ਦੱਸਿਆ ਹਿਸਟਰੀ ਵਗੈਰਾ ਜਾਂ ਹੋਰ ਇਹਦਾ ਨਿਊਰੋਸਾਇੰਸ ਦੇ ਨਾਲ ਕੀ ਲਿੰਕ ਹੈ ਦਿਮਾਗ ਦੇ ਨਾਲ, ਉਹ ਗੱਲਾਂ ਕਰਾਂਗੇ, ਬਟ ਉਹਦੇ ਤੋਂ ਜਿਹੜੀ ਦਿਮਾਗ ਤੋਂ ਇੱਕ ਗੱਲ ਜਿਹੜੀ ਇੱਕ ਤੁਸੀਂ ਗੱਲ ਵੀ ਕਹੀ ਸੀਗੀ ਕਿ ਆਲੇ ਦੁਆਲੇ ਇੰਨਾ ਰੌਲਾ ਹੈਗਾ, ਇੰਨਾ ਕਿਓਸ ਹੈਗਾ ਕਿ ਉਹਦੇ ਲਈ ਅੱਜ ਦੀ ਤਰੀਕ ਦੇ ਵਿੱਚ ਇੱਕ ਲਾਜ਼ਮੀ ਚੀਜ਼ ਬਣ ਚੁੱਕੀ ਹੈ। ਅੱਗੇ ਤਾਂ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਕਿਸੇ ਟਾਈਮ 'ਤੇ ਇਹਨੂੰ ਸਪਿਰਿਚੁਐਲਿਟੀ ਦੇ ਨਾਲ ਜੋੜਿਆ ਜਾਂਦਾ ਹੁੰਦਾ ਸੀਗਾ ਕਿ ਜਿਹੜੇ ਸੰਤ ਹੈਗੇ ਨੇ ਯੋਗੀ ਹੈਗੇ ਨੇ ਉਹ ਕਰਦੇ ਨੇ, ਪਰ ਹੁਣ ਅੱਜ ਕੱਲ੍ਹ ਸਾਈਕੈਟ੍ਰਿਕ ਤੱਕ ਇਹਨੂੰ ਰੈਫਰ ਕਰਨ ਲੱਗ ਪਏ ਹੈਗੇ ਨੇ, ਹੈ ਨਾ, ਜਾਂ ਜਿਹੜੇ ਤੁਹਾਡੇ ਦਿਮਾਗ ਦਾ ਇਲਾਜ ਤਾਂ ਨਹੀਂ ਮੈਂ ਕਹੂੰਗਾ, ਪਰ ਹਾਂ ਮਾਨਸਿਕ ਵਿਕਾਰ ਅਲੱਗ ਅਲੱਗ ਕਿਸਮ ਦੇ ਹੁੰਦੇ, ਐਂਗਜ਼ਾਇਟੀ ਹੁੰਦੀ ਹੈ, ਸਟ੍ਰੈਸ ਹੁੰਦੀ ਹੈ, ਤਣਾਅ ਕਿਸੇ ਕਿਸਮ ਤੋਂ ਵੀ, ਉਹਦੇ 'ਚ ਵੀ ਮੈਡੀਟੇਸ਼ਨ ਇੱਕ ਦਵਾਈ ਦੇ ਰੂਪ ਦੇ ਵਿੱਚ ਦੱਸ ਦਿੱਤਾ ਜਾਂਦਾ। ਸੋ ਇੱਕ ਸਪਿਰਿਚੁਐਲਿਟੀ ਤੋਂ ਮਾਈਂਡਫੁਲਨੈਸ ਤੱਕ ਦਾ ਜਿਹੜਾ ਇੱਕ ਸਫ਼ਰ ਹੈਗਾ ਹੈ ਜਾਂ ਉਸ ਕਿਸਮ ਦੀ ਇੱਕ ਜਰਨੀ ਹੈਗੀ ਹੈ। ਬੇਸਿਕਲੀ ਮੈਡੀਟੇਸ਼ਨ ਨੂੰ ਜੇ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ, ਵਟ ਇਜ਼ ਮੈਡੀਟੇਸ਼ਨ, ਇਹਦੀ ਇਹਨੂੰ ਡਿਫਾਈਨ ਕਿੱਦਾਂ ਕਰੋਗੇ?
1: ਹਾਂਜੀ, ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਮਤਲਬ ਜਿਹੜੀਆਂ ਡਿਫਰੈਂਟ ਅਸੀਂ ਇੱਕ ਮਾਇੰਡ ਐਂਡ ਬੋਡੀ ਪ੍ਰੈਕਟਿਸਿਸ ਜਿਹੜੀਆਂ ਅੱਜ ਕੱਲ੍ਹ ਕਰਦੇ ਹਨ, ਉਹ 'ਚ ਮੈਡੀਟੇਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਆਉਂਦਾ, ਮਿਊਜ਼ਿਕ ਥੈਰੇਪੀ ਆਉਂਦੀ ਆ, ਆਰਟ ਥੈਰੇਪੀ ਕਰਦੇ ਆ ਸਾਈਕੈਟ੍ਰਿਸਟ ਹਨ ਲੋਕਾਂ ਦੀ, ਉਸ ਤੋਂ ਇਲਾਵਾ ਤੁਸੀਂ ਐਕੂਪੰਕਚਰ ਕਰਾਉਂਦੇ ਜਿਹੜਾ ਤੁਹਾਨੂੰ ਕਿਸੇ ਤਰ੍ਹਾਂ ਦੇ ਪੇਨ ਤੋਂ ਜਿਹੜਾ ਹੈਲਪ ਕਰਦਾ ਰਿਲੀਜ਼ ਕਰਨ ਦੇ ਵਿੱਚ, ਜਾਂ ਫਿਰ ਡਿਫਰੈਂਟ ਜਿਹੜੀਆਂ ਕੰਟਰੀਜ਼ ਦੇ ਵਿੱਚ ਜਿੱਦਾਂ ਚਾਈਨਾ ਦੇ ਵਿੱਚ ਤਾਈ ਚੀ ਕਰਕੇ ਜਿਹੜੀ ਇੱਕ ਜਿਹੜੀ ਆ ਇੱਕ ਪ੍ਰੈਕਟਿਸ ਹੈਗੀ ਆ ਉਹ ਹੈਲਪ ਕਰਦੀ ਆ, ਹਾਂਜੀ, ਬੈਕ ਪੇਨ ਵਗੈਰਾ ਰਿਡਿਊਸ ਕਰਨ ਦੇ ਵਿੱਚ, ਜਾਂ ਸਾਡਾ ਯੋਗਾ ਜਿਹੜਾ ਹੈਗਾ ਜਿਹੜਾ ਇੰਡੀਆ 'ਚ ਓਰੀਜੀਨੇਟ ਹੋਇਆ ਹਨਾ, ਉਹਦਾ ਇੰਟਰਨੈਸ਼ਨਲ ਡੇ ਵੀ ਚਲੋ ਮੰਨਦਾ, ਤੇ ਉਹ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਵੈਸਟਰਨ ਪਬਲਿਕ ਹੁਣ ਜ਼ਿਆਦਾ ਸ਼ਾਇਦ ਅਡੈਪਟ ਕਰ ਰਹੀ ਆ ਸਾਡੀ ਜਿਹੜੇ ਸਾਡੇ ਲੋਕਾਂ ਨਾਲੋਂ, ਤੇ ਕਿਉਂਕਿ ਓਬਵੀਅਸਲੀ ਪ੍ਰੈਕਟਿਸ ਜਿਹੜੇ ਐਕਸਪੈਰੀਮੈਂਟ ਹੋਏ ਉਹਨਾਂ ਦੀ ਵੀ ਅਸੀਂ ਅੱਗੇ ਗੱਲ ਕਰਾਂਗੇ। ਸੋ ਜਿਹੜਾ ਮਾਈਂਡਫੁਲਨੈਸ ਉਹ ਵੀ ਇਸੇ ਤਰ੍ਹਾਂ ਦੀ ਇੱਕ ਪ੍ਰੈਕਟਿਸ ਹੈਗੀ, ਮੈਡੀਟੇਸ਼ਨ ਜਿਹੜੀ ਹੈਗੀ ਆ, ਮੈਡੀਟੇਸ਼ਨ ਇੱਕ ਪ੍ਰੋਸੈਸ ਹੋ ਜਾਂਦੀ ਹੈ, ਔਰ ਮਾਈਂਡਫੁਲਨੈਸ ਇਹ ਹੈ ਕਿ ਉਸ ਤੋਂ ਬਾਅਦ ਪ੍ਰੋਸੈਸ ਤੋਂ ਬਾਅਦ ਤੁਸੀਂ ਅਚੀਵ ਕੀ ਕੀਤਾ, ਉਹਨੂੰ ਅਸੀਂ ਮਾਈਂਡਫੁਲਨੈਸ ਕਹਿ ਸਕਦੇ ਹਾਂ। ਤੇ ਜਿਹੜੀ ਸਾਨੂੰ ਹੈਲਪ ਕਰਦੀ ਹੈ ਐਂਗਜ਼ਾਇਟੀ ਜਾਂ ਡਿਪਰੈਸ਼ਨ ਜਾਂ ਪੋਸਟ ਟਰਮੈਟਿਕ ਜਿਹੜੇ ਸਟ੍ਰੈਸ ਆਰਡਰਸ ਹੁੰਦੇ ਉਹਨਾਂ ਨੂੰ ਰਿਡਿਊਸ ਕਰਨ ਦੇ ਵਿੱਚ, ਤਾਂ ਇੱਦਾਂ ਹੁੰਦਾ ਕਿ ਜਦੋਂ ਮੋਸਟਲੀ ਅਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਜਨਰਲੀ ਲੋਕ ਇਹ ਸਮਝਦੇ ਆ ਕਿ ਮੈਡੀਟੇਸ਼ਨ ਦਾ ਮਤਲਬ ਹੈਗਾ ਕਿ ਆਪਣੀਆਂ ਜਿਹੜੀਆਂ ਤੁਹਾਡੀਆਂ ਥੋਟ ਸਾਰੀਆਂ ਉਹਨਾਂ ਨੂੰ ਰੋਕਣਾ ਆਉਣ ਤੋਂ, ਹਨਾ, ਜਾਂ ਫਿਰ ਉਹਨਾਂ ਨੂੰ ਕੰਟਰੋਲ ਕਰ ਲੈਣਾ। ਬਟ ਐਕਚੁਅਲ ਮੈਡੀਟੇਸ਼ਨ ਦਾ ਮਤਲਬ ਹੁੰਦਾ ਜਦੋਂ ਅਸੀਂ ਅੱਗੇ ਗੱਲ ਕਰਾਂਗੇ ਹਿਸਟਰੀ ਦੀ ਜਾਂ ਡਿਫਰੈਂਟ ਰਿਲੀਜਨ ਜਾਂ ਡਿਫਰੈਂਟ ਏਰੀਆਜ਼ ਜਿਹੜੀ ਆ ਡਿਫਰੈਂਟ ਕੰਟਰੀਜ਼ ਦੇ ਵਿੱਚ ਕਿਵੇਂ ਨੂੰ ਕੀਤਾ ਜਾਂਦਾ, ਤਾਂ ਉਹਦੇ 'ਚ ਅਸੀਂ ਦੇਖਾਂਗੇ ਕਿ ਹਰ ਕਿਸੇ ਦੇ ਮਤਲਬ ਉਹਨਾਂ ਦੇ ਪਰਸਪੈਕਟਿਵ ਜ਼ਰੂਰ ਅਲੱਗ ਸੀਗੇ, ਉਹਨਾਂ ਦੇ ਪਰਪਸ ਅਲੱਗ ਸੀਗੇ, ਬਟ ਉਹਨਾਂ ਦੀ ਜਿਹੜੀ ਐਕਟੀਵਿਟੀ ਸੇਮ ਸੀ। ਸੋ ਉਹਨਾਂ 'ਚੋਂ ਕੁਛ ਜਿਹੜੇ ਫਿਲੋਸਫਰ ਆ ਉਹ ਇਹ ਕਹਿੰਦੇ ਸੀਗੇ ਕਿ ਮੈਡੀਟੇਸ਼ਨ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਪਣੀ ਜਿਹੜੀਆਂ ਕੰਟਰੋਲ ਜਿਹੜੀ ਤੁਹਾਡੀ ਇਮੋਸ਼ਨਸ ਹੈਗੇ ਆ ਜਾਂ ਤੁਹਾਡੀ ਜੋ ਵੀ ਤੁਹਾਡੀ ਥਿੰਕਿੰਗ ਹੈਗੀ ਆ ਤੁਹਾਡੀ ਲਾਈਫ 'ਚ ਕੋਈ ਵੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਉਹਨੂੰ ਤੁਸੀਂ ਡੀਲ ਕਿਵੇਂ ਕਰਦੇ ਆ, ਮੇਨ ਇਹ ਚੀਜ਼ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ, ਹਨਾ, ਕਿਉਂਕਿ ਮੈਡੀਟੇਸ਼ਨ 'ਚ ਇਹ ਕੋਈ ਐਵੇਂ ਕੋਈ ਜਾਦੂ ਵਾਲੀ ਚੀਜ਼ ਨਹੀਂ ਹੈਗੀ ਇਹ ਬਾਕੀਆਂ ਪ੍ਰੈਕਟਿਸਿਸ ਦੇ, ਜਿੱਦਾਂ ਬਾਕੀ ਪ੍ਰੈਕਟਿਸਿਸ ਦੀ ਮੈਂ ਗੱਲ ਕੀਤੀ ਆ, ਇਸ ਤੋਂ ਇਲਾਵਾ ਜਾਂ ਜੋ ਸਾਇੰਟੀਫਿਕਲੀ ਕਲੀਨਿਕਲੀ ਜੋ ਪ੍ਰੈਕਟਿਸਿਸ ਜਿਹੜੀਆਂ ਯੂਜ਼ ਕਰਦੇ ਆ, ਹਨਾ, ਉਦਾਂ ਦੀ ਹੀ ਇਹ ਵੀ ਇੱਕ ਪ੍ਰੈਕਟਿਸ ਆ ਜਿਹਦੇ ਫਾਇਦੇ ਵੀ ਹੈਗੇ ਆ, ਔਰ ਅਗਰ ਤੁਸੀਂ ਪ੍ਰੋਪਰ ਗਾਈਡੈਂਸ 'ਚ ਨਹੀਂ ਕਰਦੇ ਜਾਂ ਨਹੀਂ ਪ੍ਰੋਪਰ ਮੈਡੀਟੇਸ਼ਨ ਕਰਦੇ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦੇ ਆ, ਹਨਾ, ਤੇ ਉਹ ਸਾਰੀਆਂ ਅਸੀਂ ਗੱਲਾਂ ਅੱਗੇ ਕਰਾਂਗੇ। ਬਟ ਇਹਦਾ ਮਤਲਬ ਮੇਨ ਇਹ ਜਿਹੜੀ ਤੁਹਾਡਾ ਫੋਕਸ ਵਧਾਉਣ 'ਚ ਹੈਲਪ ਕੀਤੀ, ਇੱਕ ਪੋਡਕਾਸਟ 'ਚ ਅਸੀਂ ਗੱਲ ਵੀ ਕੀਤੀ ਸੀਗੀ ਕਿ ਇੱਕ ਐਕਸਪੈਰੀਮੈਂਟ ਹੋਇਆ ਸੀ ਜਿਹੜਾ ਸਕੂਲ ਬੱਚੇ ਜਿਹੜੇ ਕਾਲਜ ਬੱਚੇ ਜਿਹੜੇ ਉਹਨਾਂ ਨੂੰ ਜਦੋਂ ਮੈਡੀਟੇਸ਼ਨ ਜਿਹੜੇ ਬੱਚੇ ਲੈਂਦੇ ਲਈ ਜਿਨ੍ਹਾਂ ਨੇ ਐਜ ਏ ਸਬਜੈਕਟ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਉਹਨਾਂ ਬੱਚਿਆਂ ਦੇ ਕੰਪੈਰੀਜ਼ਨ ਜਿਨ੍ਹਾਂ ਨੇ ਨਹੀਂ ਲਈ ਮੈਡੀਟੇਸ਼ਨ, ਹੈ ਨਾ। ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਦੋਂ ਤੁਸੀਂ ਜਿਹੜਾ ਇੱਕ ਮਤਲਬ ਮੈਡੀਟੇਸ਼ਨ ਦੀ, ਅਗਰ ਮੈਡੀਟੇਸ਼ਨ ਦਾ ਜ਼ਰੂਰੀ ਹੈ ਤੁਸੀਂ ਇੱਕ ਘੰਟਾ ਦੋ ਘੰਟਾ ਆਪਾਂ ਜਿਹੜਾ ਸੁਣਦੇ ਅੱਜ ਕੱਲ੍ਹ, ਕਿਉਂਕਿ ਤੁਹਾਨੂੰ ਬਹੁਤ ਕੰਟੈਂਟ ਮਿਲੇਗਾ ਮੈਡੀਟੇਸ਼ਨ ਦੇ ਉੱਤੇ, ਹੈ ਨਾ, ਕਿ ਕਿਵੇਂ ਕਰਨੀ ਆ, ਇਹ ਵੀ ਅੱਜ ਸਾਡਾ ਪਰਪਸ ਨਹੀਂ ਆ ਕਿਵੇਂ ਕਰਨੀ ਆ, ਅਸੀਂ ਇਹਦੇ ਬਾਰੇ ਇਨਫੋਰਮੇਸ਼ਨ ਦੇਣੀ ਆ ਕਿ ਹੈ ਕੀ ਔਰ ਕਿਵੇਂ ਕੰਮ ਕਰਨਾ,
0: ਮੈਡੀਟੇਸ਼ਨ ਸਿਖਾਉਣ ਲੱਗੇ ਅਸੀਂ।
1: ਹਾਂਜੀ ਬਿਲਕੁਲ, ਕਿਉਂਕਿ ਅੱਜ ਦੇ ਸਪੈਸ਼ਲੀ ਜਦੋਂ ਏਜ 'ਚ ਆਪਾਂ ਕਰਦੇ ਹਾਂ ਕਿ ਆਪ ਕਹਿੰਦੇ ਹਾਂ ਕਿ ਆਪਾਂ ਬੋਰ ਹੋਣਾ ਹੀ ਭੁੱਲ ਗਏ, ਹੈ ਨਾ, ਕਿ ਸਾਨੂੰ ਕੁਛ ਨਾ ਕੁਛ ਚਾਹੀਦਾ ਹੀ ਹੈਗਾ ਕਰਨ ਨੂੰ ਸਾਡੇ ਕੋਲ, ਜੇ ਹੋਰ ਕੁਛ ਨਹੀਂ ਤਾਂ ਫੋਨ ਦਾ ਸਾਡਾ ਹੈਗਾ ਹੀ, ਅਸੀਂ ਫੋਨ ਜਿਹੜਾ ਦੇਖਣ ਬਹਿ ਜਾਂਦੇ ਹਾਂ, ਹਨਾ, ਤੇ ਉਹ ਚੀਜ਼ ਨੂੰ ਜਿਹੜਾ ਮੈਡੀਟੇਸ਼ਨ ਤੁਹਾਨੂੰ ਕੰਟਰੋਲ ਕਰਦੀ ਹੈ ਕਿ ਤੁਸੀਂ ਕਿਵੇਂ ਫੋਕਸ ਜਿਹੜਾ ਕਰਨਾ ਹੈਗਾ ਆਪਣੇ ਕਿਸੇ ਵੀ ਚੀਜ਼ ਦੇ ਉੱਤੇ, ਕਿਉਂਕਿ ਓਬਵੀਅਸ ਆ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਬੈਠ ਗਏ ਸ਼ਾਂਤ ਹੋ ਕੇ ਤੁਸੀਂ ਸਿਰਫ ਆਪਣੇ ਤੇ ਧਿਆਨ ਦੇ ਰਹੇ ਹਾਂ ਤਾਂ ਤੁਹਾਡੀਆਂ ਬਹੁਤ ਸਾਰੀਆਂ ਥੋਟਸ ਕਲੀਅਰ ਹੋ ਜਾਂਦੀਆਂ ਹਨਾ, ਕਿਉਂਕਿ ਨੋਰਮਲੀ ਅਸੀਂ ਇੰਨਾ ਧਿਆਨ ਨਹੀਂ ਦਿੰਦੇ ਕਿਸੇ ਗੱਲ ਵੱਲ, ਅਸੀਂ ਚੱਲੇ ਜਾ ਰਹੇ ਹਾਂ, ਅਸੀਂ ਆਲੇ ਦੁਆਲੇ ਦੇਖ ਰਹੇ ਹਾਂ, ਬਹੁਤ ਆਲੇ ਦੁਆਲੇ ਸ਼ੋਰ ਆ, ਉਹ ਸਾਰੀ ਚੀਜ਼ਾਂ ਵੱਲ ਸਾਡਾ ਧਿਆਨ ਰਹਿੰਦਾ ਹਨਾ। ਪਰ ਮੈਡੀਟੇਸ਼ਨ ਕਰਦੇ ਹੋਏ ਜਾਂ ਇਕੱਲਾ ਮੈਡੀਟੇਸ਼ਨ ਤੁਸੀਂ ਇਹਨੂੰ ਨਹੀਂ ਵੀ ਨਾਮ ਦੇਣਾ ਚਾਹੋ, ਤੁਸੀਂ ਕੋਈ ਵੀ ਮਤਲਬ ਆਪਣੇ ਆਪ ਤੇ ਫੋਕਸ ਕਰਦੇ ਹੋਏ ਸਿਰਫ
0: ਪਰੇ ਹਟ ਕੇ ਅੰਤਰਮੁਗਧ, ਆਪਾਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਕਹਿ ਲੈਂਦੇ ਅੰਤਰਮੁਗਧ, ਅੰਤਰ ਯਾਨੀ ਆਪਣੇ ਅੰਦਰ, ਮੁਗਧ ਯਾਨੀ ਆਪਣੇ ਆਪ ਦੇ ਵਿੱਚ ਹੀ ਲੀਨ ਹੋ ਜਾਣਾ। ਸੋ ਜਦੋਂ ਸਾਰਾ ਕੁਛ ਛੱਡ ਕੇ ਬਾਹਰੋਂ ਤੇ ਅਸੀਂ ਸਿਰਫ ਔਰ ਸਿਰਫ ਆਪਣੇ ਇਨਰ ਬਾਡੀ ਦੇ ਉੱਤੇ ਫੋਕਸ ਕਰਦੇ ਹਾਂ, ਉਹ ਮੈਡੀਟੇਸ਼ਨ। ਬਟ ਉਹਦੀ ਟੈਕਨੀਕ ਕੀ ਹੈਗੀ, ਉਹਦੀਆਂ ਅਲੱਗ ਅਲੱਗ ਹੋ ਸਕਦੀਆਂ ਨੇ। ਔਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਮੈਂ ਵੈਸੇ ਸੁਣਿਆ ਜ਼ਰੂਰ ਸੀਗਾ, ਮਤਲਬ ਆਪਾਂ ਗੱਲ ਜ਼ਰੂਰ ਕਰਦੇ, ਪਰ ਮੈਂ ਕਦੇ ਸੋਚਿਆ ਨਹੀਂ ਕਿ ਸੰਦੀਪ ਜੀ ਹੈ ਜਿਹੜੀ ਜਿੱਦਾਂ ਤੁਸੀਂ ਤਾਈ ਚੀ ਯੋਗਾ ਇਹ ਦੱਸਦੇ ਇੱਥੇ ਸਿਡਨੀ, ਜੇ ਤੁਸੀਂ ਡਾਰਲਿੰਗ ਹਾਰਬਰ 'ਚ ਚਲੇ ਜਾਓ ਤਾਂ ਬਹੁਤ ਸਾਰੇ ਜਿਹੜੇ ਚਾਈਨੀਜ਼ ਲੋਕ ਹੈਗੇ ਨੇ, ਇਸ ਕਿਸਮ ਦਾ ਇੱਕ ਸਪੈਸ਼ਲ ਬਹੁਤ ਜੈਂਟਲ ਮਾਰਸ਼ਲ, ਇੱਕ ਤਾਂ ਹੁੰਦਾ ਮਾਰਸ਼ਲ ਆਰਟ ਵੀ ਲੱਤਾਂ ਲੁੱਤਾਂ ਮਾਰਨੀਆਂ ਹੂ ਹਾਂ ਉਹ ਕਰਕੇ, ਇਹ ਬੜਾ ਬਹੁਤ ਜੈਂਟਲ ਮਾਰਸ਼ਲ ਆਰਟ ਹੁੰਦਾ। ਔਰ ਇਹ ਵੀ ਆਪਣੇ ਆਪ ਦੇ ਵਿੱਚ, ਕਿਉਂਕਿ ਬਰੀਦਿੰਗ ਔਰ ਮੂਵਮੈਂਟਸ ਦੇ ਉੱਤੇ ਕੰਸੈਂਟਰੇਟ ਕਰਦਾ, ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਯੋਗਾ ਕਰਦਾ। ਜਾਂ ਇੱਕ ਹੋਰ ਚਾਈਨੀਜ਼ ਤਕਨੀਕ ਹੈ, ਮੇਰਾ ਇੱਕ ਇੱਥੇ ਯੂਨੀਵਰਸਿਟੀ ਪੜ੍ਹਦੇ ਹੋਏ ਆਸਟ੍ਰੇਲੀਆ ਦੇ ਵਿੱਚ ਚਾਈਨੀਜ਼ ਫਰੈਂਡ ਹੁੰਦਾ ਸੀਗਾ, ਉਹ ਕਹਿੰਦੇ ਹੁੰਦੇ ਸੀ ਚੀ ਗੁੰਗ ਕਰਕੇ ਇੱਕ ਟੈਕਨੀਕ ਹੈ ਜਿਹੜੀ ਚਾਈਨਾ 'ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੈਨ ਹੈ, ਉਹਨਾਂ ਨੂੰ ਇਹ ਲੱਗਦਾ ਕਿ ਉਹ ਚਾਈਨੀਜ਼ ਸਰਕਾਰ ਦੇ ਖਿਲਾਫ ਹੈ। ਪਰ ਉਹ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ ਜਿਹੜੀਆਂ ਬਰੀਦਿੰਗ ਐਕਸਰਸਾਈਜ਼ ਜਾਂ ਰਿਲੈਕਸੇਸ਼ਨ ਜਾਂ ਮੈਡੀਟੇਸ਼ਨ ਦੇ ਨਾਲ ਜੁੜੀਆਂ ਹੁੰਦੀਆਂ ਨੇ ਚੀਗੋਂਗ ਕਰਕੇ, ਉਹਦੇ ਬਾਰੇ ਵੀ ਸਰੋਤਿਆਂ ਨੂੰ ਅਪੀਲ ਹੈ ਕਿ ਪੜ੍ਹ ਕੇ ਦੇਖਿਓ, ਸਮਝ ਕੇ ਦੇਖਿਓ। ਅਤੇ ਇੰਡੀਆ ਦੇ ਵਿੱਚ ਤਾਂ ਅਸੀਂ ਮੈਡੀਟੇਸ਼ਨ ਯੋਗਾ ਹੋ ਗਿਆ, ਮੰਤਰਾਂ ਦੇ ਨਾਲ ਅਸੀਂ ਮੈਡੀਟੇਸ਼ਨ ਜਿਵੇਂ ਜਿਹੜੇ ਯੋਗੀ ਮੁਨੀ ਕਰਦੇ ਹੁੰਦੇ ਸੀਗੇ ਉਹ ਹੈਗਾ। ਬਾਕੀ ਅਲੱਗ ਅਲੱਗ ਤਕਨੀਕ ਹੈਗੀਆਂ ਨੇ, ਉਹਨਾਂ ਦੇ ਬਾਰੇ ਆਪਾਂ ਕੀ ਗੱਲ ਕਰਨੀ ਹੈ ਜੇ ਹੋਇਆ ਟਾਈਮ ਤਾਂ ਉਹ ਦੱਸ ਦਿਓ ਹੈ ਨਾ ਅੱਗੇ ਸੰਦੀਪ ਜੀ। ਪਰ ਨਹੀਂ, ਬੇਸਿਕਲੀ ਇਹਦਾ ਇਤਿਹਾਸ ਜਿਵੇਂ ਹੁਣ ਚਾਈਨੀਜ਼ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਸਾਡਾ ਐਂਸ਼ੀਅੰਟ ਹੈਗਾ ਸਿਵਿਲਾਈਜੇਸ਼ਨ ਹੈ ਨਾ, ਗ੍ਰੀਕ ਕਹਿੰਦੇ ਨੇ ਕਿ ਸਾਡੀ ਐਂਸ਼ੀਅੰਟ ਹੈ, ਪਰਸ਼ੀਅਨ ਆਪਣੀ ਦੱਸਦੇ ਨੇ, ਇੰਡੀਆ ਆਪਣੀ ਦੱਸਦਾ ਹੈਗਾ, ਰੋਮਨਸ ਆਪਣੀ ਸਿਵਿਲਾਈਜੇਸ਼ਨ ਨੂੰ ਪੁਰਾਣਾ ਦੱਸਦੇ ਨੇ। ਪਰ ਮੈਡੀਟੇਸ਼ਨ ਕਿਸ ਸਿਵਿਲਾਈਜੇਸ਼ਨ 'ਚੋਂ ਨਿਕਲਿਆ ਔਰ ਇਹਦਾ ਇਤਿਹਾਸ ਕੀ ਹੈਗਾ, ਇਹਦੀ ਓਰੀਜਿਨ ਕਿੱਥੋਂ ਹੈ?
1: ਹਾਂਜੀ ਭਾਜੀ, ਇਹ ਮੈਂ ਇਹਦੀ ਗੱਲ ਕਰਦੀ ਹਾਂ, ਪਰ ਜਿਹੜੀ ਤੁਸੀਂ ਇਹ ਗੱਲ ਕਹੀ ਆ ਕਿ ਚਾਈਨਾ ਦੇ ਵਿੱਚ ਐਵੇਂ ਉਹ ਨਹੀਂ ਕਰਨ ਦਿੰਦੇ ਪ੍ਰੈਕਟਿਸਿਸ ਨੂੰ, ਹੈ ਨਾ, ਇਹਨੂੰ ਮੈਂ ਥੋੜ੍ਹਾ ਜਿਹਾ ਸਾਇੰਸ ਨਾਲ ਜੋੜੂੰਗੀ ਕਿ ਜਿੱਦਾਂ ਜਨਰਲੀ ਸਾਇੰਸ ਆ, ਸਪੈਸ਼ਲੀ ਸਾਡੀ, ਮਤਲਬ ਇਸ ਗੱਲ ਨੂੰ ਨਹੀਂ, ਸਾਇੰਸ ਦੀ ਵੈਸੇ ਮੈਂ ਗੱਲ ਕਰੂੰਗੀ ਕਿ ਜਿਵੇਂ ਜਨਰਲੀ ਸਾਡੀ ਕੰਟਰੀਜ਼ 'ਚ ਸਪੈਸ਼ਲ ਸਾਨੂੰ ਇਹ ਜਿਹੜਾ ਦਿਖਾਇਆ ਜਾਂਦਾ, ਜਿੱਦਾਂ ਪਹਿਲਾਂ ਵੀ ਮੈਂ ਗੱਲ ਕੀਤੀ ਆ ਕਿ ਸਾਇੰਸ ਨੂੰ ਇੱਦਾਂ ਪ੍ਰਡਿਕਟ ਜਿਹੜਾ ਪ੍ਰੈਜੈਂਟ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਰਿਲੀਜਨ ਦੇ ਖਿਲਾਫ ਹੈਗੀ ਅੱਜ ਜੋ ਵੀ ਆ, ਹੈ ਨਾ, ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਹੀ ਚੱਲ ਰਹੀਆਂ ਇਹ ਚੀਜ਼ਾਂ। ਤੇ ਸਾਇੰਸ ਨੂੰ ਜਦੋਂ ਤੁਸੀਂ ਜਿਹੜਾ ਐਕਸਪੈਰੀਮੈਂਟੇਸ਼ਨ ਕਰਦੇ ਆ, ਹੈ ਨਾ, ਕਿਉਂਕਿ ਤੁਸੀਂ ਬਹੁਤ ਸਾਰੇ ਡਾਕਟਰਸ

ਸਾਡੀ ਸੋਸਾਇਟੀ ਐਵੇਂ ਦੀ ਬਣ ਗਈ ਆ ਕਿ ਸਾਨੂੰ ਜਿਹੜਾ ਪਹਿਲਾਂ ਹੀ ਇਹ ਕੀਤਾ ਜਾਂਦਾ ਕਿ ਸਾਇੰਸ ਨਾਲ ਜੇ ਸਾਇੰਸ ਦੀ ਗੱਲ ਹੋ ਗਈ ਤਾਂ ਇਹਦਾ ਮਤਲਬ ਤਾਂ ਇਹ ਕਿਸੇ ਹੋਰ ਪਾਸੇ ਚਲੀ ਗਈ ਆ ਗੱਲ ਤੋਂ ਆਮ ਜਿਹੜੇ ਲੋਕ ਹੁੰਦੇ ਆ ਸਾਨੂੰ ਉਹਦੇ ਤੋਂ ਦੂਰ ਕੀਤਾ ਜਾਂਦਾ ਸੋ ਇਹ ਚੀਜ਼ ਜਿਹੜੀ ਆ ਇਹ ਪੋਲੀਟੀਕਲੀ ਮੈਨੂੰ ਲੱਗਦਾ ਥੋੜੀ ਜ਼ਿਆਦਾ ਮੋਟੀਵੇਟਡ ਹੁੰਦੀ ਆ ਹਨਾ ਜਾਂ ਸੋਸਾਇਟੀ 'ਚ ਜਿਹੜੇ ਲੋਕ ਜਿਹੜੇ ਆ ਜਿਹਨਾਂ ਦਾ ਕੰਮ ਹੀ ਇਹਨਾਂ ਚੀਜ਼ਾਂ ਤੇ ਚੱਲਦਾ ਹੈਗਾ ਲੋਕਾਂ ਨੂੰ ਜਿਹੜਾ ਆਪਣੇ ਪਿੱਛੇ ਲਾਉਣਾ ਤੇ ਦੂਜੀਆਂ ਚੀਜ਼ਾਂ ਤੋਂ ਦੂਰ ਕਰਨਾ ਨਾ ਸੋ ਉਹ ਸਾਰੀ ਚੀਜ਼ਾਂ ਤਾਂ ਹੀ ਮੇਰੇ ਹਿਸਾਬ ਨਾਲ ਕੰਟਰੀਜ਼ ਨਹੀਂ ਇੰਨਾ ਪ੍ਰਮੋਟ ਕਰਦੀ ਹੈਗੀ ਹੈਗੀਆਂ ਔਰ ਵੈਸਟਰਨ ਕੰਟਰੀਜ਼ 'ਚ ਤੁਸੀਂ ਦੇਖ ਸਕਦੇ ਕਿ ਵੈਸਟਰਨ ਕੰਟਰੀਜ਼ 'ਚ ਇੰਨਾ ਨਹੀਂ ਹੁੰਦਾ ਹੈਗਾ ਹਨਾ ਇਹ ਵਾਲੀਆਂ ਚੀਜ਼ਾਂ ਕਿ ਇੱਦਾਂ ਸਾਇੰਸ ਨੂੰ ਮਤਲਬ ਲੋਕ ਜਿਹੜੀਆਂ ਆਪਣੀ ਰੋਜ਼ ਦੀਆਂ ਚੀਜ਼ਾਂ 'ਚ ਕਿਉਂਕਿ ਕੋਈ ਵੀ ਤੁਸੀਂ ਚੀਜ਼ ਲਾ ਲਓ ਜਦੋਂ ਅਸੀਂ ਸਪੇਸ ਦੀ ਗੱਲ ਕੀਤੀ ਸੀਗੀ ਅਸੀਂ ਘਰ ਮਾਈਕਰੋਵੇਵ ਆਪਣੇ ਯੂਜ਼ ਕਰਦੇ ਹਾਂ ਤਾਂ ਮਾਈਕਰੋਵੇਵ ਵੀ ਜਿਹੜੇ ਆ ਸਪੇਸ ਦੇ ਵਿੱਚ ਜਦੋਂ ਯੂਜ਼ ਹੋਏ ਉਸ ਤੋਂ ਬਾਅਦ ਜਿਹੜਾ ਆ ਵਰਲਡ ਦੇ ਵਿੱਚ ਜਿਹੜੇ ਯੂਜ਼ ਹੋਣੇ ਸ਼ੁਰੂ ਹੋਏ ਹਨਾ ਤਾਂ ਉਹ ਜਿਹੜੀ ਆ ਹੌਲੀ ਹੌਲੀ ਜਿਹੜੀ ਆ ਉਹ ਜਦੋਂ ਅਸੀਂ ਸਪੇਸ 'ਚ ਜਿਹੜੀ ਰਿਸਰਚ ਕੀਤੀ ਜਾਂ ਸਪੇਸ 'ਚ ਜਿਹੜੀ ਚੀਜ਼ਾਂ ਸਾਡੇ ਕੰਮ ਆਈਆਂ ਉਹਨੇ ਸਾਡੀ ਲਾਈਫ ਜਿਹੜੀ ਆ ਅਰਥ ਦੇ ਉੱਤੇ ਵੀ ਵਧੀਆ ਬਣਾਈ ਹਨਾ ਹੁਣ ਸਾਨੂੰ ਹਰ ਵਾਰ ਚੁੱਲ੍ਹਾ ਨਹੀਂ ਬਲਣਾ ਪੈਂਦਾ ਸੀ ਗੈਸ ਤੇ ਜਿਹੜਾ ਕਰ ਲੈਂਦੇ ਹਾਂ ਚਲੋ ਉਹਦੇ ਅਲੱਗ ਤੋਂ ਜਿਹੜੇ ਆ ਨੁਕਸਾਨ ਹੈਗੇ ਬਟ ਐਟਲੀਸਟ ਜਿਹੜੀ ਆ ਉਹ ਸਾਡੀ ਲਾਈਫ ਸੌਖੀ ਹੋਈ ਹੈਗੀ ਆ ਉਹ ਸਾਰੀ ਚੀਜ਼ਾਂ ਇਸ ਲਈ ਮੈਨੂੰ ਲੱਗਦਾ ਕਿ ਪੋਲਿਟ ਇੱਦਾਂ ਕੰਟਰੀਸ 'ਚ ਬੈਨ ਕਰ ਦਿੱਤੀਆਂ ਜਾਂਦੀਆਂ ਤੇ ਜੇ ਹਿਸਟਰੀ ਦੀ ਹਾਂਜੀ ਹੁਣ ਜਿਵੇਂ ਹਿਸਟਰੀ ਤੁਸੀਂ ਗੱਲ ਕੀਤੀ ਆ ਕਿ ਮੈਡੀਟੇਸ਼ਨ ਦੀ ਹਿਸਟਰੀ ਜਦੋਂ ਤੁਸੀਂ ਗੱਲ ਕਰਦੇ ਤੇ ਪੰਜ ਮਤਲਬ 5000 ਤੋਂ ਲੈ ਕੇ 3500 BC ਪੁਰਾਣੀ ਜਿਹੜੀ ਮੰਨਦੇ ਆ ਜਿਹੜਾ ਓਲਡੈਸਟ ਡਾਕੂਮੈਂਟਡ ਸਾਡੇ ਕੋਲ ਜਿਹੜਾ ਹੈਗਾ ਆ ਇਹਦਾ ਇਤਿਹਾਸ ਮੈਡੀਟੇਸ਼ਨ ਦਾ ਤੇ ਜਿਵੇਂ ਸੰਸਾਰਿਆਂ ਨੂੰ ਲੱਗਦਾ ਹੀ ਆ ਔਰ ਹੈਗਾ ਆ ਕਿ ਇੰਡੀਆ ਦੇ ਵਿੱਚ ਓਰੀਜਿਨੇਟ ਜਿਹੜੀ ਹੋਈ ਹੈਗੀ ਆ ਮੈਡੀਟੇਸ਼ਨ ਦੀ ਪ੍ਰੈਕਟਿਸ ਜਿਹੜੇ ਡਿਫਰੈਂਟ ਰਿਲੀਜਨ ਜਿਹੜਾ ਹਿੰਦੂਇਜ਼ਮ 'ਚ ਜਿਹੜਾ ਉਪਨਿਸ਼ਦ ਕਰਕੇ ਜਿਹੜੇ ਆ ਜਿਹੜਾ ਡਾਕੂਮੈਂਟ ਹੈਗਾ ਉਹਦੇ ਵਿੱਚ ਇਹਦਾ ਜਿਹੜਾ ਤੁਹਾਨੂੰ ਮਿਲਦਾ ਹੈਗਾ ਜਿਹੜਾ ਪੁਰਾਣਾ ਜਿਹੜਾ ਲਿਖਿਆ ਮੈਡੀਟੇਸ਼ਨ ਦੇ ਬਾਰੇ ਔਰ ਵੇਦ ਜਿਹੜੇ ਹੈਗੇ ਆ 1500 BC ਦੇ ਵਿੱਚ ਜਿਹੜੇ ਸੀ ਉਹਦੇ 'ਚ ਤੁਹਾਨੂੰ ਇਹਦਾ ਮੈਂਸ਼ਨ ਜਿਹੜਾ ਮਿਲ ਜਾਂਦਾ ਆ ਮੈਡੀਟੇਸ਼ਨ ਦਾ ਨਾ 14th century ਦੇ ਵਿੱਚ ਜਿਹੜਾ ਉਪਨਿਸ਼ਦ ਮੈਂ ਜਿੱਦਾਂ ਕਿਹਾ ਕਿ ਉਹਨਾਂ ਦੇ ਵਿੱਚ ਜਿਹੜਾ 70 generations ਸੀਗੀਆਂ ਮੈਡੀਟੇਸ਼ਨ ਗੁਰੂ ਔਰ ਸਟੂਡੈਂਟ ਦੀਆਂ ਜਿਹਨਾਂ ਦੇ ਬਾਰੇ 'ਚ ਗੱਲ ਕੀਤੀ ਗਈ ਸੀਗੀ ਤੇ ਹਿੰਦੂ ਟ੍ਰੈਡੀਸ਼ਨ ਜਿਹੜੇ ਸਾਡੇ ਯੋਗੀ ਹੁੰਦੇ ਆ ਕੇਵਸ ਵਗੈਰਾ ਜਿਹੜੇ ਪੁਰਾਣੇ ਜ਼ਮਾਨੇ 'ਚ ਹੁੰਦੇ ਸੀਗੇ ਜਾਂ ਜਿਹੜੇ ਰਿਸ਼ੀ ਮੁਨੀ ਕਹਿੰਦੇ ਸੀ ਹਨਾ ਉਹ ਕਰਦੇ ਸੀ ਉਹੀ ਮੈਂ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਕਿ ਉਹ ਉਸ ਟਾਈਮ ਧਿਆਨ ਨਾਲ ਰਿਲੇਟਡ ਕਿ ਮੇਨ ਪਰਪਸ ਇਹ ਲੋਕਾਂ ਦਾ ਹੁੰਦਾ ਸੀ ਕਿ ਰੱਬ ਨਾਲ ਅਸੀਂ ਜਿਹੜਾ ਮਿਲਣਾ ਹੈਗਾ ਹਨਾ ਤੇ ਉਹ ਇਸ ਲਈ ਲੋਕ ਕਰਦੇ ਸੀ ਤੇ ਬਹੁਤੇ ਆਮ ਪਬਲਿਕ ਨਹੀਂ ਕਰਦੀ ਹੁੰਦੀ ਸੀਗੀ ਬਟ ਹੌਲੀ ਹੌਲੀ ਜਿਹੜੀ ਆ ਇਹ ਇੰਡੀਆ ਤੋਂ ਜਿਹੜਾ ਬੁੱਧ ਦਾ ਜਿਹੜਾ ਮਹਾਤਮਾ ਬੁੱਧ ਸੀਗੇ ਉਹਨਾਂ ਦੇ ਨਾਲ ਸਭ ਤੋਂ ਵੱਧ ਕਿਉਂਕਿ ਬੁੱਧਿਸਟ ਰਿਲੀਜਨ 'ਚ ਬਹੁਤ ਜ਼ਿਆਦਾ ਕਾਮਨ ਹੈਗੀ ਆ ਹੁਣ ਹਨਾ ਲੋਕ ਕਰਦੇ ਵੀ ਹੈਗੇ ਆ ਔਰ ਜਿਹੜਾ ਜਿਹੜਾ ਮਹਾਤਮਾ ਬੁੱਧ ਸੀਗੇ ਸਿਧਾਰਥ ਗੌਤਮ ਉਹਨਾਂ ਨੂੰ ਜਿਹੜਾ ਨੌਰਥ ਇੰਡੀਆ ਦੇ ਵਿੱਚ ਉਹ ਜਦੋਂ ਸੀਗੇ ਤਾਂ ਉਹਨਾਂ ਨੇ ਜਦੋਂ ਪ੍ਰੈਕਟਿਸ ਕੀਤੀ ਜਦੋਂ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਇਹ ਇਨਲਾਈਟਨਮੈਂਟ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਮਹਾਤਮਾ ਬੁੱਧ ਕਹਿਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਹਾਂਜੀ ਗਿਆਨ ਦੀ ਪ੍ਰਾਪਤੀ ਹੋਈ ਜਿਹੜੀ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਕਰਨੀ ਸ਼ੁਰੂ ਕੀਤੀ ਮਤਲਬ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਆ ਜੈਨਿਜ਼ਮ ਜਿਹੜਾ ਜੈਨ ਧਰਮ ਹੈਗਾ ਉਹਨਾਂ ਦੇ ਵਿੱਚ ਵੀ ਜਿਹੜਾ ਮੈਡੀਟੇਸ਼ਨ ਦਾ ਸਾਨੂੰ ਮਿਲਦਾ ਹੈਗਾ ਜਿਹੜਾ ਮਹਾਵੀਰ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਹਨਾ ਤੇ ਉਸੇ ਟਾਈਮ ਦੇ ਵਿੱਚ ਜੈਨ ਹੋ ਗਏ ਜਾਂ ਚਾਈਨਾ ਦੇ ਵਿੱਚ ਤਾਓਇਜ਼ਮ ਜਿਹੜਾ ਹੈਗਾ ਆ ਤੇ ਕਨਫਿਊਸ਼ਨਿਜ਼ਮ ਇੱਕ ਜਿਹੜਾ ਇੱਕ ਫੇਥ ਹੈਗੀ ਆ ਚਾਈਨਾ ਦੇ ਵਿੱਚ ਉਹਨਾਂ ਨੇ ਹਾਂਜੀ ਜਿਹੜਾ ਉਸ ਜਿਸ ਟਾਈਮ ਦੇ ਉੱਤੇ ਬੁੱਧਾ ਜਿਹੜਾ ਉਹਨਾਂ ਦਾ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ ਚਾਈਨਾ ਦੇ ਵਿੱਚ ਹੀ ਚੱਲ ਰਿਹਾ ਸੀ ਸੋ ਇਹ ਓਰੀਜੀਨੇਟ ਇੰਡੀਆ ਦੇ ਵਿੱਚ ਹੋਈ ਬਟ ਉਹ ਤੋਂ ਹੌਲੀ ਹੌਲੀ ਜਿਹੜੀ ਆ ਇਹ ਜਿਹੜੀ ਆ ਬਾਕੀ ਜਿਹੜੀ ਆ ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜੀ ਆ ਫੈਲਣ ਲੱਗ ਗਈ ਹਨਾ ਇੱਕ ਟ੍ਰੈਡੀਸ਼ਨ ਤੋਂ ਦੂਜੇ ਟ੍ਰੈਡੀਸ਼ਨ ਦੇ ਵਿੱਚ ਆ ਗਈ ਉਸ ਤੋਂ ਬਾਅਦ ਜਦੋਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਆਪਣਾ ਸਿਕੰਦਰ ਜਿਹੜਾ ਉਹਨਾਂ ਉਹ ਆਇਆ ਉਸ ਟਾਈਮ ਦੇ ਉੱਤੇ ਜਿਹੜੇ ਉਹਨਾਂ ਦੇ ਲੋਕ ਗਏ ਉੱਥੇ ਉਹਨਾਂ ਨੇ ਵੀ ਦੇਖਿਆ ਕਿ ਇੱਥੇ ਪ੍ਰੈਕਟਿਸ ਚੱਲਦੀ ਆ ਹਨਾ ਕਿ ਕਿਉਂ ਕਰਦੇ ਆ ਲੋਕ ਸੋ ਇੱਦਾਂ ਕਰਦੇ ਕਰਦੇ ਹੌਲੀ ਹੌਲੀ ਜਿਹੜੀ ਆ ਬਾਕੀ ਜਿਹੜੇ ਈਸਟਰਨ ਕੰਟਰੀਜ਼ ਦੇ ਵਿੱਚ ਹੋ ਗਈਆਂ ਤੇ ਗ੍ਰੀਕ ਫਿਲੋਸਫਰਸ ਦੇ ਵਿੱਚ ਵੀ ਹੌਲੀ ਹੌਲੀ ਉਹਨਾਂ ਤੱਕ ਵੀ ਇਹ ਪਹੁੰਚੀ ਜਦੋਂ ਅਲੈਗਜ਼ੈਂਡਰ ਦੀ ਮੈਂ ਗੱਲ ਕੀਤੀ ਕਿ ਉਹ ਜਦੋਂ ਇੰਡੀਆ ਗਿਆ ਹਨਾ ਤੇ ਉਸ ਟਾਈਮ ਦੇ ਉੱਤੇ ਦੋਨੇ ਕਲਚਰ ਇੱਕ ਦੂਜੇ ਦੇ ਟੱਚ ਵਿੱਚ ਆਏ ਤਾਂ ਉਹਨਾਂ ਨੇ ਵੀ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਨੂੰ ਪਤਾ ਚੱਲਾ ਇਸਦਾ ਤਾਂ ਹੌਲੀ ਹੌਲੀ ਉੱਧਰ ਗ੍ਰੀਕਸ ਦੇ ਵੱਲ ਵੀ ਜਿਹੜੀ ਆ ਜਿਹੜੇ ਲੋਕ ਕਰਨ ਲੱਗ ਗਏ ਜਿਹੜੇ ਸੀਗੀ ਮੈਡੀਟੇਸ਼ਨ ਪਰ ਇਹ ਨਹੀਂ ਓਬਵੀਅਸਲੀ ਸਾਰਿਆਂ ਦਾ ਮੈਥਡ ਇੱਕ ਸੇਮ ਨਹੀਂ ਸੀਗਾ ਸਾਰਿਆਂ ਦਾ ਜਿਹੜਾ ਪਰਪਸ ਸੇਮ ਨਹੀਂ ਸੀਗਾ ਕੋਈ ਰੱਬ ਨਾਲ ਮਿਲਣ ਲਈ ਕਰਦਾ ਸੀ ਕੋਈ ਆਪਣੇ ਮਾਇੰਡ ਨੂੰ ਕੰਟਰੋਲ ਕਰਨ ਦੇ ਲਈ ਕਰਦਾ ਸੀ ਹਨਾ ਸੋ ਸਾਰਿਆਂ ਦੇ ਅਲੱਗ ਅਲੱਗ ਪਰਪਸ ਸੀਗੇ ਤੇ ਜਦੋਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਆ ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਸਵਾਮੀ ਵਿਵੇਕਾਨੰਦ ਨੇ ਜਦੋਂ ਆਪਣੀ ਜਿਹੜੀ ਫਸਟ ਕਾਨਫਰੰਸ ਹੋਈ ਸੀਗੀ ਰਿਲੀਜਨਸ ਦੇ ਉੱਤੇ ਆਈ ਥਿੰਕ
ਉਹਦੇ ਵਿੱਚ ਜਿਹੜੀ ਉਹਨਾਂ ਨੇ ਇਹਦੀ ਗੱਲ ਕੀਤੀ ਸੀਗੀ ਸਵਾਮੀ ਵਿਵੇਕਾਨੰਦ ਉਸ ਟਾਈਮ ਤੋਂ।

0: ਹਾਂਜੀ ਉਸ ਟਾਈਮ ਤੋਂ ਜਿਹੜੀ ਹੈ ਇਹ ਜਿਹੜੀ ਆ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੀ ਆ ਹੋਣੀ ਸ਼ੁਰੂ ਹੋ ਗਈ 1893 ਦੇ ਆਈ ਥਿੰਕ ਜਿਹੜਾ ਉਹਨਾਂ ਨੇ ਉਸ ਟਾਈਮ ਦੇ ਉੱਤੇ ਗਏ ਸੀਗੇ ਤੇ ਉੱਥੇ ਇਹਨਾਂ ਨੇ ਇਹਦੇ ਬਾਰੇ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਆ ਜਿਹੜੇ ਇੰਡੀਅਨ ਜਿਹੜੇ ਰਿਸ਼ੀ ਮੁਨੀ ਜਾਂ ਜੋ ਸਵਾਮੀ ਵਗੈਰਾ ਸੀਗੇ ਉਹ ਵੈਸਟਰਨ ਕੰਟਰੀਜ਼ ਚ ਜਾ ਕੇ ਲੈਕਚਰਸ ਵਗੈਰਾ ਦੇਣ ਲੱਗ ਗਏ ਹਨਾ ਤੇ ਮੌਂਕਸ ਜਿਹੜੇ ਆ ਬੁੱਧਿਸਟ ਮੌਂਕਸ ਜਿਹੜੇ ਹੈਗੇ ਆ ਉਹਨਾਂ ਨੇ ਵੀ ਹੁਣ ਤਾਂ ਬਹੁਤ ਸਾਰੀਆਂ ਆਰਗਨਾਈਜੇਸ਼ਨ ਵੀ ਤੁਹਾਨੂੰ ਮਿਲ ਜਾਣਗੇ ਅਸੀਂ ਮੈਲਬਰਨ ਗਏ ਸੀਗੇ ਉੱਥੇ ਮੈਨੂੰ ਯਾਦ ਨਹੀਂ ਉਹਨਾਂ ਦਾ ਕੀ ਸੀ ਨਾਮ ਪਰ ਉੱਥੇ ਕੋਈ ਜਗ੍ਹਾ ਸੀਗੀ ਬੁੱਧਿਸਟ ਮੋਨੇਸਟਰੀ ਸੀ ਮੋਨੇਸਟਰੀ ਸੀਗੀ ਤੇ ਉੱਥੇ ਉਹਨਾਂ ਦੀ ਆਪਣੀ ਮਤਲਬ ਆਰਗਨਾਈਜੇਸ਼ਨ ਆ ਕੋਈ ਜਿਹੜੀ ਕਾਫੀ ਕੰਟਰੀਜ਼ ਦੇ ਵਿੱਚ ਹੈਗੀ ਆ ਹਨਾ ਤੇ ਮਤਲਬ ਏਦਾਂ ਕਰਦੇ ਕਰਦੇ ਸਾਰੀ ਹੌਲੀ ਹੌਲੀ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਫੇਮਸ ਹੋ ਗਈ ਸੋ ਓਬਵੀਅਸਲੀ ਸਾਇੰਸ ਵੀ ਇਸ ਚ ਫਿਰ ਪਿੱਛੇ ਨਹੀਂ ਰਹੀ ਜਦੋਂ ਜਿਹੜਾ ਉਹਨਾਂ ਨੇ ਦੇਖਿਆ ਕਿ ਕਰ ਰਹੇ ਆ ਤੋ ਫਿਰ ਕੁਛ ਸਾਇੰਟਿਸਟ ਨੇ ਦੇਖਿਆ ਕਿ ਅਸੀਂ ਚਲੋ ਦੇਖਦੇ ਹਾਂ ਐਕਸਪੈਰੀਮੈਂਟ ਕਰਕੇ ਜਿਹੜੇ ਮੈਡੀਟੇਟਰਸ ਹੈਗੇ ਆ ਜਿਹੜੇ ਬਹੁਤ ਟਾਈਮ ਤੋਂ ਮੈਡੀਟੇਸ਼ਨ ਕਰ ਰਹੇ ਆ ਜਾਂ ਫਿਰ ਜਿਹੜੇ ਲੋਕ ਕਦੇ ਵੀ ਨਹੀਂ ਜਿਨ੍ਹਾਂ ਨੇ ਮੈਡੀਟੇਸ਼ਨ ਕੀਤੀ ਆਪਣੀ ਲਾਈਫ ਦੇ ਵਿੱਚ ਹਨਾ ਉਹਨਾਂ ਦੇ ਉੱਤੇ ਮਤਲਬ ਐਕਸਪੈਰੀਮੈਂਟ ਉਹਨਾਂ ਨੇ ਕੀਤੇ ਕਿ ਕੀ ਫਰਕ ਆ ਰਹੇ ਹੈਗੇ ਜਿਹਦੀ ਅਸੀਂ ਅੱਗੇ ਗੱਲ ਕਰਾਂਗੇ ਬਟ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਇੱਕ ਪੇਪਰ ਪਬਲਿਸ਼ ਹੋਇਆ ਸੀਗਾ ਇਹਦੇ ਮੈਡੀਟੇਸ਼ਨ ਦੇ ਉੱਤੇ ਉਹ 1936 ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਆ EEG ਕਰਕੇ ਇੱਕ ਟੈਕਨੀਕ ਹੁੰਦੀ ਆ ਉਹ ਬ੍ਰੇਨਸ ਦੇ ਵਿੱਚ ਜਿਹੜੀਆਂ ਵਾਇਰ ਮਤਲਬ ਲਗਾ ਕੇ ਜੋ ਵੀ ਆਪਣਾ ਇੰਸਟਰੂਮੈਂਟ ਉਹਨਾਂ ਦੇ ਸੀਗੇ ਉਹਨਾਂ ਨੇ ਚੈੱਕ ਕੀਤਾ ਕਿ ਬ੍ਰੇਨ ਦੇ ਵਿੱਚ ਕੀ ਜਿਹੜੇ ਚੇਂਜਿਸ ਆ ਰਹੇ ਹੈਗੇ ਸੋ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਮੈਡੀਟੇਸ਼ਨ ਦਾ ਮੈਂਸ਼ਨ ਸੀਗਾ ਇੱਕ ਤੁਸੀਂ ਕਹਿ ਸਕਦੇ ਆ
1: ਰਾਈਟ ਠੀਕ ਹੈ ਆਪਾਂ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਅਲੱਗ ਅਲੱਗ ਫਿਲੋਸਫਰਸ ਦੇ ਨਾਲ ਜੁੜੀ ਹੋਈ ਸੋ ਮੈਡੀਟੇਸ਼ਨ ਦੇ ਬਾਰੇ ਕਿਹੜੇ ਕਿਹੜੇ ਫਿਲੋਸਫਰਸ ਨੇ ਕੀ ਗੱਲ ਕੀਤੀ ਹੈਗੀ ਹੈ ਜੇ ਉਹਨੂੰ ਆਪਾਂ ਫਿਰ ਬਾਅਦ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਗੱਲ ਕਰਾਂਗੇ ਬਟ ਫਿਲੋਸਫੀ ਵਾਲਾ ਕੀ ਰੋਲ ਹੈਗਾ ਇਹਦੇ 'ਚ
0: ਹਾਂਜੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਰੇ ਫਿਲੋਸਫਰ ਕਾਫੀ ਸਾਰੇ ਮਤਲਬ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਫਿਲੋਸਫਰ ਸੀਗੇ ਬਟ ਸਾਰਿਆਂ ਦਾ ਗੋਲ ਜਿਹੜਾ ਸੇਮ ਨਹੀਂ ਸੀਗਾ ਓਬਵੀਅਸਲੀ ਕਿਸੇ ਦਾ ਗੋਲ ਸੀਗਾ ਜਿਹੜਾ ਜਦੋਂ ਮੈਂ ਪਹਿਲੇ ਕਿਹਾ ਕਿ ਰਿਲੀਜੀਅਸ ਜਿਹੜਾ ਜ਼ਿਆਦਾ ਪਰਪਸ ਕਿਸੇ ਦਾ ਆਪਣੇ ਨਾਲ ਰਿਲੇਟਿਡ ਹੈ ਨਾ ਜਿਵੇਂ ਮਹਾਤਮਾ ਬੁੱਧ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਉਹਨਾਂ ਨੇ ਜਿਹੜੀ ਉਹਨਾਂ ਨੂੰ ਪ੍ਰਾਪਤੀ ਹੋਈ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆ ਸਾਡੀ ਲਾਈਫ 'ਚ ਜਿਹੜੇ ਇੰਨੇ ਦੁੱਖ ਹੁੰਦੇ ਆ ਉਹ ਇਸ ਲਈ ਹੁੰਦੇ ਆ ਕਿਉਂਕਿ ਸਾਨੂੰ ਡੀਲ ਨਹੀਂ ਕਰਨਾ ਆਉਂਦਾ ਉਹਨਾਂ ਦੇ ਨਾਲ ਹਨਾ ਤੇ ਇਸ ਲਈ ਉਹ ਜਦ ਤੱਕ ਡੀਲ ਨਹੀਂ ਕਰਨਾ ਆਉਣਾ ਤਾਂ ਉਹ ਰਹਿਣੇ ਹੀ ਰਹਿਣੇ ਆ ਉਹ ਸਾਰੀਆਂ ਚੀਜ਼ਾਂ ਸੋ ਇਹਦੇ ਡਿਫਰੈਂਟ ਡਿਫਰੈਂਟ ਜਿਹੜੇ ਆ ਫਿਲੋਸਫਰ ਦੀ ਡਿਫਰੈਂਟ ਜਿਹੜੀ ਫਿਲੋਸਫੀ ਸੀ ਸਭ ਤੋਂ ਪਹਿਲਾਂ ਪਤੰਜਲੀ ਇੱਕ ਇੰਡੀਅਨ ਜਿਹੜਾ ਸੀਗੇ ਰਿਸ਼ੀ ਸੀ ਉਹਨਾਂ ਦੇ ਜਿਹਨਾਂ ਨੇ ਯੋਗਾ ਸੂਤਰ ਲਿਖਿਆ ਗਿਆ ਤੇ ਉਹਨਾਂ ਨੇ ਯੋਗਾ ਨੂੰ ਜਿਹੜਾ ਡਿਫਾਈਨ ਇੱਦਾਂ ਕੀਤਾ ਕਿ ਯੋਗਾ ਜਿਹੜਾ ਤੁਹਾਡੀ ਮਾਇੰਡ ਨੂੰ ਜਿਹੜਾ ਫਲਕਚੁਏਟ ਕਰਦਾ ਉਹਨੂੰ ਖਤਮ ਕਰਦਾ ਜਦ ਤੁਸੀਂ ਯੋਗਾ ਕਰਦੇ ਹੋ ਹਨਾ ਉਹਨਾਂ ਦੇ ਵਿੱਚ ਉਹਨਾਂ ਦੇ ਫਿਲੋਸਫੀ ਦੇ ਅਕੋਰਡਿੰਗ ਜਿਹੜਾ ਆ ਸਾਡਾ ਮਾਇੰਡ ਹਮੇਸ਼ਾ ਮੂਵ ਕਰ ਮਤਲਬ ਇੱਧਰ ਉੱਧਰ ਘੁੰਮਦਾ ਰਹਿੰਦਾ ਹਨਾ ਤੁਸੀਂ ਮੈਮਰੀ ਇੱਕ ਕੋਈ ਚੀਜ਼ ਯਾਦ ਕਰਦੇ ਆ ਤੁਸੀਂ ਪਤਾ ਨੀ ਕਿੱਥੋਂ ਆਪਾਂ ਕਿਹੜੀ ਇੱਕ ਚੀਜ਼ ਯਾਦ ਕਰਦੇ ਕਰਦੇ ਕਿੱਥੇ ਪਹੁੰਚ ਜਾਂਦੇ ਹਾਂ ਹਨਾ ਇੱਕ ਕੋਈ ਚੀਜ਼ ਇਮੇਜਿਨ ਕਰਦੇ ਕਰਦੇ ਆਪਾਂ ਕਿਤੇ ਹੋਰ ਪਹੁੰਚ ਜਾਂਦੇ ਹਾਂ ਜਾਂ ਅਸੀਂ ਕੋਈ ਕਿਸੇ ਆਪਣੇ ਕੋਈ ਫੇਅਰ ਦੀ ਅਸੀਂ ਬਾਰੇ ਸੋਚ ਰਹੇ ਹੁੰਦੇ ਹਾਂ ਪਰ ਅਸੀਂ ਕਿਸੇ ਹੋਰ ਕੋਈ ਚੰਗੀ ਮੂਵਮੈਂਟ ਵੱਲ ਵੀ ਪਹੁੰਚ ਸਕਦੇ ਹਾਂ ਨਾ ਕਿ ਉਦੋਂ ਮੈਂ ਉੱਥੇ ਗਿਆ ਸੀ ਜਾਂ ਉੱਥੇ ਮੈਨੂੰ ਇਹ ਹੋਇਆ ਬਟ ਮੈਂ ਮਤਲਬ ਜੋ ਵੀ ਚੰਗਾ ਹੋਇਆ ਇੱਦਾਂ ਤੁਸੀਂ ਕਾਫੀ ਮਤਲਬ ਆਪਾਂ ਸੋਚਦੇ ਰਹਿੰਦੇ ਹਾਂ ਸੋ ਉਹਨਾਂ ਦਾ ਜਿਹੜਾ ਜਿਹੜਾ ਮਤਲਬ ਸੀਗਾ ਉਹ ਕਹਿੰਦੇ ਸੀ ਉਹਨਾਂ ਦਾ ਮੇਨ ਪਰਪਸ ਸੀ ਯੋਗਾ ਕਰਨਾ ਯੋਗਾ ਵੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਮੈਡੀਟੇਸ਼ਨ ਦਾ ਇੱਕ ਜਿਹੜਾ ਵੇ ਵੀ ਹੁੰਦਾ ਕਿ ਤੁਸੀਂ ਆਪਣੀ ਬਰੀਦਿੰਗ ਨੂੰ ਜਿਹੜਾ ਕੰਟਰੋਲ ਮਤਲਬ ਬਰੀਦਿੰਗ ਨੂੰ ਨੋਟਿਸ ਕਰਦੇ ਆ ਹਨਾ ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਫੋਕਸ ਔਰ ਅਟੈਂਸ਼ਨ ਵੱਧਦਾ ਹੈਗਾ ਸੋ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਣੀਆਂ ਤੁਸੀਂ ਜਿਹੜੀਆਂ ਥੋਟਸ ਨੂੰ ਜਿਹੜਾ ਰੋਕ ਰਹੇ ਆ ਬਟ ਤੁਸੀਂ ਉਹਨਾਂ ਨੂੰ ਜਿਹੜਾ ਆ ਇੱਦਾਂ ਨੋਟਿਸ ਕਰ ਰਹੇ ਹਾਂ ਕਿ ਤੁਹਾਨੂੰ ਕਲੀਅਰਲੀ ਦਿਖਣ ਲੱਗ ਜਾਂਦੀ ਕਿ ਮੈਂ ਜਦੋਂ ਮਤਲਬ ਇਹ ਚੀਜ਼ ਕਰੂੰਗਾ ਤਾਂ ਇਹਦਾ ਕੀ ਬੈਨੀਫਿਟ ਜਾਂ ਮਤਲਬ ਕੋਈ ਵੀ ਚੀਜ਼ ਤੁਸੀਂ ਸੋਚ ਰਹੇ ਹਾਂ ਕਰਨ ਬਾਰੇ ਕੋਈ ਕੰਮ ਖੋਲਣ ਬਾਰੇ ਸੋਚ ਰਹੇ ਹਾਂ ਨਾ ਤੁਸੀਂ ਥੋੜਾ ਧਿਆਨ ਲਗਾ ਕੇ ਆਪਾਂ ਜਿਹੜਾ ਸੋਚਾਂਗੇ ਤਾਂ ਸਾਨੂੰ ਫਿਰ ਉਹਦਾ ਸੋਲਿਊਸ਼ਨ ਵੀ ਮਿਲਦਾ ਹਨਾ ਜਿੱਦਾਂ ਕਹਿੰਦੇ ਆ ਕਿ ਕਿਸੇ ਪ੍ਰੋਬਲਮ ਦਾ ਜਿਹੜਾ ਸੋਲਿਊਸ਼ਨ ਲੱਭਣ ਲਈ ਤੁਹਾਨੂੰ ਪ੍ਰੋਪਰ ਫੋਕਸ ਵੀ ਕਰਨਾ ਪਏਗਾ ਤੇ ਫਿਰ ਜੇ ਅਸੀਂ ਬੁੱਧਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਜਿਹੜਾ ਕਿਹਾ ਕਿ ਜਿਹੜੇ ਸਾਡੇ ਥੋਟਸ ਹੁੰਦੇ ਆ ਜਾਂ ਸਾਡੇ ਇਮੋਸ਼ਨਸ ਹੁੰਦੇ ਆ ਉਹ ਟੈਂਪਰੇਰੀ ਇਵੈਂਟ ਹੁੰਦੇ ਆ ਹਨਾ ਨਾ ਕਿ ਸਾਡੀ ਪਰਮਾਨੈਂਟ ਜਿਹੜਾ ਸਾਡੀ ਬੋਡੀ ਦੇ ਵਿੱਚ ਰਹਿੰਦੇ ਆ ਕਿਉਂਕਿ ਇੱਕ ਮੂਮੈਂਟ ਤੇ ਤੁਸੀਂ ਕੁਛ ਜਿਹੜਾ ਇਮੋਸ਼ਨ ਫੀਲ ਕਰਦੇ ਆ ਤਾਂ ਉਹ ਇਮੋਸ਼ਨ ਤੁਹਾਡੇ ਨਾਲ ਸਾਰੀ ਉਮਰ ਨਹੀਂ ਰਹਿੰਦਾ ਨਾ ਕਈ ਵਾਰ ਥੋੜੇ ਟਾਈਮ ਬਾਅਦ ਖਤਮ ਹੋ ਜਾਂਦਾ ਜਾਂ ਉਹ ਸਾਰੀ ਚੀਜ਼ਾਂ ਕਿ ਟੈਂਪਰੇਰੀ ਚੀਜ਼ਾਂ ਹੁੰਦੀਆਂ ਹੈਗੀਆਂ ਤੇ ਸੇਮ ਜਿਹੜਾ ਲਾਉਜ਼ੀ ਜਿਹੜਾ ਸੀਗਾ ਚਾਈਨਾ ਦਾ ਉਹਦਾ ਕਹਿਣ ਦਾ ਮਤਲਬ ਇਹ ਸੀ, ਉਹ ਉਹਨਾਂ ਦੀ ਫਿਲੋਸਫੀ ਦੇ ਅਕੋਰਡਿੰਗ ਇਹ ਸੀ ਕਿ ਜਿਹੜੀ ਸਾਡੀ ਵਿਜ਼ਡਮ ਹੁੰਦੀ ਆ ਇਹ ਸਾਨੂੰ ਹਰ ਚੀਜ਼ ਨੂੰ ਕੰਟਰੋਲ ਕਰਕੇ ਨਹੀਂ ਆਉਂਦੀ, ਜਿਵੇਂ ਅਸੀਂ ਕਹੀਏ ਕਿ ਅਸੀਂ ਮੈਡੀਟੇਸ਼ਨ ਨਾਲ ਜਿਹੜਾ ਆਪਣੀ ਥੋਟਸ ਕੰਟਰੋਲ ਕਰ ਲਈਏ ਤਾਂ ਸਾਨੂੰ ਅਕਲ ਆ ਜਾਊਗੀ। ਉਹ ਜਦੋਂ ਉਹਨਾਂ ਦੇ ਅਕੋਰਡਿੰਗ ਕਿ ਜਦੋਂ ਅਸੀਂ ਚੀਜ਼ਾਂ ਕਰਦੇ ਹਾਂ ਤੇ ਅਸੀਂ ਨੈਚੁਰਲੀ ਆਪਣੀ ਜਿਹੜੀ ਆਪਣੀ ਬਾਡੀ ਨੂੰ ਜਾਂ ਆਪਣੇ ਮਾਇੰਡ ਨੂੰ ਫੋਲੋ ਕਰਦੇ ਹਾਂ, ਆਪਣੀ ਲਾਈਫ ਨੂੰ ਫੋਲੋ ਕਰਦੇ ਹਾਂ, ਤਾਂ ਸਾਨੂੰ ਐਕਸਪੀਰੀਅੰਸ ਹੁੰਦਾ ਰਹਿੰਦਾ ਹੈ ਜਿਹਦੇ ਨਾਲ ਸਾਨੂੰ ਲਰਨਿੰਗ ਜਿਹੜੀ ਆ ਵੱਧਦੀ ਹੈਗੀ ਆ ਸਾਡੀ, ਹੈ ਨਾ। ਤੇ ਇੱਦਾਂ ਹੀ ਜਿਹੜਾ ਤਾਓਇਸਟ ਸੀਗੇ ਉਹ ਵੀ ਜਿਹੜੀ ਓਪਨਨੈਸ ਨੂੰ ਜਿਹੜੀ ਆ ਪ੍ਰਮੋਟ ਕਰਦੇ ਸੀ, ਐਕਸੈਪਟੈਂਸ ਨੂੰ, ਜਿਹੜੀ ਜੋ ਵੀ ਤੁਸੀਂ ਹੈਗੇ ਉਹਨੂੰ ਐਕਸੈਪਟ ਕਰੋ। ਕਿਉਂਕਿ ਜਿੰਨੇ ਅਸੀਂ ਪਹਿਲੇ ਪੋਡਕਾਸਟ ਕੀਤੇ ਆਪਾਂ ਗੱਲ ਕੀਤੀ ਕਿ ਮੈਮਰੀ ਸਾਡੀਆਂ ਚੇਂਜ ਹੁੰਦੀਆਂ ਰਹਿੰਦੀਆਂ ਨਾ, ਸਾਡੇ ਜਿਹੜੀ ਆ ਡ੍ਰੀਮਸ ਚੇਂਜ ਹੁੰਦੇ ਰਹਿੰਦੇ ਆ, ਸੋ ਸਾਰੀ ਚੀਜ਼ਾਂ ਸਾਡੇ, ਕਿਉਂਕਿ ਜਿਵੇਂ ਪਹਿਲਾਂ ਮੰਨਦੇ ਸੀ ਕਿ ਬ੍ਰੇਨ ਵੀ ਸਾਡਾ ਇੱਕ ਜਿਹੜੀ ਇੱਕ ਸਟੇਬਲ ਜਿਹੀ ਚੀਜ਼ ਆ, ਇੱਕ ਵਾਰ ਸਾਨੂੰ ਜੋ ਮਤਲਬ ਆ ਗਿਆ ਉਹ ਆ ਗਿਆ, ਉਸ ਤੋਂ ਬਾਅਦ ਮਤਲਬ ਜ਼ਿਆਦਾ ਇੱਕ ਏਜ ਤੋਂ ਬਾਅਦ ਸਾਡਾ ਬ੍ਰੇਨ ਚੇਂਜ ਨਹੀਂ ਹੁੰਦਾ, ਬਟ ਹੁਣ ਸਾਨੂੰ ਪਤਾ ਹੈ ਕਿ ਸਾਡਾ ਬ੍ਰੇਨ ਜਿਹੜਾ ਚੇਂਜ ਹੁੰਦਾ ਰਹਿੰਦਾ ਜਦੋਂ ਅਸੀਂ ਕੋਈ ਨਵੀਂ ਸਕਿੱਲ ਜਿਹੜੀ ਹੈ ਨਾ ਸਿੱਖਦੇ ਹੈਗੇ ਆ। ਤੇ ਹਾਂਜੀ, ਇਹ ਸਾਰਾ ਸੀਗਾ। ਤੇ ਸਿਵੇਂ ਸੇਮ ਹੀ ਜਿਵੇਂ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿ ਸਾਇੰਸ ਕੀ ਇਹਦੇ ਬਾਰੇ ਸੋਚਦੀ ਹੈ, ਤਾਂ
1: ਚਲੋ ਆਪਾਂ ਸਾਇੰਸ ਦੇ ਉੱਤੇ ਵਾਪਸ ਸਾਇੰਸ ਦੇ ਉੱਤੇ ਸ਼ੁਰੂ ਕਰਦੇ ਹਾਂ ਗੱਲਬਾਤ, ਪਰ ਮੈਂ ਚਾਹੁੰਦਾ ਇੱਕ ਬ੍ਰੇਕ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਹਾਂ ਕਿ ਮੈਡੀਟੇਸ਼ਨ ਬਾਰੇ ਸਾਇੰਸ ਕੀ ਕਹਿੰਦੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਸਟ੍ਰੈਸ, ਐਂਗਜ਼ਾਇਟੀ ਔਰ ਪਤਾ ਨਹੀਂ ਕਿਹੜੀਆਂ ਕਿਹੜੀਆਂ, ਇੱਥੋਂ ਤੱਕ ਕਿ ਦਿਲ ਦੀਆਂ ਬਿਮਾਰੀਆਂ ਦੇ ਲਈ ਵੀ ਕਹਿ ਦਿੱਤਾ ਜਾਂਦਾ ਹੈਗਾ, ਸਲੀਪ ਪ੍ਰੋਬਲਮਸ ਹੁੰਦੀਆਂ ਨੇ ਤਾਂ ਮੈਡੀਟੇਟ ਕਰੋ। ਅੱਜ ਕੱਲ੍ਹ ਤਾਂ ਮੈਂ ਬਹੁਤ ਕਲੋਜ਼ਲੀ ਇਸ ਚੀਜ਼ ਨੂੰ ਫੋਲੋ ਕੀਤਾ ਹੈਗਾ ਕਿ ਕੈਂਸਰ ਦੇ ਟ੍ਰੀਟਮੈਂਟ ਦੇ ਵਿੱਚ ਵੀ ਡਾਕਟਰ ਕਹਿ ਦਿੰਦੇ ਹੈਗੇ ਨੇ ਕਿ ਮੈਡੀਟੇਟ ਕਰੋ ਭਾਈ, ਨਾਲ ਨਾਲ ਦਵਾਈ ਅਸੀਂ ਕਰੀ ਜਾ ਰਹੇ ਹੈਗੇ ਹਾਂ, ਪਰ ਉਹ ਜਿਹੜੀ ਇੱਕ ਵਿਲ ਪਾਵਰ ਸਟਰੋਂਗ ਬਣੇਗੀ ਉਹ ਮੈਡੀਟੇਸ਼ਨ ਦੇ ਨਾਲ ਬਣੇਗੀ। ਇਹ ਮੈਡੀਟੇਸ਼ਨ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਦੇ ਅਸਰ ਰੋਜ਼ਾਨਾ ਜ਼ਿੰਦਗੀ ਦੇ ਨਾਲ ਕਿਵੇਂ ਜੁੜਤ ਹੈਗੀ ਹੈ ਉਹਦੇ ਬਾਰੇ ਗੱਲ, ਔਰ ਜਿਵੇਂ ਅੱਜ ਕੱਲ੍ਹ ਹਰ ਚੀਜ਼ ਡਿਜੀਟਲ ਐਰਾ ਦੇ ਵਿੱਚ ਜਾ ਜੁੜੀ ਹੈਗੀ ਹੈ, ਅਤੇ ਮੈਡੀਟੇਸ਼ਨ ਡਿਜੀਟਲ ਐਰਾ ਦੇ ਵਿੱਚ ਐਂ ਨਹੀਂ ਕਹਿਣ ਲੱਗੇ ਹੈਗੇ ਕਿ ਤੁਸੀਂ ਮੈਡੀਟੇਟ ਨਹੀਂ ਕਰਨਾ ਤਾਂ ਆਪਣਾ ਇੱਕ ਅੱਜ ਕੱਲ੍ਹ ਜਿਵੇਂ ਮਸਕ ਸਾਹਿਬ ਨੇ ਕਲੋਨ ਬਣਾਉਣ ਲੱਗ ਪਏ ਨੇ, ਰੋਬੋ ਬਣਾਉਣ ਲੱਗ ਪਏ ਨੇ ਕਿ ਮੇਰੀ ਜਗ੍ਹਾ ਤੂੰ ਕਰ ਲੈ ਭਾਈ, ਉਹ ਕੰਮ ਤਾਂ ਨਹੀਂ ਹੋਣਾ ਹੈਗਾ। ਮੈਡੀਟੇਸ਼ਨ ਤਾਂ ਆਪ ਹੀ ਕਰਨੀ ਪਏਗੀ, ਬਾਕੀ ਸਾਰੀਆਂ ਚੀਜ਼ਾਂ AI ਕਰ ਦੇਗੀ, ਪਰ AI ਉਹ ਆਈ ਅਸੀਂ ਵੀ ਬ੍ਰੇਕ ਲੈ ਕੇ ਬਾਅਦ ਜਿਹੜੀ ਬੜੀ ਜਲਦੀ ਆਏ। ਸੰਦੀਪ ਜੀ ਇੱਕ ਬ੍ਰੇਕ ਤੋਂ ਬਾਅਦ ਕਰੀਏ ਗੱਲਾਂ ਬਾਤਾਂ।
0: ਹਾਂਜੀ ਬਿਲਕੁਲ।
1: ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ, ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ।
2: ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AATAPILS, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ
3: ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਮਿਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
4: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ

0: सिडनी वालियों, तुसी सुन रहे हो सिडनी दा अपना इंडियन रेडियो स्टेशन रेडियो हांजी।
1: वेलकम बैक जी, डीप टॉक शो दे विच तुहाडा एक बार फिर तो स्वागत। ब्रेक ते इस हिस्से दे विच हुण गल साइंस दी वी कर लीए, इधर उधर दीआं गल्लां तां होईगीआं। डॉक्टर संदीप कौर जी साडे नाल फोन लाइन ते मौजूद हैं। संदीप जी वेलकम बैक।
2: थैंक यू जी।
1: ठीक है, वो हिस्ट्री दे हवाले दे नाल भी समझ गए, सारा कुछ ठीक है। बट जिदा आप पिछले सैगमेंट दे विच गल जिथे सवाल छड के गए, मेडिटेशन जिहड़ी माइंडफुलनेस या होर भी जिन्नियां भी दिमाग दे नाल जुड़ियां होईयां कमियां या विकार या डिसऑर्डरस हैगे ने, उहदे विच मेडिटेशन जोड़ दिता जांदा है कि ऐदां करो तो ठीक होंगे। जाहिर जी गल है कि दिमाग तो मेडिटेशन का आपस दे विच बड़ा लिंक हैगा और बड़ा गहरा लिंक हैगा। सो हुण अज दी तरीक दे विच मेडिटेशन सिर्फ और सिर्फ इत्थे तक सीमित नहीं रह गया हैगा कि स्पिरिचुअलिटी दे नाल, जां जिवें योगा नूं भी स्पिरिचुअलिटी दे नाल जोड़ दिता जांदा है, वह भी एक ठीक है। जे वह मकसद तुसीं हासिल करना तो उवें भी कर सकदे हो, पर जिवें कहने हैं कि एक तीर ते कई निशाने, मेडिटेशन ते न्यूरोसाइंस दे आपस दे विच की लिंक हैगे। तुसीं शुरुआत दे विच एक हिंट दिता सी, वी बाद दे विच दसदे आं वी साइंसदान की कहिंदे ने।
2: हाँ जी, जिवें मैं पहला आप गल्लां कीती है कि फिलोसफर जिहड़े आ किहना चीज़ां लई जिहड़ा करदे सी, जां पुराने टाइम तो जिहड़ा साडे डिफरेंट ट्रेडिशनस दे विच क्यों मेडिटेशन करते हैं उस टाइम की ऑब्जरवेशनल बेस्ड होंदिया सी ना, कि कुछ लोगों ने की मेडिटेशन तो हौली हौली उन्होंने पता चलिया कि बेनीफिट होंगे, फिर उन्होंने फॉलो करने वाले ने होर लोगों ने की तो बेनीफिट पता चल गया। पर जो असी साइंस की ज न्यूरोसाइंस की गल करें, सो न्यूरोसाइंस च साडा मेन परपस होंगे कि असी देखिए एक्चुअल च कि एक्चुअल च चेंजेस हो रहे, ब्रेन च की चेंजेस हो रहे है ना। सो जे सारा याद होगा कि आप फर्स्ट पॉडकास्ट सीरीज गल की न्यूरोप्लास्टिसिटी की है ना। सो न्यूरोप्लास्टिसिटी का मतलब यही होंगे कि जो थोड़े ब्रेन सैल्स जोड़े साढ़े चेंज करते रहते हैं, क्योंकि न्यूरोन्स जोड़े इन्ने सारे है उन्होंने आपस के कनैक्शन चेंज होंगे रहेंगे। जिदा आप बहुत बार गल की कि जो आप कोई नवी स्किल सीख लगते हैं तो उस टाइम सानू इन्ना नहीं है ना पता लगता, आप इन्ने परफेक्ट नहीं होंगे, पर जो जो सू एक्सपीरियंस हो जाता तो असं बिना अपने नोटिस होए भी असं वह चीज़ कर लें है ना। गड्डी चला लगते हैं तो सू बिना नोटिस होए असी सीधा गड्डी जाके खोलनी है तो चाबी लगा देनी है ना। सो साडे ब्रेन अडैप्ट कर लैंदा उन्होंने चीज़ों। सो मेडिटेशन का जो जड़े आ जिहड़ा मेडिटेशन नूं साइंस ने जदों अडैप्ट किया जा और जदों जिहड़े उहदे एक्सपैरीमेंट करने शुरू किए तो उन्होंने मेन जिहड़ा क्वेश्चन यही सीगा कि मेडिटेशन ना जिहड़ा ब्रेन चेंज हो जाता कि ब्रेन दे विच मतलब चेंजेस आते हैं की चेंजेस आते हैं ना। तो हुण क्योंकि साडे कोल MRI वगैरह हैगी आ, डिफरेंट स्कैनर्स हैगी आ, तो असीं देख सकते हैं कि क्या क्या चेंजेस आते हैगे इन्हां विचों। कुछ रिसर्च की मैं गल करूंगी कि 2005 दे विच एक साइंटिस्ट न्यूरोसाइंटिस्ट सीगी सारा लेजर, उन्हें जिहड़ी आ हार्वर्ड मैडिकल स्कूल दे विचों सीगी ते उत्थे जिहड़े उहदे कलीग्स ते उन्हें मिल के जिहड़ी आ कुछ लोगों दे विच जिहड़े कुछ लोगों दे मतलब ग्रुप लै लए जिन्हां दे विचों कुछ लोग एक्सपीरियंसड मैडिटेटर सीगे है ना, जिन्हां ने पिछले मतलब ऑन एवरेज जिहड़ा पिछले 9 सालों तो जो मेडिटेशन कर रहे थे हर रोज जरा ऑलमोस्ट 20 to 40 मिनट है ना। और कुछ लोग ऐदा दे सी जिन्होंने कदे लाइफ च अपने मेडिटेशन नहीं की सी। सो उन्होंने जदों उन्होंने ब्रेन एग्जामाइन किए है ना, उन्होंने देखा कि उन्होंने जो ब्रेन जो सैरीबरल एक मतलब जो एक रीजन होंगे वो थिकनैस जी मैटर मिली है ना, जिहड़ा मतलब सीगा कि उहदे दी ब्रेन दे विच चेंजेस आ रहे हैगे जिहड़े लोग एक्सपीरियंस मेडिटेटर सीगे उन्हां दे। बट क्योंकि जिहड़ा इह कोई इदां उन्हां नूं हमेशा तो ऑब्जर्व नहीं कर रहे सीगे, सो उह प्रॉपर इह नहीं जिहड़ा कह सकदे सी कि इह चेंजेस मेडिटेशन दी वजह नाल ही होए है ना। उन्हां नूं इह सी कि मे बी कोई होर रीजन भी हो सकदा है, बट इह चेंजेस बहुत जिहड़े आ एक्सट्राऑर्डिनरी सीगे क्योंकि जिहड़ा उन्हां दी थिकनेस ब्रेन दी जिहड़ी वधी उहदे नाल उन्हां दी अटेंशन जिहड़ी जिहड़ी वध सीगी और उन्हां दी सेंसरी अवेयरनेस मतलब उन्हां दी सेंसेस ज्यादा जिहड़ी काम करदियां सी आम लोकां नाल है ना, ते इमोशनली इमोशनल चीजां नूं प्रोसैस करन च वी ज्यादा जिहड़े एक्सपर्ट सीगे साडे आम लोकां नाल है ना। ते पर इस तों अलावा जिहड़ियां होर जिहड़ी रिसर्च जिहड़े फिर क्योंकि इन्हां च क्योंकि इन्हां नूं हमेशा तो ऑब्जर्व नहीं कर रहे सी तो कुछ होर लोगों ने जिहड़ी रिसर्च की उहदे विच उन्हां ने कुछ लोगों उन्हां लोगों नूं जिहड़ा अंडर ऑब्जरवेशन रख्या जिन्हां ने कदे भी मेडिटेशन नहीं की सीगी है ना। ਤੇ ਉਹਨਾਂ ਨੂੰ ਉਹਨਾਂ ਨੇ 8 ਵੀਕਸ ਦਾ ਜਿਹੜਾ ਇਹ ਇੱਕ ਮਾਈਂਡਫੁਲ ਬੇਸਡ ਸਟ੍ਰੈਸ ਰਿਡਕਸ਼ਨ ਪ੍ਰੋਗਰਾਮ ਉਹਨਾਂ ਨੇ ਕਿਹਾ ਉਹਨੂੰ ਉਹ ਉਹਨਾਂ ਨੇ ਦਿੱਤਾ 2011 ਦੇ ਵਿੱਚ ਰਿਸਰਚ ਹੋਈ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਸੀਗਾ ਕਿ 8 ਵੀਕ ਦੇ ਇੱਕ ਮਾਈਂਡ ਫੁੱਲਨੈਸ ਦੇ ਸੈਸ਼ਨ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਕੀ ਜਿਹੜਾ ਚੇਂਜ ਆਉਂਦਾ ਸੋ ਇਹਦੇ ਲਈ ਉਹਨਾਂ ਨੇ ਉਹਨਾਂ ਦੀ ਉਹਨਾਂ ਲੋਕਾਂ ਦੀ ਜਿਹੜੀ ਆ ਇਸ ਸੈਸ਼ਨ ਤੋਂ ਪਹਿਲਾਂ ਵੀ MRI ਵਗੈਰਾ ਕੀਤੀਆਂ ਔਰ ਬਾਅਦ ਚ ਵੀ MRI ਤੇ ਸਕੈਨਸ ਕੀਤੀਆਂ ਹਨਾ ਤੇ ਉਸ ਟਾਈਮ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਦਾ ਫਿਰ ਉਹਨਾਂ ਨੇ ਅਬਜ਼ਰਵ ਕੀਤਾ ਕਿ ਜਿਹੜਾ ਗ੍ਰੇ ਮੈਟਰ ਸੀਗਾ ਉਹਨਾਂ ਦੇ ਬ੍ਰੇਨ ਦੇ ਵਿੱਚ ਉਹ ਅਗੇਨ ਜਿਹੜਾ ਆ ਉਹਦੇ ਵਿੱਚ ਇਨਕਰੀਜ਼ ਪਾਇਆ ਗਿਆ ਜਿਹੜਾ ਗ੍ਰੇ ਮੈਟਰ ਦੇ ਵਿੱਚ ਸੀ ਤੇ ਗ੍ਰੇ ਮੈਟਰ ਸਾਨੂੰ ਹੈਲਪ ਕਰਦਾ ਲਰਨਿੰਗ ਕਰਨ ਦੇ ਲਈ ਜਾਂ ਮੈਮਰੀ ਸਾਡੀ ਸਟਰੋਂਗ ਕਰਦਾ ਹਨਾ ਇਮੋਸ਼ਨਲ ਰੈਗੂਲੇਸ਼ਨ ਸਾਡੀ ਸਟਰੋਂਗ ਕਰਦਾ ਤੇ ਸੈਲਫ ਅਵੇਅਰਨੈਸ ਸਾਡੀ ਵਧਾਉਂਦਾ ਹੈਗਾ ਆ ਤੇ ਸੇਮ ਟਾਈਮ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਵੀ ਨੋਟਿਸ ਕੀਤਾ ਕਿ ਉਹਨਾਂ ਦੇ ਉਹਨਾਂ ਪਾਰਟਿਸਪੈਂਟ ਦਾ ਜਿਹੜਾ ਲੈਵਲ ਆਫ ਸਟ੍ਰੈਸ ਜਿਹੜਾ ਆ ਉਹ ਘੱਟ ਸੀਗਾ ਘੱਟ ਹੋਇਆ ਮਤਲਬ ਉਸ ਟਾਈਮ ਦੇ ਵਿੱਚ ਸੋ ਇਹ ਸਟੱਡੀ ਥੋੜੀ ਜ਼ਿਆਦਾ ਜਿਹੜੀ ਆ ਤੁਸੀਂ ਇਹਦੇ ਤੇ ਔਥੈਂਟਿਕ ਜਿਹੜੀ ਸੀਗੀ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਲਿਆ ਜਿਹਨਾਂ ਨੇ ਕਦੇ ਮੈਡੀਟੇਸ਼ਨ ਨਹੀਂ ਕੀਤੀ ਔਰ ਫਿਰ ਉਹਨਾਂ ਨੂੰ ਇੱਕ ਸੈਸ਼ਨ ਦਿੱਤਾ ਉਹਨਾਂ ਨੂੰ 8 ਵੀਕਸ ਦਾ ਜਿਹੜਾ ਇੱਕ ਮਾਈਂਡਫੁਲਨੈਸ ਦਾ ਪ੍ਰੋਗਰਾਮ ਕਰਾਇਆ ਔਰ 8 ਵੀਕ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਟੈਸਟ ਕੀਤਾ ਗਿਆ ਹਨਾ ਕਿ ਉਹਨਾਂ ਦੇ ਬ੍ਰੇਨ ਦੇ ਵਿੱਚ ਜਿਹੜੀ ਕੀ ਜਿਹੜੀਆਂ ਸਾਨੂੰ ਚੇਂਜਿਸ ਆਏ ਪਰ ਨਿਊਰੋਸਾਇੰਸ ਦੇ ਵਿੱਚ ਸਾਨੂੰ ਇਹ ਅਸੀਂ ਇਹ ਦੇਖਦੇ ਕਿ ਸ਼ਾਰਟ ਟਰਮ ਜਿਹੜੀ ਆ ਮੈਂਟਲ ਟ੍ਰੇਨਿੰਗ ਜੇ ਤੁਸੀਂ ਕਰਦੇ ਹੈਗੇ ਆ ਤਾਂ ਤੁਹਾਡੇ ਤੁਹਾਡੇ ਬ੍ਰੇਨ ਦੇ ਵਿੱਚ ਸਟਰਕਚਰ ਦੇ ਵਿੱਚ ਚੇਂਜਿਸ ਆਉਂਦਾ ਹਨਾ ਇੱਕ ਹੋਰ ਜਿਹੜਾ ਸਾਇੰਟਿਸਟ ਸੀਗਾ ਰਿਚਰਡ ਡੇਵਿਡਸਨ ਜਿਹੜਾ ਆ ਉਹਨੇ ਕੁਛ ਐਕਸਪੀਰੀਅੰਸਡ ਜਿਹੜੇ ਬੁੱਧਿਸਟ ਮੌਂਕ ਸੀਗੇ ਉਹਨਾਂ ਦੇ ਬ੍ਰੇਨਸ ਦੀ ਸਟੱਡੀ ਕੀਤੀ ਜਿਹਨਾਂ ਨੂੰ ਮਤਲਬ ਹਜ਼ਾਰਾਂ ਘੰਟਿਆਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਹਨਾ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਉਹਨਾਂ ਲੋਕਾਂ ਦੇ ਜਿਹੜਾ ਬ੍ਰੇਨ ਦੇ ਵਿੱਚ ਐਕਟੀਵਿਟੀ ਕਾਫੀ ਜਿਹੜੀ ਸਟਰੋਂਗ ਐਕਟੀਵਿਟੀ ਬ੍ਰੇਨ ਦੇ ਵਿੱਚ ਹੋ ਰਹੀ ਸੀਗੀ ਅਗੇਨ ਉਹ ਵਾਲੀ ਐਕਟੀਵਿਟੀ ਜਿਹੜੀ ਅਟੈਂਸ਼ਨ ਦੇ ਨਾਲ ਰਿਲੇਟਡ ਸੀ ਜਾਂ ਅਵੇਅਰਨੈਸ ਦੇ ਨਾਲ ਰਿਲੇਟਡ ਸੀਗੀ ਹਨਾ ਔਰ ਕਾਫੀ ਸਟੱਡੀਜ਼ ਐਵੇਂ ਵੀ ਹੋਈਆਂ ਜਿਹਦੇ ਚ ਉਹਨਾਂ ਨੇ ਇਹ ਵੀ ਦੇਖਿਆ ਹੈਗਾ ਕਿ ਪੇਨ ਦੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਐਕਸਪੀਰੀਅੰਸ ਮੈਡੀਟੇਟਰਸ ਹੁੰਦੇ ਆ ਉਹ ਜਿਹੜਾ ਆਮ ਲੋਕਾਂ ਦਾ ਸਾਡਾ ਦਿਮਾਗ ਕਿੱਦਾਂ ਕੰਮ ਕਰਦਾ ਕਿ ਜੇ ਸਾਨੂੰ ਕੋਈ ਪੇਨ ਹੋ ਰਿਹਾ ਮੰਨ ਲਓ ਮੇਰਾ ਹੱਥ ਜਲ ਗਿਆ ਹਨਾ ਕਿਚਨ ਕੰਮ ਕਰਦੇ ਕਰਦੇ ਜਾਂ ਕੁਛ ਤਾਂ ਸਾਨੂੰ ਮਤਲਬ ਐਕਚੁਅਲ ਪੇਨ ਹੋਣ ਤੋਂ ਪਹਿਲਾਂ ਹੀ ਸਾਨੂੰ ਸਾਡਾ ਦਿਮਾਗ ਜਿਹੜਾ ਇਸ ਚੀਜ਼ ਨੂੰ ਨੋਟਿਸ ਕਰਨ ਲੱਗ ਜਾਂਦਾ ਕਿ ਮੇਰਾ ਹੱਥ ਜਲਣ ਵਾਲਾ ਆ ਜਾਂ ਜਲ ਗਿਆ ਤੇ ਮੇਰੇ ਪੇਨ ਹੋ ਰਹੀ ਆ ਹਨਾ ਸਾਡਾ ਮਾਇੰਡ ਇੱਦਾਂ ਪਰਸੀਵ ਕਰਦਾ ਬਟ ਜਦੋਂ ਉਹਨਾਂ ਨੇ ਮੈਡੀਟੇਟਰ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨੂੰ ਦੇਖਿਆ ਬ੍ਰੇਨ ਮਤਲਬ ਐਕਟੀਵਿਟੀ ਸਕੈਨ ਕੀਤੀ ਕਿਉਂਕਿ ਉਹਨਾਂ ਦੇ ਕੋਲ ਇੱਕ ਸਕੈਨਰਸ ਹੁੰਦੇ ਫਿਜ਼ੀਕਲ ਜਿਹੜੀ ਇੱਕ ਸਕਰੀਨ ਹੁੰਦੀ ਆ ਜਿੱਥੇ ਸਾਰਾ ਕੁਛ ਹਨਾ ਉਹਨਾਂ ਨੂੰ ਦੇਖ ਰਿਹਾ ਹੁੰਦਾ ਤਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਪੇਨ ਦੀ ਜਿਹੜੀ ਆ ਉਦੋਂ ਉਹਨਾਂ ਨੇ ਫੀਲ ਕੀਤਾ ਜਦੋਂ ਐਕਚੁਅਲ ਚ ਉਹਨਾਂ ਨੂੰ ਪੇਨ ਹੋਈ ਨਾ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਪੇਨ ਹੋਣ ਵਾਲੀ ਆ ਹਨਾ ਸੋ ਇਹਦਾ ਮਤਲਬ ਇਹ ਕਿ ਜਿਹੜੇ ਲੋਕ ਮੈਡੀਟੇਸ਼ਨ ਕਰਦੇ ਸੀਗੇ ਉਹ ਆਪਣੇ ਬ੍ਰੇਨ ਨੂੰ ਕੰਟਰੋਲ ਇੱਦਾਂ ਕਰ ਸਕਦੇ ਆ ਕਿ ਉਹਨਾਂ ਨੂੰ ਜਿਹੜਾ ਆ ਐਕਚੁਅਲ ਚ ਜਦੋਂ ਚੀਜ਼ ਹੋ ਰਹੀ ਮਤਲਬ ਪੇਨ ਦਾ ਜਿਹੜਾ ਉਹਨਾਂ ਨੂੰ ਫੀਲਿੰਗ ਥੋੜੇ ਟਾਈਮ ਲਈ ਹੁੰਦੀ ਆ ਕੰਪੈਰੇਟਿਵਲੀ ਸਾਡੇ ਲੋਕਾਂ ਦੇ ਸਾਨੂੰ ਲੋਕਾਂ ਦੇ ਜਿੱਦਾਂ ਸਾਨੂੰ ਜਿਹੜੀ ਆ ਜ਼ਿਆਦਾ ਟਾਈਮ ਲਈ ਫੀਲਿੰਗ ਹੋਏਗੀ ਹਾਲਾਂਕਿ ਸਾਨੂੰ ਉਸ ਟਾਈਮ ਪੇਨ ਹੋ ਵੀ ਨਹੀਂ ਰਿਹਾ ਹੁੰਦਾ ਤੇ ਇਹ ਸਾਡੇ ਸਿਰਫ ਬ੍ਰੇਨ ਸਾਡੀ ਜਿਹੜੀ ਆ ਬੋਡੀ ਜਿਹੜੀ ਸਾਡੀ ਬ੍ਰੇਨ ਨੂੰ ਸਿਗਨਲ ਦੇ ਰਹੀ ਹੁੰਦੀ ਆ ਕਿ ਹੁਣੇ ਮਤਲਬ ਹੋਣ ਵਾਲਾ ਆ ਪੇਨ ਸ਼ੁਰੂ ਹੋਣ ਵਾਲਾ ਹਨਾ ਤਾਂ ਅਸੀਂ ਪਹਿਲਾਂ ਪੇਨ ਸ਼ੁਰੂ ਔਰ ਇਹ ਜਦੋਂ ਮੈਂ ਇਹ ਗੱਲ ਕਰ ਰਹੀ ਹਾਂ ਤੇ ਇਹ ਕਾਫੀ ਸੈਕਿੰਡਸ ਦੀ ਗੱਲ ਮੈਂ ਕਰ ਰਹੀ ਹਾਂ ਨਾ ਮਿਨੀ ਸੈਕਿੰਡਸ ਦੀ ਜ਼ਿਆਦਾ ਜਿਹੜੀ ਆ ਜ਼ਿਆਦਾ ਇਹ ਨਹੀਂ ਆ ਕਿ ਘੰਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ ਸੈਕਿੰਡਸ ਦੀ ਜਾਂ ਮਿੰਟਾਂ ਦੀ ਜਿਹੜੀ ਗੱਲ ਕਰ ਰਹੇ ਹਾਂ ਤੇ ਇਹ ਸਾਰੀ ਡਿਫਰੈਂਟ ਡਿਫਰੈਂਟ ਜਿਹੜੀਆਂ ਸਟੱਡੀਜ਼ ਹੋਈਆਂ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਸਿਮਿਲਰ ਅਸੀਂ ਵੀ ਦੇਖਦੇ ਹਾਂ ਜਿੱਦਾਂ ਉਹੀ ਮਿਊਜ਼ੀਕਲ ਇੰਸਟਰੂਮੈਂਟ ਤੁਸੀਂ ਸਿੱਖ ਰਹੇ ਹਾਂ ਤਾਂ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਨਾ ਬਟ ਨਾਲ ਇਹ ਵੀ ਹੈ ਕਿਉਂਕਿ ਮੈਡੀਟੇਸ਼ਨ ਜਿੱਦਾਂ ਮੈਂ ਕਿਹਾ ਕਿ ਦੂਜੀਆਂ ਸਟੱਡੀਜ਼ ਵਾਂਗੂ ਦੂਜੀਆਂ ਚੀਜ਼ਾਂ ਵਾਂਗੂ ਦੂਜੀਆਂ ਜਿਹੜੀ ਥੈਰੇਪੀਜ਼ ਵਾਂਗੂ ਇਹਦੇ ਤੇ ਵੀ ਸਟੱਡੀਜ਼ ਚੱਲ ਰਹੀਆਂ ਹੈਗੀਆਂ ਸੋ ਇਹ ਬਿਲਕੁਲ ਜ਼ਰੂਰੀ ਹੈਗਾ ਜਿਹੜੀ ਆ ਕੈਂਸਰ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ ਉਹ ਵੀ ਜਿਹੜਾ ਹੁੰਦਾ ਕਿ ਸਟ੍ਰੈਸ ਕਿਉਂਕਿ ਮੇਨ ਇਹਦਾ ਹੀ ਹੈ ਕਿ ਫੋਕਸ ਜਾਂ ਅਟੈਂਸ਼ਨ ਤੁਹਾਡੀ ਵਧਾਉਣੀ ਆ ਸਟ੍ਰੈਸ ਐਂਗਜ਼ਾਇਟੀ ਨੂੰ ਘੱਟ ਕਰਦਾ ਸੋ ਤੁਹਾਨੂੰ ਉਹਦੇ ਨਾਲ ਰਿਲੇਟਡ ਜਿਹੜੀਆਂ ਉਹ ਥੋਟਸ ਜਿਹੜੀਆਂ ਨੈਸੈਸਰੀ ਥੋਟਸ ਜਿਹੜੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨਾ ਤੁਹਾਨੂੰ ਬਟ ਇਹਦੇ ਲਈ ਇਹ ਜ਼ਰੂਰੀ ਹੁੰਦਾ ਕਿ ਤੁਹਾਨੂੰ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਮੈਡੀਟੇਸ਼ਨ ਜਾਂ ਜਿਹੜੀ ਕੋਈ ਇੱਦਾਂ ਦੀ ਐਕਟੀਵਿਟੀ ਜਿਹੜੀ ਆ ਉਹ ਕਿਸੇ ਜਿਹੜੀ ਆ ਡਾਕਟਰ ਦੀ ਐਡਵਾਈਸ ਤੇ ਇਕੁਅਲ ਨਹੀਂ ਹੈਗੀ ਤੁਹਾਨੂੰ ਡਾਕਟਰ ਤੋਂ ਪ੍ਰੋਪਰ ਐਡਵਾਈਸ ਲੈ ਕੇ ਹੀ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਕਿਉਂਕਿ ਜੇ ਤੁਹਾਨੂੰ ਇੰਨੀਆਂ ਸੀਰੀਅਸ ਪ੍ਰੋਬਲਮਸ ਹੈਗੀਆਂ ਕੈਂਸਰ ਵਰਗੀ ਪ੍ਰੋਬਲਮ ਹੈਗੀ ਆ ਸੋ ਇਹ ਵੀ ਹੋ ਸਕਦਾ ਕਿ ਤੁਹਾਨੂੰ ਕੋਈ ਨੁਕਸਾਨ ਵੀ ਕਿਸੇ ਚੀਜ਼ ਨਾਲ ਹੋ ਸਕਦਾ ਨਾ ਤਾਂ ਸਾਨੂੰ ਤੁਹਾਨੂੰ ਮੈਡੀਟੇਸ਼ਨ ਜਾਂ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਪੁੱਛਣਾ ਚਾਹੀਦਾ ਕਿ ਇਹ ਵਾਲੀ ਚੀਜ਼ ਹੈਗੀ ਆ ਔਰ ਅਗਰ ਤੁਸੀਂ ਕਿਸੇ ਤੋਂ ਅੱਜ ਕੱਲ੍ਹ ਬਹੁਤ ਲੋਕ ਮੈਡੀਟੇਸ਼ਨ ਸਿਖਾਉਂਦੇ ਆ ਹਨਾ ਤੁਸੀਂ ਕਿਸੇ ਤੋਂ ਸਿੱਖਣੀ ਆ ਤਾਂ ਪ੍ਰੋਪਰ ਉਸ ਪਰਸਨ ਦੀ ਜਿਹੜੀ ਆ ਸਾਨੂੰ ਚੈੱਕ ਕਰਨੀ ਚਾਹੀਦੀ ਹੈ ਕਿ ਉਹਨਾਂ ਕੋਲ ਕੀ ਕੁਆਲੀਫਿਕੇਸ਼ਨ ਉਸ ਚੀਜ਼ ਦੀ ਹੈਗੀ ਔਰ ਸਿਰਫ ਮੈਡੀਟੇਸ਼ਨ ਚ ਹੀ ਨਹੀਂ ਹਨਾ ਹਰ ਚੀਜ਼ ਚ ਹੀ ਜਿਹੜੀ ਇਹ ਚੀਜ਼ ਮੈਨੂੰ ਲੱਗਦਾ ਐਪਲੀਕੇਬਲ ਹੈਗੀ ਆ ਕਿਉਂਕਿ ਅੱਜਕਲ ਸਾਡੇ ਕੋਲ ਬਹੁਤ ਸੋਰਸਿਸ ਦਾ ਫਾਲਸ ਇਨਫੋਰਮੇਸ਼ਨ ਵੀ ਬਹੁਤ ਜ਼ਿਆਦਾ ਹੈਗੀ ਆ ਨਾ।
1: ਰਾਈਟ, ਠੀਕ ਹੈ ਠੀਕ ਹੈ। ਆਪਾਂ ਇਹ ਸਾਰੀਆਂ ਗੱਲਾਂ, ਜ਼ਾਹਰ ਜੀ ਗੱਲ ਹੈਗੀ ਕਿ ਅਸੀਂ ਡਾਕਟਰ ਨਹੀਂ ਹੈਗੇ, ਅਸੀਂ ਕੋਈ ਉਸ ਕਿਸਮ ਦਾ ਐਡਵਾਈਸ ਸ਼ੋਅ ਵੀ ਨਹੀਂ ਚਲਾ ਰਹੇ ਹੈਗੇ, ਬਟ ਸਿਰਫ ਔਰ ਸਿਰਫ ਤੁਹਾਨੂੰ ਕਨਸੈਪਟ ਦੇ ਬਾਰੇ ਦੱਸ ਰਹੇ ਹੈਗੇ ਕਿ ਮੈਡੀਟੇਸ਼ਨ ਐਜ਼ ਅ ਕਨਸੈਪਟ ਹੈਗੀ। ਐਵਰੀਡੇ ਲਾਈਫ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਮੈਡੀਟੇਸ਼ਨ ਅਸੀਂ ਕਿੱਥੇ ਕਿੱਥੇ ਯੂਜ਼ ਕਰਦੇ ਹਾਂ। ਔਰ ਇਨਫੈਕਟ ਤੁਸੀਂ ਇੱਕ ਬੜੀ ਸ਼ੁਰੂਆਤ ਦੇ ਵਿੱਚ ਬੜੀ ਵਧੀਆ ਗੱਲ ਕਹੀ ਸੀ, ਮੈਂ ਤਾਂ ਧਿਆਨ ਹੀ ਨਹੀਂ ਦਿੱਤਾ, ਉਹ ਵੀ ਦੈਟ ਇਜ਼ ਆਲਸੋ ਵਨ ਕਾਇੰਡ ਆਫ ਮੈਡੀਟੇਸ਼ਨ। ਜਦੋਂ ਅਸੀਂ ਕਹਿੰਦੇ ਹਾਂ ਕਿ ਪਿੱਠ ਦਰਦ ਹੋ ਰਿਹਾ ਅਤੇ ਜਾ ਰਹੇ ਹਾਂ ਕਿਸੇ ਸਪਾ ਸੈਂਟਰ ਦੇ ਵਿੱਚ ਅਤੇ ਉੱਥੇ ਉਹ ਐਨ ਕਾਮ ਜਿਹਾ ਮਿਊਜ਼ਿਕ ਚੱਲਿਆ ਹੁੰਦਾ, ਪੁੱਠਾ ਪਾ ਕੇ ਉਹ ਸੂਈਆਂ ਪਾ ਦਿੰਦੇ ਨੇ ਤੁਹਾਡੀ ਪਿੱਠ ਦੇ ਵਿੱਚ, ਕਹਿੰਦੇ ਨੇ ਬਸ ਹੁਣ ਸੌ ਜਾਓ, ਵੈਸੇ ਹੀ ਨੀਂਦ ਆ ਜਾਂਦੀ। ਉਹ ਵੀ ਇੱਕ ਕਿਸਮ ਦਾ ਮੈਡੀਟੇਸ਼ਨ ਹੀ ਹੈ, ਉਹ ਫੋਰਸ ਮੈਡੀਟੇਸ਼ਨ ਕਹਿ ਲਓ, ਚਾਹੇ ਵੀ ਅਸੀਂ ਆਪਣੇ ਹਿਸਾਬ ਨਾਲ ਨਹੀਂ ਕੀਤਾ ਪਰ ਉਹਨਾਂ ਨੇ ਕਰਵਾ ਤਾਂ, ਪਰ ਹੋ ਗਿਆ ਤੁਹਾਡੇ ਤੋਂ। ਐਵਰੀਡੇ ਲਾਈਫ ਦੇ ਵਿੱਚ ਮੈਡੀਟੇਸ਼ਨ ਦੀ ਲੋੜ ਔਰ ਕਿਸ ਤਰੀਕੇ ਦੇ ਨਾਲ ਰੈਲੇਵੈਂਸ ਹੈਗੀ ਹੈ।
2: ਹਾਂਜੀ, ਮੈਡੀਟੇਸ਼ਨ ਜਿੱਦਾਂ ਤੁਸੀਂ ਗੱਲ ਕੀਤੀ ਹੈ, ਤਾਂ ਮੈਡੀਟੇਸ਼ਨ ਦਾ ਫਿਰ ਮੈਂ ਇਹੀ ਕਹੂੰਗੀ ਕਿ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹ ਜਿੱਦਾਂ ਪਹਿਲਾਂ ਜ਼ਮਾਨੇ 'ਚ ਕਰਦੇ ਸੀਗੇ ਕਿਤੇ ਪਹਾੜਾਂ 'ਤੇ ਸਾਨੂੰ ਜਾਣਾ ਪੈਣਾ, ਉੱਥੇ ਜਾ ਕੇ ਧਿਆਨ ਲਾਉਣਾ ਪੈਣਾ, ਫਿਰ ਹੀ ਅਸੀਂ ਮੈਡੀਟੇਸ਼ਨ। ਮੈਡੀਟੇਸ਼ਨ ਦਾ ਮਤਲਬ ਹੈ ਕਿ ਫੋਕਸ ਕਰਨਾ ਤੁਸੀਂ ਕਿਸੇ ਚੀਜ਼ ਦੇ ਉੱਤੇ, ਹੈ ਨਾ। ਸੋ ਉਹ ਹਰ ਪਰਸਨ ਦੇ ਬੇਸਡ ਹੈ, ਮਤਲਬ ਹਰ ਪਰਸਨ ਦਾ ਆਪਣਾ ਆਪਣਾ ਹੈਗਾ। ਤੁਹਾਨੂੰ ਕਿਤੇ ਨੇਚਰ 'ਚ ਜਾ ਕੇ ਜਿਹੜੀ ਆ ਤੁਹਾਨੂੰ ਇੱਕ ਜਿਹੜੀ ਆ ਸ਼ਾਂਤੀ ਮਿਲਦੀ, ਪੀਸ ਮਿਲਦਾ, ਹੈ ਨਾ, ਤੁਸੀਂ ਉਹ ਕਰ ਸਕਦੇ। ਤੁਸੀਂ ਵਾਕ ਤੇ ਜਾ ਰਹੇ ਹਾਂ ਤਾਂ ਆਪਣੇ ਹੈਡਫੋਨਸ ਲੈ ਕੇ ਜਾਣ ਦੀ ਬਜਾਏ, ਅਗਰ ਤੁਹਾਨੂੰ ਇੰਟਰਸਟ ਮਤਲਬ ਇੱਦਾਂ ਤੁਸੀਂ ਆਪਣੇ ਆਪ ਨਾਲ ਜਿਹੜਾ ਰਹਿਣਾ ਚਾਹੁੰਦੇ ਆ ਜਾਂ ਆਪਣੀ ਥੋਟਸ ਨਾਲ ਰਹਿਣਾ ਚਾਹੁੰਦੇ, ਤੁਸੀਂ ਵਾਕ ਕਰਦੇ ਕਰਦੇ ਵੀ ਜਿਹੜਾ ਕਰ ਸਕਦੇ ਆ, ਹੈ ਨਾ। ਇਹਨੂੰ ਜਿੱਦਾਂ ਐਵਰੀ ਡੇ ਲਾਈਫ ਦੀ ਐਗਜ਼ਾਮਪਲ ਦਊਂਗੀ, ਮੰਨ ਲਓ ਅਸੀਂ ਜਿਹੜੇ ਆ ਜਾ ਰਹੇ ਹਾਂ ਟ੍ਰੈਫਿਕ ਆ, ਅਸੀਂ ਮਤਲਬ ਕਿ ਆਫਿਸ ਜਾ ਰਹੇ ਹਾਂ, ਟ੍ਰੈਫਿਕ ਆ ਰਸਤੇ 'ਚ ਬਹੁਤ, ਹੈ ਨਾ। ਤਾਂ ਉਹਦੇ ਵਿੱਚੋਂ ਕੁਛ ਲੋਕ ਐਵੇਂ ਦੇ ਹੋਊਗੇ ਜਿਹੜੇ ਉੱਥੇ ਆਲੇ ਦੁਆਲੇ ਦੇ ਨੂੰ ਗਾਲਾਂ ਕੱਢੂਗੇ ਜਾਂ ਟੈਨਸ਼ਨ ਲਓਗੇ, ਹੈ ਨਾ, ਕਿ ਕਿਉਂ ਜਿਹੜਾ ਇਹ ਟ੍ਰੈਫਿਕ ਹੋਏ ਆ, ਹੈ ਨਾ, ਔਰ ਰਾਦਰ ਦੇਣ ਤੇ ਉਹ ਸਾਰੀਆਂ ਚੀਜ਼ਾਂ ਸੋਚੂਗੇ। ਬਟ ਕੁਛ ਲੋਕ ਐਵੇਂ ਦੀ ਵੀ ਹੋ ਗਏ ਜਿਹੜੇ ਸੋਚੂਗੇ ਕਿ ਹੁਣ ਤਾਂ ਹੋਇਆ ਹੀ ਆ ਟ੍ਰੈਫਿਕ, ਕੀ ਕਰ ਸਕਦੇ, ਚੁੱਪ ਕਰੇ ਬੈਠੇ ਰਹੋ, ਜਦੋਂ ਹੋਊਗਾ ਚੱਲੀ ਜਾਓ ਹੌਲੀ ਹੌਲੀ, ਹੈ ਨਾ। ਸੋ ਉਹ ਵੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਆ। ਤੁਸੀਂ ਇਹ ਵੀ ਸੋਚ ਸਕਦੇ ਕਿ ਸਾਡੇ ਕੋਲ ਹੁਣ ਟ੍ਰੈਫਿਕ ਆ, ਚਲੋ ਹੋਰ ਤਾਂ ਕੁਛ ਨੀ ਕਰ ਸਕਦੇ, ਚੱਲ ਮੈਂ ਮਤਲਬ ਆਪਣੇ ਹੀ ਮਤਲਬ ਆਪਣੇ ਨਾਲ ਹੀ ਰਹਿ ਸਕਦਾ, ਹੈ ਨਾ, ਕਿ ਆਪਣੀ ਥੋਟਸ ਦੇ ਬਾਰੇ ਕੋਈ ਚੀਜ਼ ਬਾਰੇ ਸੋਚ ਸਕਦੇ ਤੁਸੀਂ। ਸੋ ਉਹ ਜਿਹੜੀਆਂ ਐਵਰੀ ਡੇ ਸਿਚੁਏਸ਼ਨ ਜਿਹੜੀਆਂ ਇੱਦਾਂ ਦੀਆਂ ਸਾਡੀਆਂ ਹੋ ਜਾਂਦੀਆਂ, ਜਦ ਤੁਸੀਂ ਕਿਤੇ ਤੁਰੇ ਜਾ ਰਹੇ ਹੋ, ਹੈ ਨਾ, ਇੱਕ ਬੰਦਾ ਜਿਹੜਾ ਆਪਣੇ ਆਪ 'ਚ ਹੀ ਮਗਨ ਹੋ ਕੇ ਤੁਰਿਆ ਜਾ ਰਿਹਾ, ਔਰ ਦੂਸਰਾ ਬੰਦਾ ਜਿਹੜਾ ਉਹਦਾ ਆਲੇ ਦੁਆਲੇ ਧਿਆਨ ਆ ਕਿ ਕੀ ਚੱਲ ਰਿਹਾ, ਕੌਣ ਕਿੱਧਰ ਨੂੰ ਜਾ ਰਿਹਾ, ਕਿੱਦਾਂ ਕਿੱਥੇ ਨਹੀਂ ਆ, ਹੈ ਨਾ, ਜਾ ਰਿਹਾ, ਤੇ ਉਹ ਚੀਜ਼ ਵੀ ਇੱਕ ਇੱਕ ਤਰ੍ਹਾਂ ਮੈਡੀਟੇਸ਼ਨ ਜਾਂ ਧਿਆਨ ਵੱਲ ਹੀ ਆ ਜਾਂਦੀ ਆ। ਬਟ ਆਫਕੋਰਸ ਜੇ ਅਸੀਂ ਕਿਤੇ ਤੁਰੇ ਜਾ ਰਹੇ ਹਾਂ ਤਾਂ ਸਾਨੂੰ ਆਲੇ ਦੁਆਲੇ ਵੀ ਧਿਆਨ ਦੇਣਾ ਹੈ ਕਿ ਕਿਸੇ ਗੱਡੀ ਗੱਡੀ ਦੇ ਥੱਲੇ ਨਹੀਂ ਆਉਣਾ, ਸਪੈਸ਼ਲੀ ਮੇਰੇ ਵਰਗੇ ਲੋਕ ਜਿਹੜੇ ਪੈਦਲ ਹੀ ਜਾਂਦੇ ਆ ਜ਼ਿਆਦਾ, ਹੈ ਨਾ, ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਐਵਰੀ ਡੇ ਲਾਈਫ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਚੀਜ਼ ਦੇ ਵੱਲ ਅੱਛਾ ਕੋਈ ਤੁਸੀਂ ਕੋਈ ਚੀਜ਼ ਚਲਾਉਣੀ ਸਿੱਖ ਰਿਹਾ, ਨਵੀਂ ਚੀਜ਼ ਜਿਹੜੀ ਤੁਸੀਂ ਕਰਨੀ ਸਿੱਖ ਰਹੇ ਹੈਗੇ ਆ, ਉਹਦੇ 'ਚ ਤੁਹਾਡਾ ਪ੍ਰੋਪਰ ਧਿਆਨ ਹੈਗਾ, ਉਹ ਵੀ ਇੱਕ ਮੈਡੀਟੇਸ਼ਨ ਹੈਗੀ ਹੈ। ਸੋ ਇਹ ਹਰ ਇੱਕ ਬੰਦੇ ਦੇ ਅਕੋਰਡਿੰਗ ਜਿਹੜੀ ਆ ਉਹਨਾਂ ਦਾ ਜੋ ਵੀ, ਜਾਂ ਤੁਸੀਂ ਕਿਸੇ ਵੀ ਸ਼ਾਂਤੀ ਵਾਲੀ ਜਗ੍ਹਾ ਤੇ ਬਹਿ ਜਾਓ, ਤੁਸੀਂ ਘਰੇ ਹੀ ਬੈਠੇ ਆ, ਹੈ ਨਾ, ਪ੍ਰੋਪਰ ਤੁਹਾਡਾ ਫੋਨ ਵਗੈਰਾ ਬੰਦ ਕਰ ਲਓ ਜਾਂ ਜੋ ਵੀ ਹੈ, ਤੁਸੀਂ ਮਤਲਬ ਇੱਕ ਤਰ੍ਹਾਂ ਫੋਕਸ ਇੱਕ ਪਰਟੀਕੁਲਰ ਚੀਜ਼ ਦੇ ਉੱਤੇ ਕਰ ਸਕੋ, ਸੋ ਦੈਟ ਇਜ਼ ਮੈਡੀਟੇਸ਼ਨ। ਔਰ ਇਹ ਤੁਸੀਂ ਲਾਈਫ 'ਚ ਕਿਤੇ ਵੀ ਜਿਹੜੀ ਕਰ ਸਕਦੇ ਆ, ਔਰ ਇਹ ਨਹੀਂ ਹੈਗਾ ਕਿ ਇਹ ਘੰਟੇ ਅੱਧੇ ਘੰਟੇ ਪੌਣੇ ਘੰਟੇ ਦੀ ਹੋਣੀ ਚਾਹੀਦੀ ਆ, ਇਹ 2 ਮਿੰਟ ਦੀ ਵੀ, ਸ਼ੁਰੂ ਤੁਸੀਂ 2 ਮਿੰਟ 4 ਮਿੰਟ ਤੋਂ ਕਰ ਸਕਦੇ ਆ, 1 ਮਿੰਟ ਤੋਂ ਵੀ ਕਰ ਸਕਦੇ ਆ, ਹੌਲੀ ਹੌਲੀ ਤੁਹਾਨੂੰ ਆਦਤ ਪੈ ਸਕਦੀ ਆ।
1: ਹਾਂਜੀ, ਇਹ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ ਕਿ ਹਰ ਇੱਕ, ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਨਾ, ਅੱਜ ਕੱਲ੍ਹ ਉਹ ਅੱਖਰ ਵਰਤਾ ਹੈਗਾ ਤਾਂ ਅੰਗਰੇਜ਼ੀ ਦਾ ਕਿ ਜੀ ਤੋਂ ਤੁਹਾਨੂੰ ਡੋਪਾਮਾਈਨ ਮਿਲਦਾ। ਸੋ ਕਈਆਂ ਨੂੰ ਮਿਊਜ਼ਿਕ ਤੋਂ ਮਿਲਦਾ, ਕਈਆਂ ਦੀ ਉਹ ਮੈਡੀਟੇਸ਼ਨ ਥੈਰੇਪੀ ਹੁੰਦੀ ਹੈ, ਕਈਆਂ ਨੂੰ ਕਿਤਾਬਾਂ ਪੜ੍ਹ ਕੇ ਮਿਲਦਾ ਕਿ ਕੋਈ ਪੋਇਟਰੀ ਬੁੱਕ ਪੜ੍ਹ ਲਈ, ਕੁਛ ਪੜ੍ਹ ਲਿਆ, ਕੋਈ ਫਿਕਸ਼ਨਲ ਪੜ੍ਹ ਲਈ ਅਤੇ ਤਾਂ ਮੈਡੀਟੇਸ਼ਨ ਹੋ ਗਿਆ। ਕਈਆਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਨੇਚਰ ਦੇ ਅੰਦਰ ਜਾ ਕੇ, ਕਈਆਂ ਦਾ ਧਿਆਨ ਧਰ ਕੇ, ਕਈਆਂ ਨੂੰ ਪ੍ਰਾਰਥਨਾ ਕਰਕੇ, ਕਈਆਂ ਨੂੰ ਯੋਗਾ ਜਾਂ ਤਾਈਚੀ ਕਰਕੇ। ਸੋ ਸਭ ਦਾ ਆਪੋ ਆਪਣਾ ਹਿਸਾਬ ਹੈਗਾ, ਜਿਹਨੂੰ ਜਿੱਥੋਂ ਰਾਂਝਾ ਮਿਲ ਜਾਵੇ ਉੱਥੋਂ ਰਾਜ਼ੀ। ਡਿਜੀਟਲ ਐਰਾ ਦੀ ਗੱਲ ਕਰੀਏ, ਅਖੀਰ ਦੇ ਵਿੱਚ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਿਵੇਂ ਪਹਿਲਾਂ ਮਜ਼ਾਕ ਮਜ਼ਾਕ 'ਚ ਵੀ ਕਹਿ ਰਹੇ ਸੀ ਕਿ ਹਰ ਚੀਜ਼ AI ਕਰ ਦੇਗੀ, ਮੈਡੀਟੇਸ਼ਨ ਨਹੀਂ AI ਕਰ ਸਕਦੀ, ਉਹ ਤੁਹਾਨੂੰ ਆਪ ਹੀ ਕਰਨੀ ਪਏਗੀ। ਵੇਅਰ ਡਜ਼ ਮੈਡੀਟੇਸ਼ਨ ਸਟੈਂਡਸ ਇਨ ਦਿਸ ਡਿਜੀਟਲ ਐਰਾ?
2: ਹਾਂਜੀ, ਮੈਡੀਟੇਸ਼ਨ ਜੇ ਅੱਜ ਕੱਲ੍ਹ ਦੀ ਜਦੋਂ ਅਸੀਂ ਗੱਲ ਕਰਦੇ, ਕਿਉਂਕਿ ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕੀਤੀ ਤਾਂ ਅਟੈਂਸ਼ਨ ਦੀ ਗੱਲ ਕੀਤੀ ਹੈ ਨਾ, ਜਦੋਂ ਅਸੀਂ ਕਿਸੇ ਚੀਜ਼ ਦੇ ਉੱਤੇ ਅਟੈਂਸ਼ਨ ਆਪਣੀ ਲਾ ਸਕਦੇ ਹਾਂ। ਸੋ ਜਦੋਂ ਫਿਰ ਅਸੀਂ ਅਟੈਂਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਅੱਜ ਕੱਲ੍ਹ ਆਪਣੀ ਜਿਹੜੀ ਆ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਕਿਉਂਕਿ ਸੋਸ਼ਲ ਮੀਡੀਆ 'ਚ ਜਿਹੜਾ ਸਾਡੀ ਅਟੈਂਸ਼ਨ ਹਮੇਸ਼ਾ ਰੀਲਸ ਦੀ ਗੱਲ ਕਰਦੇ ਹਾਂ ਨਾ, ਅਸੀਂ ਰੀਲਸ ਦੇਖਦੇ ਰਹਿੰਦੇ ਹਾਂ, ਸਾਡੀ ਅਟੈਂਸ਼ਨ ਇੱਕ ਚੀਜ਼ ਤੋਂ ਦੂਜੀ ਚੀਜ਼ ਵੱਲ ਜਾਂਦੀ ਰਹਿੰਦੀ ਹੈ ਨਾ, ਔਰ ਇਹ ਇੱਕ ਜਿਹੜੀ ਆ ਇਹ ਸਿਰਫ ਇੱਕ ਨੈਚੁਰਲ ਚੀਜ਼ ਨਹੀਂ ਹੈਗੀ। ਕੰਪਨੀਜ਼ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਐਲਗੋਰਿਦਮ ਉਹਨਾਂ ਦੇ ਇੱਦਾਂ ਦੇ ਹੁੰਦੇ ਆ ਕਿ ਉਹਨਾਂ ਦਾ ਆਪਸ 'ਚ ਕੰਪੀਟੀਸ਼ਨ ਹੁੰਦਾ ਕਿ ਕਿਵੇਂ ਲੋਕਾਂ ਨੂੰ ਹੈ ਨਾ ਇੰਗੇਜ ਰੱਖਿਆ ਜਾਵੇ ਜਿਹੜਾ ਚੀਜ਼ਾਂ ਦੇ ਵਿੱਚ ਹੈ ਨਾ। ਉਹ ਤੋਂ ਐਲਗੋਰਿਦਮ ਹੀ ਐਵੇਂ ਦੇ ਬਣਾਏ ਹੁੰਦੇ ਆ ਕਿ ਲੋਕ ਆਪਣੇ ਆਪ ਉਹਦੇ ਵਿੱਚ ਮਤਲਬ ਇਨਵੋਲਵ ਹੁੰਦੇ ਜਾਂਦੇ ਆ ਹਨਾ। ਪਹਿਲਾਂ ਤੁਸੀਂ ਜਦੋਂ ਮਤਲਬ ਥੋੜੇ ਕੁ ਸਾਲ ਪਹਿਲਾਂ ਜਦੋਂ ਮੋਸਟਲੀ ਮੋਬਾਈਲ ਜਿਹੜੇ ਆ ਯੰਗ ਲੋਕਾਂ ਦੇ ਕੋਲ ਹੁੰਦੇ ਸੀ ਹਨਾ, ਉਦੋਂ ਆਪਣੇ ਪੇਰੈਂਟਸ ਕਹਿੰਦੇ ਹੁੰਦੇ ਸੀਗੇ ਸਾਰਿਆਂ ਦੇ ਕਿ ਸਾਰਾ ਦਿਨ ਫੋਨ ਤੇ ਲੱਗ ਰਹੇ ਨੇ, ਬਟ ਹੁਣ ਤੁਸੀਂ ਜੋ ਓਲਡ ਜਨਰੇਸ਼ਨ ਨੂੰ ਵੀ ਦੇਖੋ ਉਹ ਆਪ ਲੱਗੇ ਹੁੰਦੇ ਆ ਹਨਾ। ਤੋ ਇੱਕ ਐਲਗੋਰਿਦਮ ਜਿਹੜਾ ਐਵੇਂ ਦਾ ਬਣਿਆ ਹੈਗਾ ਆ। ਸੋ ਇਸ ਟਾਈਮ ਦੇ ਉੱਤੇ ਮਾਇੰਡਫੁਲਨੈਸ ਜਾਂ ਮੈਡੀਟੇਸ਼ਨ ਜਿਹੜੀ ਆ ਉਹ ਹੋਰ ਵੀ ਜਿਹੜਾ ਉਹਦਾ ਜਿਹੜਾ ਬੈਨੀਫਿਟ ਜਾਂ ਕਹਿ ਸਕਦੇ ਤਾਂ ਹੋਰ ਵੀ ਮਤਲਬ ਉਹ ਜ਼ਰੂਰੀ ਹੋ ਜਾਂਦੀ ਆ ਮੈਡੀਟੇਸ਼ਨ ਹਨਾ, ਜਾਂ ਅਟੈਂਸ਼ਨ ਆਪਣੀ ਜਿਹੜੀ ਆ ਉਹਦੇ ਉੱਤੇ ਲਾਣੀ। ਸੋ ਜਿਹੜਾ ਇੱਕ ਕੰਪਿਊਟਰ ਸਾਇੰਟਿਸਟ ਹੈਗੀ ਆ ਗਲੋਰੀਆ ਕਰਕੇ, ਉਹਨਾਂ ਨੇ ਜਿਹੜਾ ਇਹ ਉਹਨਾਂ ਨੇ ਵੀ ਇਹ ਨੋਟਿਸ ਕੀਤਾ ਕਿ ਜਦੋਂ ਤੁਸੀਂ ਈਵਨ ਜਦੋਂ ਅਸੀਂ ਆਫਿਸ 'ਚ ਵੀ ਕੰਮ ਕਰ ਰਹੇ ਹੁੰਦੇ, ਤੁਸੀਂ ਇੱਕ ਜੋਬ ਕਰ ਰਹੇ ਹਾਂ ਬਟ ਉਸ ਤੋਂ ਬਾਅਦ ਤੁਹਾਨੂੰ ਦੂਸਰੀ ਜੋਬ ਦੇ ਉੱਤੇ ਜਿਹੜਾ ਜੰਪ ਹੋਣਾ ਪੈਂਦਾ ਹਨਾ, ਤੇ ਤੁਸੀਂ ਦੇਖੋਗੇ ਕਿ ਆਲਮੋਸਟ ਆਈ ਥਿੰਕ ਪਤਾ ਨਹੀਂ 28 ਮਿੰਟ ਕਹਿੰਦੇ ਆ ਕਿ ਤੁਸੀਂ ਇੱਕ ਜੋਬ ਤੋਂ ਜਦੋਂ ਮਤਲਬ ਦੂਜੀ ਜੋਬ ਤੇ ਆਉਂਗੇ ਹਨਾ, ਤਾਂ ਤੁਹਾਨੂੰ ਫੋਕਸ ਕਰਨ ਦੇ ਲਈ ਪ੍ਰੋਪਰ ਉਸ ਜੋਬ ਨੂੰ ਸ਼ੁਰੂ ਕਰਨ ਦੇ ਲਈ 28 ਮਿੰਟ ਆਈ ਥਿੰਕ ਹੈਗਾ ਕਿ 28 ਮਿੰਟ ਲੱਗਦੇ ਆ ਤੁਹਾਨੂੰ ਪ੍ਰੋਪਰ ਮਤਲਬ ਆਪਣਾ ਧਿਆਨ ਉਸ ਚੀਜ਼ ਤੇ ਲਾਉਣ ਦੇ ਲਈ ਹਨਾ। ਤੇ ਜਿਹੜਾ ਸਾਇੰਟਿਸਟ ਸੀਗੀ ਗਲੋਰੀਆ, ਉਹਨਾਂ ਨੇ ਵੀ ਇਹ ਦੇਖਿਆ ਕਿ ਜਿਹੜਾ ਹਰ ਇੱਕ ਇੰਟਰਪਸ਼ਨ ਜਿਹੜੀ ਤੁਹਾਡੇ ਕੰਮ ਦੇ ਵਿੱਚ ਆਉਂਦੀ ਆ ਉਹ ਤੁਹਾਡੀ ਬ੍ਰੇਨ ਦੀ ਅਟੈਂਸ਼ਨ ਨੂੰ ਰੀਡਾਇਰੈਕਟ ਕਰ ਦਿੰਦੀ ਆ ਹਨਾ। ਤੁਸੀਂ ਮਤਲਬ ਕਿਸੇ ਹੋਰ ਵੱਲ ਤੁਹਾਡਾ ਧਿਆਨ ਚੱਲਣਾ ਤਾਂ ਤੁਸੀਂ ਬਹੁਤ ਮਤਲਬ ਤੁਹਾਨੂੰ ਮੈਂਟਲ ਫਟੀਗ ਲੱਗਦੀ ਆ ਔਰ ਜਿਹੜਾ ਇਹ ਲੋਡ ਲੱਗਦਾ ਕੰਮ ਦਾ ਹਨਾ। ਸੋ ਮੈਡੀਟੇਸ਼ਨ ਕਰਦੇ ਹਾਂ ਜਾਂ ਜਨਰਲੀ ਜਿਹੜਾ ਡਿਜੀਟਲ ਏਜ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਜਦੋਂ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡਾ ਧਿਆਨ ਇੱਕ ਚੀਜ਼ ਦੇ ਉੱਤੇ ਜਿਹੜਾ ਹੋਣਾ ਚਾਹੀਦਾ। ਮੈਂ ਫੇਰ ਕਹੂੰਗੀ ਕਿ ਮੈਡੀਟੇਸ਼ਨ ਕਿਉਂਕਿ ਅਟੈਂਸ਼ਨ ਔਰ ਫੋਕਸ ਆ, ਸੋ ਇਸ ਲਈ ਇਹ ਜਿਹੜੀ ਆ ਹੈਲਪ ਕਰਦੀ ਆ ਡਿਜੀਟਲ ਏਜ ਦੇ ਵਿੱਚ ਵੀ ਸਾਨੂੰ, ਕਿਉਂਕਿ ਮੈਡੀਟੇਸ਼ਨ ਚ ਲੋਕ ਕੀ ਕਰਦੇ ਆ ਕਿ ਜਿਵੇਂ ਮੈਂ ਕਿਹਾ ਕਿ ਆਪਣੀ ਆਪਣੀ ਥੋਟਸ ਨੂੰ ਅਬਜ਼ਰਵ ਕਰਦੇ ਆ ਹਨਾ। ਜਦੋਂ ਤੁਸੀਂ ਬਹਿੰਦੇ ਆ ਕਿਸੇ ਜਗ੍ਹਾ ਦੇ ਉੱਤੇ, ਤੁਸੀਂ ਸੋਚਦੇ ਕਿ ਅੱਛਾ ਅਸੀਂ ਮੈਡੀਟੇਸ਼ਨ ਕਰਾਂਗੇ। ਸੋ ਸਕਸੈਸਫੁਲ ਮੈਡੀਟੇਟਰ ਜਾਂ ਐਕਸਪੀਰੀਅੰਸਡ ਮੈਡੀਟੇਟਰ ਜਿਹੜੇ ਆ ਉਹ ਕੀ ਕਰਦੇ ਆ, ਅਗਰ ਉਹਨਾਂ ਨੂੰ ਲੱਗ ਵੀ ਰਿਹਾ ਕਿ ਸੋਚਦੇ ਸੋਚਦੇ ਹਨਾ, ਕਿਉਂਕਿ ਜਦੋਂ ਤੁਸੀਂ ਪਹਿਲਾਂ ਬੈਠੋਗੇ ਤਾਂ ਤੁਹਾਡਾ ਮਾਇੰਡ ਇੱਧਰ ਉੱਧਰ ਜਾਊਗਾ ਹੀ ਹਨਾ, ਬਹੁਤ ਸਾਰੀ ਚੀਜ਼ਾਂ ਆਪਣੇ ਦਿਮਾਗ 'ਚ ਚੱਲਣ ਲੱਗ ਜਾਂਦੀਆਂ, ਪਰ ਤੁਸੀਂ ਉਸ ਚੀਜ਼ ਆਪਣੇ ਮਾਇੰਡ ਨੂੰ ਦੁਬਾਰਾ ਉਸ ਜਗ੍ਹਾ ਤੇ ਕਿਵੇਂ ਲੈ ਕੇ ਆਉਂਦੇ ਆ ਉਹ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ। ਔਰ ਇਹ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨਾਲ ਵੀ ਹੁੰਦਾ ਹੈ ਨਾ ਕਿ ਉਹ ਵੀ ਹੌਲੀ ਹੌਲੀ ਦਿਮਾਗ ਕਿਤੇ ਹੋਰ ਪਹੁੰਚ ਜਾਂਦਾ, ਬਟ ਉਹ ਸਾਡੇ ਨਾਲੋਂ ਥੋੜੇ ਜ਼ਿਆਦਾ ਐਕਸਪਰਟ ਹੁੰਦੇ ਆ ਆਪਣੇ ਬ੍ਰੇਨ ਨੂੰ ਦੁਬਾਰਾ ਜਿਹੜੀ ਆ ਉਸ ਚੀਜ਼ ਦੇ ਵਿੱਚ ਲੈ ਕੇ ਆਉਣ ਦੇ ਲਈ ਹਨਾ। ਸੋ ਪ੍ਰੋਪਰ ਤੁਹਾਡਾ ਫੋਕਸ ਜਿਹੜਾ ਆ, ਕਿਸੇ ਜਦੋਂ ਅਸੀਂ ਰੀਲਸ ਵੀ ਦੇਖ ਰਹੇ ਹੈਗੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਰਿਮਾਇੰਡ ਕਰਾਉਣਾ ਕਿ ਉਹ ਅੱਛਾ ਮੈਂ ਇਹ ਗਲਤ ਜਾ ਰਿਹਾ, ਮੈਂ ਕਿੰਨਾ ਟਾਈਮ ਵੇਸਟ ਕਰ ਦਿੱਤਾ, ਹੁਣ ਮੈਨੂੰ ਬੰਦ ਕਰਨਾ ਚਾਹੀਦਾ। ਸੋ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਡਾ ਬ੍ਰੇਨ ਥੋੜਾ ਜ਼ਿਆਦਾ ਜਿਹੜਾ ਸਟਰੋਂਗ ਹੋ ਜਾਂਦਾ ਹੈ। ਬਟ ਅਫਕੋਰਸ ਇਹਦੇ ਤੇ ਹਜੇ ਵੀ ਰਿਸਰਚ ਚੱਲ ਰਹੀ ਹੈਗੀ ਆ। ਸੋ ਜਿੱਦਾਂ ਅਸੀਂ ਪਹਿਲਾਂ ਕਿਹਾ ਹੀ ਹੈ ਕਿ ਮੈਡੀਟੇਸ਼ਨ ਜਿਹੜੀ ਕਿਸੇ ਵੀ ਮੈਡੀਕਲ ਹੈਲਪ ਦਾ ਰਿਪਲੇਸਮੈਂਟ ਨਹੀਂ ਹੈਗੀ। ਸੋ ਤੁਹਾਨੂੰ ਜ਼ਰੂਰ ਇਹ ਤੁਸੀਂ ਨਾਲ ਨਾਲ ਕਰ ਸਕਦੇ ਆ, ਬਟ ਤੁਹਾਨੂੰ ਮੈਡੀਕਲ ਅਗਰ ਤੁਹਾਨੂੰ ਕੋਈ ਸੀਰੀਅਸ ਇਸ਼ੂ ਆ ਜਾਂ ਤੁਹਾਨੂੰ ਲੱਗਦਾ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਜਾਂ ਤੁਸੀਂ ਕਿਸੇ ਪਰਸਨ ਨੂੰ ਫੋਲੋ ਕਰ ਰਹੇ ਆ ਮੈਡੀਟੇਸ਼ਨ ਦੇ ਲਈ, ਕੋਈ ਕਲਾਸਿਸ ਲਗਾ ਰਹੇ ਆ, ਤਾਂ ਜ਼ਰੂਰ ਪਹਿਲਾਂ ਦੇਖੋ ਕਿ ਉਹ ਪਰਸਨ ਜਾਂ ਉਹ ਕੰਪਨੀ ਉਹਨਾਂ ਦੀ ਕੀ ਬੈਕਗ੍ਰਾਉਂਡ ਹੈਗੀ ਆ, ਕਿੰਨਾ ਐਕਸਪੀਰੀਅੰਸ ਉਹਨਾਂ ਨੂੰ ਹੈਗਾ ਹਨਾ। ਤੇ ਆਪਣੇ ਡਾਕਟਰਸ ਨਾਲ ਵੀ ਜੋ ਵੀ ਆ ਸਲਾਹ ਕਰਕੇ ਹੀ ਤੁਹਾਨੂੰ ਇਹ ਕਰਨਾ ਚਾਹੀਦਾ ਹੈ, ਕਿਉਂਕਿ ਬਾਕੀ ਉਹਨਾਂ ਦੇ ਵਾਂਗੂ ਹੀ ਇਹ ਜਿਹੜੀ ਇੱਕ ਥੈਰੇਪੀ ਹੈਗੀ ਹੈ।
1: ਥੈਂਕ ਯੂ ਸੋ ਮਚ। ਮੈਂ ਨਹੀਂ ਸੀ ਸੋਚਿਆ ਕਿ ਆਪਾਂ ਸਾਇੰਸ ਵਾਲੇ ਐਪੀਸੋਡ ਦੇ ਵਿੱਚ ਮੈਡੀਟੇਸ਼ਨ ਦੀ ਵੀ ਗੱਲ ਕਰਾਂਗੇ ਕਿਸੇ ਦਿਨ, ਪਰ ਥੈਂਕ ਯੂ ਸੋ ਮਚ ਸੰਦੀਪ ਜੀ ਆਪਣਾ ਟਾਈਮ ਦੇਣ ਦੇ ਲਈ ਔਰ ਇਸ ਟੋਪਿਕ 'ਤੇ ਗੱਲ ਕਰਨ ਦੇ ਲਈ ਔਰ ਐਨਲਾਈਟ ਕਰਨ ਦੇ ਲਈ। ਇਨਫੈਕਟ ਹੁਣ ਤੱਕ ਦੀ ਰੂਟੀਨ ਲਾਈਫ ਦੇ ਵਿੱਚ ਮੈਂ ਖੁਦ ਬਹੁਤ ਸਾਰੀਆਂ ਚੀਜ਼ਾਂ ਕਰ ਰਿਹਾ ਸੀ, ਦੇਖ ਰਿਹਾ ਸੀ, ਸੁਣ ਰਿਹਾ ਸੀ, ਸਮਝ ਰਿਹਾ ਸੀ, ਬਟ ਉਹਨੂੰ ਹੁਣ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਸਮਝਣ ਦਾ ਮੌਕਾ ਮਿਲਿਆ ਹੈਗਾ ਅੱਜ ਦੇ ਇਸ ਐਪੀਸੋਡ 'ਚ। ਸੋ ਥੈਂਕ ਯੂ ਸੋ ਮਚ ਫੋਰ ਦੈਟ।
2: ਥੈਂਕ ਯੂ ਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋ। ਕਿਵੇਂ ਦਾ ਲੱਗਦਾ ਖੁੱਲ੍ਹ ਕੇ ਦੱਸ ਦਿਆ ਕਰੋ, ਚੰਗਾ ਮਾੜਾ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ। 0472-6464 ਨੰਬਰ ਦੇ ਉੱਤੇ ਦਿਓ ਇਜਾਜ਼ਤਾਂ। ਧੰਨਵਾਦ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: This station is now the ultimate power in the universe.
7: Radio Haji 16748.

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: Hi, this is Rita Chanda and you're hearing me on Radio Hanji 1674 AM.

ਪੀਟਰ ਲਾਉਂਦੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Imran Hashmi and you're listening to me on Radio Haji.

0: This station is now the ultimate power in the universe.
1: Radio Haji 1674.
2: यार तू इतने नीचे थी आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਵਾਰ ਫਿਰ ਤੋਂ ਹਫ਼ਤਾਵਾਰੀ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆਏ ਹਾਂ। ਅੱਜ ਗੱਲ ਮੀਡੀਆ ਦੀ ਕਰਨੀ ਹੈ, ਅੱਜ ਕੱਲ੍ਹ ਮੀਡੀਆ ਦੇ ਬਾਈਕਾਟ ਦੀ ਕਰਨੀ ਹੈ। ਬੜਾ ਆਸਾਨ ਹੋ ਗਿਆ ਅੱਜ ਕੱਲ੍ਹ, ਔਰ ਖਾਸ ਤੌਰ ਦੇ ਉੱਤੇ ਜਦੋਂ ਸਿਆਸਤਦਾਨ, ਜਿਨ੍ਹਾਂ ਨੂੰ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਦੇ ਲੀਡ ਬਾਏ ਐਗਜ਼ਾਮਪਲ, ਉਹ ਇਹ ਤੈਅ ਕਰਦੇ ਨੇ ਕਿ ਸਮਾਜ ਕਿਸ ਦਿਸ਼ਾ ਦੇ ਵਿੱਚ ਜਾਵੇ। ਸੋ ਜਦੋਂ ਸਿਆਸਤਦਾਨ ਇਹ ਤੈਅ ਕਰ ਦਿੰਦੇ ਨੇ ਕਿ ਸਮਾਜ ਇਸ ਦਿਸ਼ਾ 'ਚ ਜਾਵੇ, ਕਿ ਜਦੋਂ ਮੇਨ ਸਟ੍ਰੀਮ ਮੀਡੀਆ, ਜਿਹੜਾ ਮੁੱਖ ਧਾਰਾ ਦਾ ਮੀਡੀਆ, ਉਹਦਾ ਬਾਈਕਾਟ ਅਸੀਂ ਕਰਦੇ ਹਾਂ, ਤਾਂ ਫਿਰ ਬਾਕੀ ਦੇ ਜਿਹੜੇ ਤਬਕੇ ਹੈਗੇ ਨੇ ਸਮਾਜ ਦੇ ਵਿੱਚ, ਜਿਹਨਾਂ ਨੂੰ ਜਵਾਬਦੇਹ ਕਰਨ ਦੇ ਲਈ ਮੀਡੀਆ ਦਾ ਰੋਲ ਕਾਫੀ ਇੰਪੋਰਟੈਂਟ ਹੁੰਦਾ, ਉਹ ਵੀ ਫਿਰ ਕਿਉਂ ਜ਼ਿੰਮੇਦਾਰ ਮੰਨਣਗੇ, ਉਹ ਵੀ ਫਿਰ ਕਿਉਂ ਇਸ ਕਿਸਮ ਦੀ ਜ਼ਿੰਮੇਦਾਰੀ ਲੈਣਗੇ। ਮੀਡੀਆ ਦੀ ਆਜ਼ਾਦੀ, ਚੈਨਲਾਂ ਦੇ ਉੱਤੇ ਪਾਬੰਦੀਆਂ, ਮੀਡੀਆ ਦਾ ਰਾਈਟ ਵਿੰਗਰ ਹੋਣਾ, ਲੈਫਟ ਵਿੰਗਰ ਹੋਣਾ, ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਬਹਿਸ ਇਸ ਵਕਤ ਛਿੜੀ ਹੋਈ ਹੈ। ਬਹੁਤ ਪਿਛਲੇ ਕੁਛ ਅਰਸੇ ਤੋਂ ਇੱਕ ਖਾਸ ਰੁਝਾਨ ਅਸੀਂ ਦੇਖਣ ਨੂੰ ਸਾਨੂੰ ਮਿਲ ਰਿਹਾ ਹੈਗਾ, ਉਹ ਇਹ ਹੈ ਕਿ ਕੌਮਾਂਤਰੀ ਜਿਹੜੇ ਮੀਡੀਆ ਸੰਸਥਾਵਾਂ ਹੈਗੀਆਂ ਨੇ ਦੁਨੀਆ ਭਰ ਦੇ ਵਿੱਚ, ਅਲੱਗ ਅਲੱਗ ਦੇਸ਼ਾਂ ਦੇ ਅੰਦਰ ਜਿਹੜੀਆਂ ਉੱਥੋਂ ਦੀਆਂ ਕੌਮੀ ਸੰਸਥਾਵਾਂ ਹੈਗੀਆਂ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ। RSF ਕਰਕੇ ਇੱਕ ਫਰੈਂਚ ਔਰਗਨਾਈਜੇਸ਼ਨ ਹੈ, ਵੈਸੇ ਪੂਰੇ ਵਰਲਡ ਦੇ ਵਿੱਚ ਕੰਮ ਕਰਦੀ ਹੈ, ਪਰ ਇਹਨੂੰ ਜੇ ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਸਮਝੋ ਤਾਂ ਇਹਨੂੰ ਰਿਪੋਰਟਰ ਵਿਦਆਊਟ ਬਾਰਡਰਸ ਕਿਹਾ ਜਾਂਦਾ। ਇਹਨਾਂ ਦੇ ਨਾਲ ਜੁੜੇ ਕੁਝ ਸਰਵੇਖਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ, ਪਰ ਉਹ ਇਹ ਕਹਿੰਦੇ ਨੇ ਕਿ 50% ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਮੀਡੀਆ ਦੇ ਲਈ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ। ਚਾਹੇ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਫੇਕ ਨਿਊਜ਼ ਚਲਾ ਰਹੇ ਨੇ, ਅਕਸਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੀਡੀਆ ਦੇ ਉੱਤੇ ਸਰਕਾਰ ਦਾ ਹੀ ਕੰਟਰੋਲ ਆ ਗਿਆ ਹੁੰਦਾ ਹੈ, ਜਾਂ ਹੈਗਾ ਹੈ, ਆਲਰੇਡੀ ਲੈ ਚੁੱਕੀ ਹੈ ਸਰਕਾਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ। ਔਰ ਫਿਰ ਕੁਛ ਐਸੇ ਵੀ ਦੇਸ਼ ਹੈਗੇ ਨੇ ਜਿੱਥੇ ਲੋਕਤੰਤਰ ਤਾਂ ਦੂਰ ਦੂਰ ਤੱਕ ਹੈ ਹੀ ਨਹੀਂ, ਜਿਵੇਂ ਰਸ਼ੀਆ, ਚਾਈਨਾ, ਨੌਰਥ ਕੋਰੀਆ, ਮਿਆਂਮਾਰ, ਇਹਨਾਂ ਦੇਸ਼ਾਂ ਦੇ ਵਿੱਚ ਤਾਂ ਪਹਿਲਾਂ ਹੀ ਮੀਡੀਆ ਦਾ ਜਿਹੜਾ ਇੱਕ ਸੁਤੰਤਰ ਹੋਣਾ ਜਾਂ ਇੱਕ ਇੰਡੀਪੈਂਡੈਂਟ ਹੋਣਾ ਉਹ ਖਤਮ ਸੀਗਾ। ਲੋਕਤੰਤਰੀ ਦੇਸ਼ਾਂ ਦੇ ਵਿੱਚ ਇੱਕ ਬੜਾ ਵੱਡਾ ਦਬਾਅ ਹੈ, ਹੰਗਰੀ, ਇੰਡੀਆ, ਪਾਕਿਸਤਾਨ, ਅਮੈਰੀਕਾ, ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜੇ ਇਹ, ਕਿਉਂਕਿ ਇਹ ਡੈਮੋਕ੍ਰੇਟਿਕ ਕੰਟਰੀਜ਼ ਮੰਨੀਆਂ ਜਾਂਦੀਆਂ ਨੇ, ਔਰ ਇਹਨਾਂ ਦੇ ਵਿੱਚ ਜਿਹੜਾ ਆਲੋਚਕ ਮੀਡੀਆ, ਜਿਹੜਾ ਸਰਕਾਰ ਦੀ ਜਵਾਬਦੇਹੀ ਤੈਅ ਕਰਦਾ ਹੈ, ਉਹਦੇ 'ਤੇ ਕਾਨੂੰਨੀ ਹੱਥਕੰਡੇ ਜਾਂ ਉਹਦੇ 'ਤੇ ਉਹ ਜਿਵੇਂ ਸਾਮ, ਦਾਮ, ਦੰਡ, ਵੇਦ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ। ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ 4th ਪਿੱਲਰ ਆਫ ਡੈਮੋਕ੍ਰੇਸੀ, ਯਾਨੀ ਲੋਕਤੰਤਰ ਦਾ ਚੌਥਾ ਥੰਮ ਦੱਸਿਆ ਜਾਂਦਾ ਹੈ, ਉਸ ਮੀਡੀਆ ਦਾ ਰੋਲ ਕੀ ਹੈ, ਜਦੋਂ ਐਸੇ ਜਦੋਂ ਮੀਡੀਆ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਨੇ, ਮੀਡੀਆ ਨੂੰ ਕਿਸੇ ਦਾਇਰੇ ਤੋਂ ਬਾਹਰ ਰੱਖਿਆ ਜਾਂਦਾ ਹੈ, ਤਾਂ ਮੀਡੀਆ ਦਾ ਰੋਲ ਕੀ ਹੈ। ਫਿਰ ਅਕਸਰ ਜਦੋਂ ਕਿਸੇ ਦੇਸ਼ ਦੀ ਸਰਕਾਰ ਤੌਰ ਦੇ ਉੱਤੇ, ਜਿੱਥੇ ਜਿੱਥੇ ਐਕਸਟ੍ਰੀਮਿਸਟ ਪਾਰਟੀ ਦੀਆਂ ਸਰਕਾਰਾਂ ਨੇ, ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਐਂ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਲੈਫਟ ਵਿੰਗ ਵਾਲਾ ਮੀਡੀਆ, ਇਹ ਤਾਂ ਜੀ ਰਾਈਟ ਵਿੰਗ ਵਾਲਾ ਮੀਡੀਆ। ਸੋ ਇਸ ਕਿਸਮ ਦੇ ਨਾਲ ਮੀਡੀਆ ਦੀਆਂ ਵੰਡੀਆਂ ਪਾ ਦਿੱਤੀਆਂ ਜਾਂਦੀਆਂ, ਹਾਂ ਕਿ ਮੀਡੀਆ ਹੋਣਾ ਚਾਹੀਦਾ, ਇੱਦਾਂ ਦਾ ਨਿਊਟਰਲ ਮੀਡੀਆ ਹੋਣਾ ਚਾਹੀਦਾ, ਨਾ ਲੈਫਟ ਵਿੰਗ ਦਾ ਨਾ ਰਾਈਟ ਵਿੰਗ ਦਾ, ਪਰ ਇਹ ਸ਼ੁਰੂ ਤੋਂ ਹੀ ਰਿਹਾ, ਇੱਦਾਂ ਨਹੀਂ ਹੈ ਕਿ ਹੁਣ ਹੋ ਚੁੱਕਿਆ ਮਾਡਰਨ ਵਰਲਡ 'ਚ, ਸ਼ੁਰੂ ਤੋਂ ਹੀ ਇੱਦਾਂ ਰਿਹਾ, ਕੁਝ ਸਰਕਾਰ ਦੇ ਗੁਣਗਾਨ ਕਰਨ ਵਾਲੇ। ਬਲਕਿ ਜੇ ਅਸੀਂ ਰਾਜਿਆਂ ਮਹਾਰਾਜਿਆਂ ਦੇ ਸਮਿਆਂ ਦੇ ਵਿੱਚ ਚਲੇ ਜਾਈਏ, ਉਦੋਂ ਮੀਡੀਆ ਕੌਣ ਹੁੰਦਾ ਸੀ, ਉਦੋਂ ਜਿਹੜੇ ਰਾਜ ਕਵੀ ਹੁੰਦੇ ਸੀਗੇ, ਜਿਹੜੇ ਰਾਜਾ ਦਾ ਗੁਣਗਾਨ ਕਰਦੇ ਸੀ, ਤਾਂ ਉਹੀ ਜੋ ਗੱਲ ਕਹਿੰਦੇ ਸੀ, ਜਿਹੜੇ ਗੀਤ ਉਹ ਗਾਉਂਦੇ ਹੁੰਦੇ ਸੀ, ਉਹੀ ਗੀਤ ਫਿਰ ਆਮ ਲੋਕਾਂ ਦੇ ਵਿੱਚ ਭੇਜੇ ਜਾਂਦੇ ਸੀ ਕਿ ਆਮ ਲੋਕ ਵੀ ਉਹੀ ਗੀਤ ਗਾਣ, ਅਤੇ ਜੇ ਉਹ ਜਿਹੜੇ ਲੋਕ ਉਹ ਗੀਤ ਗਾਉਂਦੇ ਸੀ, ਰਾਜਾ ਦਾ ਗੁਣਗਾਨ ਕਰਦੇ ਸੀ, ਉਹ ਹੈਪੀ ਰਹਿੰਦੇ ਸੀ, ਖੁਸ਼ ਰਹਿੰਦੇ ਸੀ, ਉਹਨਾਂ ਤੋਂ ਨਾ ਤਾਂ ਜਜੀਏ ਜਾਂ ਟੈਕਸ ਵਸੂਲ ਕੀਤੇ ਜਾਂਦੇ ਸੀ ਜਾਂ ਘੱਟ ਵਸੂਲ ਕੀਤੇ ਜਾਂਦੇ, ਜਿਹੜੇ ਰਾਜਾ ਦੇ ਉਲਟ ਜਾਂਦੇ ਸੀ ਉਹਨਾਂ ਤੋਂ ਵੱਧ ਪੈਸੇ ਵਸੂਲੇ ਜਾਂਦੇ ਸੀ ਜਾਂ ਵੱਧ ਟੈਕਸ ਵਸੂਲੇ ਜਾਂਦੇ ਸੀ ਜਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਪਾਸਟ ਦੇ ਵਿੱਚ, ਹਿਸਟਰੀ ਦੇ ਵਿੱਚ ਐਸੇ ਬਹੁਤ ਸਾਰੇ ਇੰਸੀਡੈਂਟਸ ਦੇ ਉੱਤੇ ਭਰੇ ਪਏ ਨੇ, ਬਹੁਤ ਸਾਰੀਆਂ ਕਹਾਣੀਆਂ ਨੇ ਦੁਨੀਆ ਭਰ ਦੇ ਅਲੱਗ ਅਲੱਗ, ਚਾਹੇ ਉਹ ਕਿਤੇ ਵੀ ਹੋਵੇ, ਤੁਸੀਂ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਕਿਤੇ ਦਾ ਵੀ ਜਿਹੜਾ ਇਤਿਹਾਸ ਫਰੋਲ ਕੇ ਦੇਖ ਲਓ, ਇੱਦਾਂ ਹੀ ਚੱਲਦਾ ਸੀ। ਅਤੇ ਉਹ ਜਿਹੜੇ ਰਾਜ ਕਵੀ ਹੁੰਦੇ ਸੀ, ਉਹ ਜਿਹੜੇ ਸਰਕਾਰੀ ਇੱਕ ਕਿਸਮ ਦੇ, ਕਿਉਂਕਿ ਸਰਕਾਰ ਦੀ ਰਿਆਇਤ ਦੇ ਉੱਤੇ ਉਹ ਲੋਕ ਪਲਦੇ ਹੁੰਦੇ ਸੀ, ਉਹਨਾਂ ਨੇ ਸ਼ਹਿਰ ਸ਼ਹਿਰ ਜਾ ਕੇ, ਰਾਜ ਭਵਨ ਤੋਂ ਲੈ ਕੇ ਸ਼ਹਿਰ ਸ਼ਹਿਰ ਜਾ ਕੇ, ਪੂਰੇ ਪਿੰਡ, ਕਸਬੇ, ਗਲੀਆਂ, ਬਾਜ਼ਾਰਾਂ 'ਚ ਜਾ ਕੇ ਰਾਜੇ ਦੇ ਗੁਣਗਾਨ ਕਰਨੇ ਹੁੰਦੇ ਸੀ। ਉਹੀ ਕੰਮ ਅੱਜ ਦੀ ਤਰੀਕ ਦੇ ਵਿੱਚ ਮੀਡੀਆ ਕਰ ਰਿਹਾ, ਰਾਜਾ ਦੇ ਗੁਣਗਾਨ ਕਰ ਰਿਹਾ। ਹਾਂ, ਤਰੀਕਾ ਬਦਲ ਗਿਆ, ਤਕਨੀਕ ਆ ਗਈ ਹੈ ਹੁਣ, ਪਰ ਉੱਥੇ ਜਿਹੜਾ ਚਾਹੇ ਰਾਈਟ ਵਿੰਗਰ ਹੋਵੇ ਚਾਹੇ ਲੈਫਟ ਵਿੰਗਰ ਹੋਵੇ, ਮੀਡੀਆ ਦਾ ਕਿਸੇ ਵੀ ਵਿੰਗ ਦੇ ਵਿੱਚ ਚਲਾ ਜਾਣਾ ਨਾ, ਕਿਸੇ ਵੀ ਇੱਕ ਧਾਰਾ ਨੂੰ ਅਪਣਾ ਲੈਣਾ, ਉਹ ਗਲਤ ਹੁੰਦਾ। ਜਿਵੇਂ ਆਪਾਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕੀਤੀ ਸੀ, ਜਿਹੜਾ ਕਿ ਮੁੱਖ ਧਾਰਾ ਦਾ ਹੁੰਦਾ, ਮੀਡੀਆ ਹਮੇਸ਼ਾ ਮੁੱਖ ਧਾਰਾ ਦਾ ਹੀ ਹੁੰਦਾ ਹੁੰਦਾ, ਉਹਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੁੰਦੀ ਹੁੰਦੀ, ਮੀਡੀਆ ਦਾ ਆਪਣਾ ਇੱਕ ਪਰਸਪੈਕਟਿਵ ਨਹੀਂ ਹੁੰਦਾ ਹੁੰਦਾ। ਹਾਂ, ਇਹ ਜ਼ਰੂਰ ਹੈ ਕਿ ਮੀਡੀਆ ਦਾ ਇੱਕ ਪਰਸਪੈਕਟਿਵ ਜਿਹੜਾ ਉਹ ਜ਼ਰੂਰ ਹਾਈਲਾਈਟ ਹੋਣਾ ਚਾਹੀਦਾ, ਉਹ ਇਹ ਹੈ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਜੇ ਕੁਛ ਗੱਲ ਹੈ ਤਾਂ ਉਹ ਲੋਕਾਂ ਦੇ ਵਿੱਚ ਰੱਖੀ ਜਾਵੇ, ਯਾਨੀ ਕਿ ਸੱਤਾ ਦੇ ਉਲਟ ਜਿਹੜੀ ਕੋਈ ਗੱਲ ਜਾਂਦੀ ਹੈ ਤਾਂ ਉਹ ਰੱਖੀ ਜਾਵੇ। ਹੁਣ ਅਜਿਹੇ ਦੇ ਵਿੱਚ ਇਹ ਗੱਲ ਦਾ ਜਦੋਂ ਧਿਆਨ ਰੱਖਣਾ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਬੋਲਣਾ ਤਾਂ ਉਦੋਂ ਨੈਸ਼ਨਲਿਜ਼ਮ ਸਭ ਤੋਂ ਉੱਪਰ ਹੋਣਾ ਚਾਹੀਦਾ ਕਿਸੇ ਵੀ ਦੇਸ਼ ਦੇ ਮੀਡੀਆ ਦੇ ਲਈ। ਫਰਜ਼ ਕਰੋ ਅਸੀਂ ਤੰਜਾਨੀਆ ਵਰਗੇ ਮੁਲਕ ਦੇ ਵਿੱਚ ਰਹਿੰਦੇ, ਆਪਾਂ ਨਾ ਆਸਟ੍ਰੇਲੀਆ ਦੀ ਗੱਲ ਕਰੀਏ ਨਾ ਅਮਰੀਕਾ ਦੀ ਨਾ ਇੰਡੀਆ ਦੀ, ਇੱਕ ਮੁਲਕ ਹੈ ਤੰਜਾਨੀਆ, ਉੱਥੇ ਦਾ ਮੀਡੀਆ ਜਿਹੜਾ ਹੋਊਗਾ ਉੱਥੋਂ ਦੀ ਸਰਕਾਰ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਜਿਹੜੇ ਕੰਮ ਕਰ ਰਹੀ ਹੈ ਉੱਥੇ ਤੱਕ ਠੀਕ ਹੈ, ਪਰ ਜਿੱਥੇ ਤੰਜਾਨੀਆ ਦੇ ਕੌਮਾਂਤਰੀ ਸੰਬੰਧਾਂ ਦੀ ਗੱਲ ਆਉਂਦੀ ਹੈ ਉੱਥੇ ਮੀਡੀਆ ਦੀ ਦਖਲ ਅੰਦਾਜ਼ੀ ਤੋਂ ਬਾਹਰ ਹੋਣਾ ਚਾਹੀਦਾ, ਇੱਕ ਤਾਂ ਇਹ ਚੀਜ਼। ਦੂਸਰਾ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇਹ ਰਾਈਟ ਵਿੰਗਰ ਮੀਡੀਆ, ਮੈਂ ਉਦਾਹਰਣ ਦੇ ਨਾਲ ਤੁਹਾਨੂੰ ਸਮਝਾਉਂਦਾ, ਹਰ ਇੱਕ ਕੰਟਰੀ ਦੇ ਵਿੱਚ ਹੈ, ਅਮੈਰੀਕਾ ਦੇ ਵਿੱਚ ਫੋਕਸ ਨਿਊਜ਼ ਹੈ ਜਿਹਨੂੰ ਰਾਈਟ ਵਿੰਗਰ ਮੀਡੀਆ ਮੰਨਿਆ ਜਾਂਦਾ, ਬ੍ਰਿਟੇਨ ਦੇ ਵਿੱਚ GB ਨਿਊਜ਼ ਹੈ, ਆਸਟ੍ਰੇਲੀਆ ਦੇ ਵਿੱਚ ਸਕਾਈ ਨਿਊਜ਼, ਅੱਜ ਕੱਲ੍ਹ ਨਿਊਜ਼ 24 ਹੋ ਗਿਆ, ਇਹ ਰਾਈਟ ਵਿੰਗਰ ਮੀਡੀਆ। ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਾਈਟ ਵਿੰਗਰ ਸਰਕਾਰਾਂ ਹੈਗੀਆਂ ਨੇ ਨਹੀਂ ਹੈਗੀਆਂ ਉਹ ਗੱਲ ਆਪਾਂ ਨਹੀਂ ਕਰ ਰਹੇ ਹੈਗੇ, ਬਟ ਇਹ ਸੱਜੇ ਪੱਖੀ ਜਾਂ ਹਿੰਦੀ ਦੇ ਵਿੱਚ ਦੱਖਣ ਪੰਥੀ ਜਾਂ ਦੱਖਣ ਪੰਥੀ ਮੀਡੀਆ ਇਹਨਾਂ ਨੂੰ ਕਹਿ ਦਿੰਦੇ ਹੈਗੇ। ਔਰ ਇਸੇ ਤਰੀਕੇ ਦੇ ਨਾਲ ਇੱਕ ਲੈਫਟ ਵਿੰਗ ਮੀਡੀਆ ਹੁੰਦਾ ਹੈਗਾ, ਇਹਨੂੰ ਵੀ ਕੋਈ ਬਹੁਤਾ ਵਧੀਆ ਮੀਡੀਆ ਨਹੀਂ ਕਿਹਾ ਜਾ ਸਕਦਾ, ਇਹ ਵੀ ਪ੍ਰੋਪੇਗੰਡਾ ਹੀ ਫੈਲਾਉਂਦਾ। ਬਸ ਇਹ ਗੱਲ ਹੈ ਕਿ ਲੈਫਟ ਵਿੰਗਰ ਮੀਡੀਆ ਨੂੰ ਅਕਸਰ ਪ੍ਰੋਗਰੈਸਿਵ ਮੀਡੀਆ ਮੰਨ ਲਿਆ ਜਾਂਦਾ, ਯਾਨੀ ਸੋਸ਼ਲ ਇਕੁਇਟੀ ਦੀ ਉਹ ਗੱਲ ਕਰਦੇ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਵਾਤਾਵਰਨ ਦੀ ਗੱਲ ਕਰਦੇ ਨੇ, ਵੈਲਫੇਅਰ ਸਕੀਮਾਂ ਦੀ ਗੱਲ ਕਰਦੇ ਨੇ। ਰਾਈਟ ਵਿੰਗਰ ਮੀਡੀਆ ਜਿਹੜਾ ਹੈਗਾ ਉਹ ਹਮੇਸ਼ਾ ਸਰਕਾਰੀ ਨਿਯਮਾਂ ਦੇ ਉੱਤੇ ਗੱਲ ਕਰਦਾ, ਸਮਾਜਿਕ ਢਾਂਚੇ ਨੂੰ ਬਚਾਈ ਰੱਖਣ ਦੀ ਗੱਲ ਕਰਦਾ, ਬਾਹਰੀ ਜਿਹੜੀਆਂ ਤਾਕਤਾਂ ਨੇ ਜਾਂ ਪ੍ਰਵਾਸ ਜਿਹੜਾ ਹੈਗਾ ਉਹਦੀ ਲਿਮਿਟੇਸ਼ਨ ਦੀ ਗੱਲ ਕਰਦਾ। ਸੋ ਇਸ ਤਰੀਕੇ ਦੇ ਨਾਲ ਦੋਹਾਂ ਦੀਆਂ ਅਲੱਗ ਅਲੱਗ ਭੂਮਿਕਾਵਾਂ ਹੈਗੀਆਂ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜਾ ਲੈਫਟ ਵਿੰਗਰ ਮੀਡੀਆ ਅਕਸਰ ਉਹ ਟੈਗ ਜਿਹੜਾ ਉਹ ABC 'ਤੇ ਲੱਗਦਾ, ਅਮੈਰੀਕਾ ਦੇ ਵਿੱਚ MSNBC 'ਤੇ ਲੱਗਦਾ, UK ਦੇ ਵਿੱਚ ਗਾਰਡੀਅਨ ਦੇ ਉੱਤੇ ਲੱਗਦਾ। ਔਰ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਸੰਕਟ ਹੀ ਇਹੀ ਹੈ, ਮੀਡੀਆ ਪੋਲਰਾਈਜੇਸ਼ਨ। ਬਹੁਤ ਸਾਰੇ ਚੈਨਲ ਨਿਰਪੱਖ ਨਿਊਜ਼ ਦੇਣ ਦੀ ਬਜਾਏ ਪੋਲਰਾਈਜੇਸ਼ਨ ਕਰਦੇ ਨੇ, ਯਾਨੀ ਕਿ ਧਰੂਵੀਕਰਨ ਕਰਦੇ ਨੇ, ਯਾਨੀ ਕਿ ਸਿਰਫ ਆਪਣੀ ਹੀ ਕੈਟਾਗਰੀ ਦੇ ਦਰਸ਼ਕਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਸਕਾਈ ਨਿਊਜ਼ ਕਦੇ ਵੀ ਜਿਹੜਾ ਉਹ ਲੇਬਰ ਪਾਰਟੀ ਦੇ ਹੱਕ ਦੀ ਗੱਲ, ਕਿਉਂਕਿ ਲੇਬਰ ਨੂੰ ਅਕਸਰ ਲੈਫਟ ਵਿੰਗਰ ਮੰਨ ਲਿਆ ਜਾਂਦਾ, ਆਸਟ੍ਰੇਲੀਆ ਦੇ ਵਿੱਚ ਉਹ ਕਦੇ ਵੀ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰੇਗਾ। ਅੱਜ ਗੱਲ ਮੀਡੀਆ ਦੀ ਕਿਉਂ ਕਰ ਰਹੇ ਹੈਗੇ ਹਾਂ, ਅੱਜ ਗੱਲ ਜਿਹੜੀ ਗੱਲ ਕਰਨੀ ਹੈ ਉਹ ਅਸਲ ਦੇ ਵਿੱਚ ਮੀਡੀਆ ਬਾਈਕਾਟ ਦੀ ਗੱਲ ਕਰਨੀ ਹੈ। ਕਿਉਂ ਇਹ ਜਿਹੜੀ ਇੱਕ ਚੀਜ਼ ਬੜੀ ਆਮ ਹੋ ਗਈ ਹੈ ਕਿ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਮੀਡੀਆ ਦਾ ਬਾਈਕਾਟ ਕਰ ਦਿਓ। ਖਬਰਾਂ ਦੇ ਵਿੱਚ ਵੀ ਵੈਸੇ ਤੁਹਾਡੇ ਨਾਲ ਸਾਂਝਾ ਕੀਤਾ ਸੀ, ਪਰ ਜਿਹੜੀ ਵਨ ਨੇਸ਼ਨ ਪਾਰਟੀ ਦੀ ਨੇਤਾ ਉਹਨਾਂ ਨੇ ਤਾਂ ਸ਼ਰੇਆਮ ਹੀ ਇਹ ਗੱਲ ਕਹਿ ਦਿੱਤੀ ਹੈਗੀ ਹੈ ਕਿ ਅਸੀਂ ਕੁਛ ਇੱਕ ਚੈਨਲਸ ਨੂੰ ਬੈਨ ਕਰ ਰਹੇ ਹਾਂ, ਜਾਂ ਕਹਿ ਹੀ ਕੀ ਦਿੱਤੀ ਹੈਗੀ ਹੈ ਉਹਨਾਂ ਨੇ, ਇਹ ਗੱਲ ਦਿਖਾਈ ਦਿੱਤੀ ਹੈ। ਜਿਹੜੀ ਵਿਕਟੋਰੀਆ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ 'ਚ ਉਹਨਾਂ ਨੇ ਦੀ ਗਾਰਡੀਅਨ ਅਤੇ ਜਿਹੜਾ ABC ਹੈ ਉਹਨੂੰ ਸਾਫ਼ ਸਾਫ਼ ਜਿਹੜਾ ਇਨਕਾਰ ਕਰ ਦਿੱਤਾ ਵੀ ਤੁਸੀਂ ਨਹੀਂ ਆਉਣਾ ਹੈਗਾ। ਸੁਣ ਲਓ ਆਹ ਕਲਿੱਪ।
1: Shouldn't all media have access to a press conference, particularly if you're, as you say, running to form government at the November state election?
2: I'm sorry, that democracy doesn't happen on the ABC at all, and I'm sick of it's not fair and just in their reporting.
3: But aren't you cutting off your nose to spite your face here? Don't you need your message to get out to regional Victoria in particular, and you need the ABC, the national broadcaster, to be able to...
0: ਸੋ ਜਦੋਂ ਇਹ ਪੁੱਛਿਆ ਜਾਂਦਾ ਹੈਗਾ ਹੈ ਕਿ ਤੁਸੀਂ ਖੇਤਰੀ ਇਲਾਕਿਆਂ ਦੇ ਵਿੱਚ ਕਿਵੇਂ ਆਪਣੀ ਸਾਂਝ ਪਾਓਗੇ, ਤੁਹਾਨੂੰ ABC ਦੀ ਲੋੜ ਨਹੀਂ ਪੈਂਦੀ ਹੈਗੀ, ਤੁਹਾਨੂੰ ਐਸੇ ਅਦਾਰਿਆਂ ਦੀ ਲੋੜ ਨਹੀਂ ਪੈਂਦੀ, ਤਾਂ ਪੌਲਿਨ ਹੈਨਸਨ ਕਹਿੰਦੇ ਨੇ ਕਿ ਸਾਡੇ ਕੋਲ ਉੱਥੇ ਦੇ ਆਪਣੇ ਰਾਈਟ ਵਿੰਗਰ ਮੀਡੀਆ ਹੈਗੇ ਨੇ ਜਿਨ੍ਹਾਂ ਦਾ ਉਹ ਨਾਮ ਲੈਂਦੇ ਨੇ, ਜਿਹੜੇ ਪੌਲਿਨ ਹੈਨਸਨ ਦਾ ਗੁਣਗਾਨ ਕਰਦੇ ਨੇ। ਪਰ ਗਾਰਜੀਅਨ ਨੂੰ ਕਿਉਂ ਨਹੀਂ ਸੱਦਿਆ ਗਿਆ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਇੱਕ ਹੋਰ ਉਦਾਹਰਣ ਤੁਸੀਂ ਸੁਣੋ ਇਸੇ ਤਰੀਕੇ ਦੀ।
4: A lot of women who were or survivors of Epstein's are unhappy with those redactions that came out. Some of them entire witness interviews are totally blacked out. Do you think that they should be
5: unhappy with the fact that they thought they released too much? You know, I heard that. And you tell me something else. No. I think it's really time for the country to get onto something else, really. You know, now that nothing came out about me, other than it was a conspiracy against me, literally, by Epstein and other people. But I think it's time now for the country to maybe get onto something else.
4: But what would you say to people like who feel like they haven't gotten justice, Mr. President?
5: Something that people care about. Yeah, what did you say? Go ahead, CNN.
4: What would you say to the survivors who feel like they haven't gotten justice?
5: You are the worst reporter. No wonder CNN has no ratings because of people like you. You know, she's a young woman. I don't think I've ever seen you smile. I've known you for 10 years.
0: ਜਿਵੇਂ ਰਿਪੋਰਟਰ ਨੇ ਐਪਸਟੀਨ ਫਾਈਲ ਦੇ ਉੱਤੇ ਸਵਾਲ ਕਰਨੇ ਸ਼ੁਰੂ ਕੀਤੇ ਤੇ ਟਰੰਪ ਨੂੰ ਲੱਗਿਆ ਕਿ CNN ਕੋਈ ਬਹੁਤਾ ਵਧੀਆ ਮੀਡੀਆ ਨਹੀਂ ਹੈਗਾ ਔਰ ਉਹ ਕਹਿੰਦੇ ਕਿ ਹੁਣ ਅਮੈਰੀਕਾ ਨੂੰ ਹੁਣ ਦੁਨੀਆ ਨੂੰ ਐਪਸਟੀਨ ਤੋਂ ਅੱਗੇ ਚਲਾ ਜਾਣਾ ਚਾਹੀਦਾ ਹੈਗਾ ਔਰ ਇਸੇ ਕਰਕੇ ਸ਼ਾਇਦ ਇਰਾਨ ਦੇ ਉੱਤੇ ਅਟੈਕ ਹੋ ਗਿਆ ਖੈਰ ਉਹ ਕੌਨਸਪਰੇਸੀ ਦੇ ਨਾਲ ਜੁੜੀਆਂ ਗੱਲਾਂ ਹੁੰਦੀਆਂ ਉਹਦੇ ਪਾਸੇ ਨਹੀਂ ਜਾਂਦੇ ਪਰ ਜਦੋਂ ਇਸ ਤਰੀਕੇ ਦੇ ਨਾਲ ਸਵਾਲ ਕੀਤੇ ਜਾਂਦੇ ਹੈਗੇ ਨੇ ਜਦੋਂ ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਹੜਾ ਕਿਸੇ ਦੇਸ਼ ਦੇ ਪ੍ਰਮੁੱਖ ਹੈਗੇ ਨੇ ਕਿਸੇ ਦੇਸ਼ ਦੇ ਲੀਡਿੰਗ ਸਿਆਸਤਦਾਨ ਹੈਗੇ ਨੇ ਜਦੋਂ ਉਹ ਇਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਤੇ ਫਿਰ ਜਿਹੜੇ ਉਸ ਦੇਸ਼ ਦੇ ਵਿੱਚ ਜਿਹੜੇ ਬਾਕੀ ਦੇ ਜਿਹੜੇ ਲੀਡਰ ਹੋਣਗੇ ਉਹ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਗੇ ਇੱਕ ਹੋਰ ਉਦਾਹਰਣ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਨ ਦੇ ਪਿੱਛੇ ਇੱਕ ਹੋਰ ਉਦਾਹਰਣ ਤੁਹਾਨੂੰ ਦੱਸ ਰਿਹਾ ਹੈਗਾ ਔਰ ਇਹਨਾਂ ਦਾ ਇੱਕ ਇੱਕ ਕਰਕੇ ਫਿਰ ਸਾਰਿਆਂ ਦਾ ਜ਼ਿਕਰ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨਾ ਔਰ ਮੈਂ ਤੁਹਾਨੂੰ ਉਹਦਾ ਵਜ੍ਹਾ ਦੱਸੂਗਾ
4: Prime Minister Modi, why don't you take some questions from the freest press in the world?
0: ਨਾਰਵੇ ਦੀ ਇਹ ਪੱਤਰਕਾਰ ਨੇ ਪੁੱਛਿਆ ਸੀਗਾ ਮੋਦੀ ਨੂੰ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਲੈ ਰਹੇ ਹੈਗੇ ਵੈਸੇ ਮੋਦੀ ਨੇ ਦੁਨੀਆ ਦੀ ਸੁਤੰਤਰ ਕੀ ਆਪਣੇ ਹੀ ਦੇਸ਼ ਦੀ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈਗੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਮਸਲਾ ਉੱਠਿਆ ਨਿਊਜ਼ੀਲੈਂਡ ਦੇ ਵਿੱਚ ਵੀ ਉੱਠਿਆ ਪਰ ਇਹ ਇਹ ਇਹ ਟ੍ਰੈਂਡ ਕਿਉਂ ਹੈ ਮੈਨੂੰ ਇਹ ਬੜਾ ਹੈਰਾਨੀ ਹੁੰਦੀ ਹੈ ਕਿ ਮੀਡੀਆ ਜਿਹਨੂੰ ਚੌਥਾ ਥੰਮ ਇਹਨੂੰ ਨਾ ਬੜੇ ਹਲਕੇ ਦੇ ਵਿੱਚ ਨਾ ਲੈ ਕੇ ਚੱਲਿਓ ਅੱਜ ਦੇ ਇਸ ਟੌਪਿਕ ਨੂੰ ਇਹ ਬੜਾ ਜ਼ਰੂਰੀ ਹੈਗਾ ਕਿਉਂਕਿ ਮੀਡੀਆ ਦਾ ਜਿਹੜਾ ਕੰਮ ਹੈ ਜਿੰਨਾ ਕੁ ਅਸੀਂ ਸੁਣਿਆ ਸਿੱਖਿਆ ਪੜ੍ਹਿਆ ਔਰ ਜਿੰਨਾ ਕੁ ਅਸੀਂ ਦੇਖਦੇ ਰਹੇ ਹਾਂ ਕਿ ਦੁਨੀਆ ਦੇ ਵਿੱਚ ਅੱਜ ਤੱਕ ਜਿੱਥੇ ਵੀ ਜਵਾਬਦੇਹੀਆਂ ਹੋਈਆਂ ਨੇ ਜਿੱਥੇ ਵੀ ਕਿਸੇ ਨਾ ਕਿਸੇ ਕਿਸਮ ਦੇ ਨਾਲ ਸਰਕਾਰਾਂ ਨੂੰ ਕਟਗੜੇ ਦੇ ਵਿੱਚ ਖੜਾਇਆ ਗਿਆ ਉਹ ਮੀਡੀਆ ਦੇ ਜ਼ਰੀਏ ਹੀ ਖੜਾਇਆ ਗਿਆ ਹੁਣ ਜਦੋਂ ਆਲੋਚਕ ਮੀਡੀਆ ਹਾਊਸ ਦਾ ਮੂੰਹ ਹੀ ਬੰਦ ਕਰ ਦਿੱਤਾ ਜਾਊਗਾ ਜਦੋਂ ਮੁੱਖ ਧਾਰਾ ਦਾ ਮੀਡੀਆ ਜਿਹੜਾ ਉਹਦੇ ਸਾਹਮਣੇ ਇੰਨੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਜਾਣਗੀਆਂ ਔਰ ਮੁੱਖ ਧਾਰਾ ਦੇ ਮੀਡੀਆ ਨੂੰ ਇਗਨੋਰ ਕਰ ਦਿੱਤਾ ਜਾਊਗਾ ਉਦਾਹਰਣਾਂ ਬਹੁਤ ਨੇ ਇਹੋ ਜਿਹੀਆਂ ਪੌਲਿਨ ਹੈਨਸਨ ਦੀ ਤੁਸੀਂ ਦੇਖ ਲਈ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਔਰ ਪਹਿਲਾਂ ਵੀ ਉਹ ਕਹਿ ਚੁੱਕੇ ਨੇ ABC SBS ਗਾਰਜੀਅਨ ਦੇ ਬਾਰੇ ਉਹ ਵੀ ਇਹਨਾਂ ਇਹ ਬਾਇਸਡ ਚੈਨਲ ਹੈਗੇ ਨੇ ਟਰੰਪ ਦੀ ਤੁਸੀਂ ਦੇਖ ਲਈ ਕਿ CNN ਨਿਊਯਾਰਕ ਟਾਈਮਸ ਦੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਇਹ ਦੁਸ਼ਮਣ ਜਿਹੜਾ ਇੱਕ ਅਖਬਾਰ ਹੈਗਾ ਕਈ ਚੈਨਲਾਂ ਨੂੰ ਉਹ ਫੇਕ ਨਿਊਜ਼ ਕਹਿ ਦਿੰਦੇ ਨੇ ਕਿ ਇਹ ਆਮ ਲੋਕਾਂ ਦੇ ਦੁਸ਼ਮਣ ਹੈਗੇ ਨੇ ਵਾਈਟ ਹਾਊਸ ਦੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਜਿਹੜੀਆਂ ਰੈਗੂਲਰ ਹੁੰਦੀਆਂ ਨੇ ਉੱਥੇ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਮੋਦੀ ਸਾਹਿਬ ਨੇ ਤਾਂ ਅੱਜ ਤੱਕ ਕਦੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋ ਨਹੀਂ ਹੈਗੀ ਹਾਂ ਅਲੱਗ ਗੱਲ ਹੈਗੀ ਹੈ ਕਿ ਭਾਰਤ ਦਾ ਵਿਦੇਸ਼ ਮਹਿਕਮੇ ਦੇ ਜਿਹੜੇ ਬੁਲਾਰੇ ਹੈਗੇ ਨੇ ਰਣਦੀਪ ਜੈਸਵਾਲ ਹੋ ਗਏ ਜਾਂ ਹੋਰ ਹੋ ਗਏ ਉਹ ਪ੍ਰੈਸ ਕਾਨਫਰੰਸਿਸ ਅਕਸਰ ਕਰ ਦਿੰਦੇ ਨੇ ਪਰ ਉਹ ਵੀ ਬੜੇ ਚੋਣਵੇਂ ਤਰੀਕੇ ਦੇ ਨਾਲ ਔਰ ਠੀਕ ਇਸੇ ਤਰੀਕੇ ਦੇ ਨਾਲ ਜਿਹੜੇ ਮੋਦੀ ਸਾਹਿਬ ਵੀ ਪ੍ਰੈਸ ਕਾਨਫਰੰਸਿਸ ਕਰਦੇ ਨੇ ਵਨ ਵੇ ਪ੍ਰੈਸ ਕਾਨਫਰੰਸ ਨਹੀਂ ਇੰਟਰਵਿਊਜ਼ ਕਰਦੇ ਨੇ ਹੁਣ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਜਿਵੇਂ ਹੰਗਰੀ ਦੀ ਗੱਲ ਕੀਤੀ ਸੀ ਵੈਸੇ ਤਾਂ ਅੱਜ ਦੀ ਤਰੀਕ ਦੇ ਵਿੱਚ ਹੰਗਰੀ ਦੇ ਉਹ ਜਿਹੜੇ ਪ੍ਰਾਈਮ ਮਿਨਿਸਟਰ ਨਹੀਂ ਹੈਗੇ ਵਿਕਟਰ ਔਰਬਾਨ ਉਹਨਾਂ ਨੇ ਵੀ ਆਪਣੇ ਪੂਰੇ ਕਾਰਜਕਾਲ ਦੇ ਦਰਮਿਆਨ ਮੋਦੀ ਤੋਂ ਸਿੱਖਿਆ ਸਮਝਿਆ ਅਤੇ ਮੀਡੀਆ ਨੂੰ ਨਜ਼ਰਅੰਦਾਜ਼ ਕੀਤਾ ਇਮਰਾਨ ਖਾਨ ਹੁਣ ਤਾਂ ਚਲੋ ਖੈਰ ਜੇਲ੍ਹ 'ਚ ਹੈਗੇ ਨੇ ਪਰ ਇਮਰਾਨ ਖਾਨ ਵੀ ਜਦੋਂ ਸੱਤਾ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਵੀ ਉਸ ਵਕਤ ਜੀਓ ਨਿਊਜ਼ ਐਰੀ ਨਿਊਜ਼ ਇਹਨਾਂ ਦੇ ਪ੍ਰਸਾਰਣ ਬੰਦ ਹੀ ਕਰਵਾਤੇ ਸੀਗੇ ਇੱਧਰ ਆਪਣੇ ਤੁਰਕੀ ਵਾਲੇ ਰੈਚਪ ਤਈਆ ਐਰਦਾਨ ਇਹ ਵੀ ਤੁਰਕੀ ਦੇ ਵਿੱਚ ਉਹ ਡਿਟੇਲਿੰਗ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਪਰ ਲੀਡਰ ਐਸਾ ਕਿਉਂ ਕਰਦੇ ਨੇ ਦੋ ਤਿੰਨ ਚੀਜ਼ਾਂ ਮੈਂ ਸਮਝਿਆ ਹੈਗਾ ਇਹਨਾਂ ਦੇ ਬਿਹੇਵੀਅਰ ਦੇ ਵਿੱਚੋਂ ਪੌਲਿਨ ਹੈਨਸਨ ਨੂੰ ਜਾਂ ਟਰੰਪ ਨੂੰ ਜਾਂ ਮੋਦੀ ਨੂੰ ਸਟੱਡੀ ਕਰਕੇ ਸਾਰਿਆਂ ਦੀ ਇੱਕ ਕੋਮਨ ਜੀ ਗੱਲ ਹੈਗੀ ਹੈ ਇੱਕ ਤਾਂ ਇਹਨਾਂ ਨੂੰ ਇਹ ਲੀਡਰਾਂ ਨੂੰ ਲੱਗਣ ਲੱਗ ਗਿਆ ਕਿ ਅੱਜ ਕੱਲ੍ਹ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਟ੍ਰੈਡੀਸ਼ਨਲ ਮੀਡੀਆ ਜਾਂ ਮੇਨਸਟ੍ਰੀਮ ਮੀਡੀਆ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਜਿਵੇਂ ਪਹਿਲਾਂ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਹੁੰਦੇ ਸੀਗੇ ਉਹਦੀਆਂ ਹੀ ਗੱਲਾਂ ਤੁਰੀਆਂ ਰਹਿੰਦੀਆਂ ਸੀ ਹੁਣ ਅੱਜ ਕੱਲ੍ਹ ਉਹਨਾਂ ਨੇ ਉਹ ਫੋਨ ਫੜ ਕੇ ਸੈਲਫੀ ਸਟਾਈਲ ਵਾਲਾ ਕਰਨਾ ਸ਼ੁਰੂ

ਆ ਜਿਹੜਾ ਉਹ ਰੂਰਲ ਬੈਲਟ ਹੈ ਅਤੇ ਰੂਰਲ ਬੈਲਟ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇੰਨੇ ਟੀ ਵੀ ਹੈ ਨਹੀਂ ਸੋ ਸੰਚਾਰ ਦੇ ਸਹੀ ਮਾਧਿਅਮ ਦੇ ਲਈ ਉਹ ਲੋਕਾਂ ਦੇ ਨਾਲ ਹੋਰਨਾਂ ਤਰੀਕਿਆਂ ਦੇ ਨਾਲ ਜੁੜੇ ਹੁੰਦੇ ਨੇ ਇਸ ਕਰਕੇ ਉਹ ਪ੍ਰੈਸ ਕਾਨਫਰੰਸ ਯਾਰ ਮੋਦੀ ਸਾਹਿਬ ਇੱਕ ਜਿਹੜੀ ਜਿਹੜੀ ਕੋਨਸਟੀਚੁਐਂਸੀ 'ਚ ਆਉਂਦੇ ਆ ਜਿਹਦੀ ਉਹ ਗੱਲ ਕਰ ਰਹੇ ਸੀ ਉਹ ਵਾਰਾਣਸੀ ਸੀ ਮੋਦੀ ਵਾਰਾਣਸੀ ਦੇ ਪ੍ਰਧਾਨ ਮੰਤਰੀ ਹੈ ਬਾਕੀ ਦੇਸ਼ ਦਾ ਕੀ ਮਤਲਬ ਵਾਰਾਣਸੀ ਦੇ ਲੋਕਾਂ ਨੇ ਚਲੋ ਠੀਕ ਹੈ ਗੱਲ ਨਹੀਂ ਦੇਖਣੀ ਮੀਡੀਆ ਦੇ ਜ਼ਰੀਏ ਪਰ ਬਾਕੀ ਦੇਸ਼ ਨੇ ਵੀ ਨਹੀਂ ਦੇਖਣੀ ਮਤਲਬ ਕੁਛ ਵੀ ਉਲਝਲੂਲ ਗੱਲਾਂ ਜਿਹੜੀਆਂ ਉਹ ਫੈਲਾਈਆਂ ਜਾ ਰਹੀਆਂ ਨੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਟਰੰਪ ਵੀ ਬਾਇਕਾਟ ਕਰ ਦਿੰਦੇ ਨੇ ਸੀਐਨ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲ ਹੋਰ ਬਥੇਰੇ ਤਰੀਕੇ ਨੇ ਜਦੋਂ ਪੌਲੀਨ ਹੈਨਸਨ ਤੋਂ ਪੁੱਛਿਆ ਗਿਆ ਕਿ ਜੇ ਇਫ ਨੋਟ ABC ਐਂਡ SBS ਦੈਨ ਵਾਟ ਦੈਨ ਸ਼ੀ ਸੈਡ ਕਿ ਬਹੁਤ ਸਾਰੇ ਹੋਰ ਪਲੈਟਫਾਰਮ ਹੈਗੇ ਨੇ ਸਕਾਈ ਨਿਊਜ਼ ਹੈਗਾ ਹੈ ਹੈਰਾਲਸਨ ਹੈਗਾ ਅਤੇ ਹੋਰ ਬਥੇਰੇ ਜਿਹੜੇ ਮੀਡੀਆ ਪਲੈਟਫਾਰਮਸ ਨੇ ਵਾਏ ਜਸਟ ਦੀਸ ਟੂ ਤਿੱਖੇ ਸਵਾਲਾਂ ਤੋਂ ਬਚਣਾ ਇਹਨਾਂ ਦਾ ਇੱਕ ਦੂਸਰਾ ਮੈਨੂੰ ਇਹ ਲੱਗਦਾ ਕਿਉਂਕਿ ਜਦੋਂ ਮੁੱਖ ਧਾਰਾ ਦਾ ਮੀਡੀਆ ਜਾਂ ਐਸਾ ਮੀਡੀਆ ਜਿਹੜਾ ਕਿ ਉੱਥੋਂ ਦੇ ਲੀਡਰ ਦੇ ਅਕੋਰਡਿੰਗ ਕੰਮ ਨਹੀਂ ਕਰਦਾ ਉਹ ਉਹਨਾਂ ਤੋਂ ਅਰਥ ਵਿਵਸਥਾ 'ਤੇ ਸਵਾਲ ਪੁੱਛ ਸਕਦਾ ਉਹ ਆਪਣੇ ਫੈਕਟ ਰੈਡੀ ਰੱਖ ਸਕਦਾ ਬੇਰੁਜ਼ਗਾਰੀ 'ਤੇ ਪੁੱਛ ਸਕਦਾ ਭ੍ਰਿਸ਼ਟਾਚਾਰ 'ਤੇ ਪੁੱਛ ਸਕਦਾ ਐਪਸਟ੍ਰੀਮ ਦੇ ਉੱਤੇ ਸਵਾਲ ਪੁੱਛ ਸਕਦਾ ਸਰਕਾਰੀ ਸਕੀਮਾਂ ਦੇ ਉੱਤੇ ਸਵਾਲ ਪੁੱਛ ਸਕਦਾ ਔਰ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਧਰਮਾਂ ਦੇ ਨਾਂ ਦੇ ਉੱਤੇ ਉਹਦੇ ਬਾਰੇ ਸਵਾਲ ਪੁੱਛ ਸਕਦਾ ਸੋ ਐਸੇ ਤਿੱਖੇ ਸਵਾਲਾਂ ਤੋਂ ਬਚਣਾ ਵੀ ਜਿਨ੍ਹਾਂ ਦਾ ਜਵਾਬ ਦੇਣਾ ਇਹਨਾਂ ਦੇ ਲਈ ਔਖਾ ਹੋ ਜਾਵੇ ਔਰ ਜੇ ਜਵਾਬ ਦਿੱਤਾ ਤਾਂ ਆਮ ਲੋਕਾਂ ਦੀ ਕਚਹਿਰੀ 'ਚ ਨੰਗੇ ਹੋ ਜਾਣਗੇ ਸੋ ਇਹ ਵੀ ਇੱਕ ਕਾਰਨ ਹੈਗਾ ਕਿ ਇਹਨਾਂ ਮੇਨ ਸਟ੍ਰੀਮ ਮੀਡੀਆ ਦੇ ਕੁਛ ਅਦਾਰਿਆਂ ਦਾ ਬਾਇਕਾਟ ਕਰ ਦਿਉ ਤੀਜਾ ਕਾਰਨ ਮੈਨੂੰ ਇਹ ਲੱਗਦਾ ਕਿ ਇੱਕ ਕਿਸਮ ਦੇ ਨਾਲ ਨੈਰੇਟਿਵ ਸਿਰਜਣ ਦੇ ਉੱਤੇ ਇੱਕ ਕੰਟਰੋਲ ਕਿ ਆਪਣੇ ਹਮਾਇਤੀਆਂ ਦੇ ਵਿੱਚ ਤਾਂ ਇੱਕ ਜਿਹੜੀ ਠੀਕ ਹੈ ਚਲੋ ਹਮਾਇਤੀ ਤਾਂ ਪੱਕੇ ਮੰਨਦੇ ਹੀ ਮੰਨਦੇ ਨੇ ਬਟ ਅਦਰਵਾਈਜ਼ ਵੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨੈਰੇਟਿਵ ਬਿਠਾ ਦਈਏ ਕਿ CNN ਤਾਂ ਜੀ ਫੇਕ ਮੀਡੀਆ ਹੁਣ ਜੇ ਮਤਲਬ ਇੰਨੀ ਵਾਰ ਟਰੰਪ ਕਹਿ ਚੁੱਕੇ ਨੇ ਕਿ CNN ਫੇਕ ਮੀਡੀਆ ਮੈਂ ਯਕੀਨ ਮੰਨ ਕੇ ਚੱਲਿਓ ਜਿੱਦਣ ਮੰਨ ਲਓ ਤੁਸੀਂ ਅਮੈਰੀਕਾ ਗਏ ਜਾਂ ਜਿਹੜੇ ਅਮੈਰੀਕਾ 'ਚ ਬੈਠੇ ਵੀ ਸਾਨੂੰ ਸੁਣ ਰਹੇ ਹੋਏ ਉਹ ਵੀ ਕਦੇ ਕਦੇ CNN ਲਗਾਉਣ ਲੱਗੇ ਸੋਚਦੇ ਹੋਣਗੇ ਵੀ ਯਾਰ ਆਹ ਫੇਕ ਮੀਡੀਆ ਲਗਾ ਮਤਲਬ ਉਹ ਤੁਹਾਡੇ ਦਿਮਾਗ 'ਚ ਬੈਠ ਗਈ ਨਾ ਉਹ ਗੱਲ ਤੁਹਾਡੇ ਦਿਮਾਗ 'ਚ ਉਹ ਘਰ ਕਰ ਗਈ ਨਾ ਠੀਕ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ABC ਸੁਣੋਗੇ ਤੁਹਾਨੂੰ ਇਹ ਲੱਗੂਗਾ ਕਿ ਯਾਰ ਇਹ ਤਾਂ ਪੌਲੀਨ ਹੈਨਸਨ ਦੇ ਅਗੇਂਸਟ ਹੀ ਚੱਲਦੇ ਨੇ ਹਾਲਾਂਕਿ ਦੇ ਆਰ ਜਸਟ ਟੈਲਿੰਗ ਦੀ ਟਰੁੱਥ ਇੱਦਾਂ ਨਹੀਂ ਮੈਂ ABC ਦੀ ਪੂਰੀ ਪੂਰੀ ਹਮਾਇਤ ਵੀ ਨਹੀਂ ਫੜ ਰਿਹਾ ਹੈਗਾ ਠੀਕ ਹੈ ਉਹ ਪੌਲੀਨ ਹੈਨਸਨ ਦੇ ਖਿਲਾਫ ਬਹੁਤ ਜ਼ਿਆਦਾ ਰਿਪੋਰਟਿੰਗ ਕਰਦੇ ਨੇ ਸਰਕਾਰ ਦੇ ਖਿਲਾਫ ਵੀ ਕਰਦੇ ਨੇ ਹੋਰ ਵੀ ਉਹਨਾਂ ਦੇ ਤਰੀਕੇ ਹੈਗੇ ਨੇ ਬਟ ਇੱਕ ਨੈਰੇਟਿਵ ਬਿਠਾ ਦਿੱਤਾ ਗਿਆ ਅਤੇ ਚੌਥਾ ਵੱਡਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਕੁਛ ਕਰਕੇ ਨਾ ਇਹ ਜਿਹੜੇ ਸਿਆਸਤਦਾਨ ਨੇ ਇਹ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਨੂੰ ਹੀ ਖਤਮ ਕਰ ਰਹੇ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਮੇਨ ਸਟ੍ਰੀਮ ਮੀਡੀਆ ਦੀ ਇਸ ਕਿਸਮ ਦੀ ਰੈਲੇਵੈਂਸ ਹੀ ਖਤਮ ਹੋ ਜਾਊਗੀ ਅਤੇ ਭਵਿੱਖ ਦੇ ਵਿੱਚ ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਕੰਟਰੋਲ ਕਰ ਸਕਾਂਗੇ ਜਿਹੜੀ ਵੀ ਗੱਲ ਆਮ ਲੋਕਾਂ ਤੱਕ ਲੈ ਕੇ ਜਾਣੀ ਹੈ ਕਿਉਂਕਿ ਐਡਾ ਵੱਡਾ ਮੀਡੀਆ ਦਾ ਪ੍ਰਭਾਵ ਬਣ ਚੁੱਕਿਆ ਸੀ ਹੁਣ ਤੱਕ ਕੋਵਿਡ ਤੋਂ ਪਹਿਲਾਂ ਤੱਕ ਜਾਂ ਉਸ ਤੋਂ ਪਹਿਲਾਂ ਮਤਲਬ ਭਾਰਤ ਦੇ ਸੰਦਰਭ ਦੇ ਵਿੱਚ ਤਾਂ ਠੀਕ ਹੈ 2014 ਤੋਂ ਬਾਅਦ ਖਤਮ ਹੀ ਕਰਤਾ ਪ੍ਰਭਾਵ ਪਰ ਦੁਨੀਆ ਭਰ ਦੇ ਵਿੱਚ ਜਦੋਂ ਟਰੰਪ ਦਾ ਸੈਕਿੰਡ ਕਾਰਜਕਾਲ ਸ਼ੁਰੂ ਹੋਇਆ ਉਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਖਤਮ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਮੈਨੂੰ ਲੱਗ ਰਹੀ ਹੈ ਉਹ ਮੇਨ ਸਟ੍ਰੀਮ ਮੀਡੀਆ 'ਚੋਂ ਆਪਣੇ ਆਪ ਖਤਮ ਕਰ ਦਿੱਤੀ ਗਈ ਹੈ ਉਹਦੇ ਕੀ ਰੀਜ਼ਨ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਉਹ ਹੈ ਇਨਵੈਸਟੀਗੇਟਿਵ ਜਰਨਲਿਜ਼ਮ ਮੈਂ ਨਾ ਤੁਹਾਨੂੰ ਦੱਸਦਾ ਬਤੌਰ ਜਰਨਲਿਜ਼ਮ ਦਾ ਸਟੂਡੈਂਟ ਹੋਣ ਦੇ ਨਾਤੇ ਅਸੀਂ ਇਹ ਚੀਜ਼ ਪੜ੍ਹੀ ਵੀ ਹੈ ਔਰ ਇਹ ਕੀਤੀ ਵੀ ਹੈ ਇੱਕ ਦੌਰ ਹੁੰਦਾ ਸੀ ਭਾਰਤ ਦੇ ਵਿੱਚ ਮੈਨੂੰ ਬਾਕੀ ਥਾਵਾਂ ਦਾ ਤਾਂ ਨਹੀਂ ਪਤਾ ਆਸਟ੍ਰੇਲੀਆ ਦਾ ਪਤਾ ਭਾਰਤ ਦਾ ਪਤਾ ਮੈਂ ਦੋ ਕੰਟਰੀਜ਼ ਦੀ ਗੱਲ ਕਰਦਾ ਕਿਉਂਕਿ ਇਹਨਾਂ ਦੋਵਾਂ ਥਾਵਾਂ 'ਤੇ ਫੀਲਡ ਜਰਨਲਿਜ਼ਮ ਮੈਂ ਕੀਤਾ ਹੋਇਆ ਸੋ ਇਹਨਾਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਕੀ ਇੱਕ ਟਰੈਂਡ ਰਿਹਾ ਹੈ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਆਪਣੇ ਰਿਪੋਰਟਰਸ ਨੂੰ ਫੀਲਡ ਦੇ ਵਿੱਚ ਭੇਜਦੇ ਨੇ ਉੱਥੋਂ ਜਿਹੜੀਆਂ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਨੇ ਉਹਨਾਂ ਦੇ ਉੱਤੇ ਕੰਮ ਕਰਨ ਦੇ ਲਈ ਇੱਕ ਬਹੁਤ ਵੱਡਾ ਮੀਡੀਆ ਚੈਨਲ ਸੀ ਜਦੋਂ ਮੈਂ ਇੰਡੀਆ ਦੇ ਵਿੱਚ ਫੀਲਡ ਜਰਨਲਿਜ਼ਮ ਸਟਾਰਟ ਕੀਤਾ ਸੀ ਅਤੇ ਉੱਥੋਂ ਦੇ ਜਿਹੜੇ ਫੀਲਡ ਜਰਨਲਿਸਟ ਹੁੰਦੇ ਸੀ ਜਿਵੇਂ ਮੈਂ ਆਫਕੋਰਸ ਪੰਜਾਬ ਸਟੇਟ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਪੰਜਾਬ ਦੇ 3-4 ਡਿਸਟ੍ਰਿਕਟਸ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਉਸ ਬਹੁਤ ਵੱਡੇ ਨਿਊਜ਼ ਚੈਨਲ ਦੇ ਵਿੱਚ ਜ਼ੀ ਨਿਊਜ਼ ਹੈ ਮੈਂ ਨਾਮ ਹੀ ਦੱਸ ਦਿੰਦਾ ਉਹਦੇ ਵਿੱਚ ਸਟੋਰੀਜ਼ ਇਨਵੈਸਟੀਗੇਟ ਕਰਨ ਦੇ ਲਈ ਐਪਰੀਸ਼ੀਏਟ ਕੀਤਾ ਜਾਂਦਾ ਸੀ ਕਿ ਜਾਓ ਸਟੋਰੀਜ਼ ਲੱਭੋ ਔਰ ਉਹਦੇ ਲਈ ਬਕਾਇਦਾ ਪੇ ਕੀਤਾ ਜਾਂਦਾ ਸੀ ਕਿ ਤੁਸੀਂ ਇੰਡੀਪੈਂਡੈਂਟ ਜਰਨਲਿਜ਼ਮ ਕਰੋ ਉੱਥੋਂ ਲੱਭੋ ਆਪਣੇ ਏਰੀਏ ਦੀਆਂ ਸਟੋਰੀਜ਼ ਚਾਹੇ ਸਰਕਾਰ ਦੇ ਅਗੇਂਸਟ ਹੋਣ ਚਾਹੇ ਹੱਕ 'ਚ ਹੋਣ ਜਾਂ ਜੋ ਮਰਜ਼ੀ ਸਰਕਾਰ ਵਰਡ ਤਾਂ ਆਉਂਦਾ ਹੀ ਨਹੀਂ ਸੀ ਹੁੰਦਾ ਬਟ ਇੱਕ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਕੱਢੋ ਅਤੇ ਦੱਸੋ
ਉਹਨਾਂ ਦੇ ਉੱਤੇ ਬਹੁਤ ਡਿਟੇਲਿੰਗ ਦੇ ਵਿੱਚ ਜਾਣਾ ਹੁੰਦਾ ਸੀ, ਬੜੀ ਡਿਟੇਲਿੰਗ 'ਚ ਸਕ੍ਰਿਪਟਿੰਗ

0: ਦੇ ਉੱਤੇ ਕੰਮ ਹੁੰਦਾ ਸੀ, ਵੀਡੀਓ ਦੇ ਉੱਤੇ ਕੰਮ ਹੁੰਦਾ ਸੀ, ਔਰ ਫਿਰ ਜਾ ਕੇ ਉਹ ਸਟੋਰੀਜ਼ ਟੀ ਵੀ ਚੈਨਲ 'ਤੇ ਆਉਂਦੀਆਂ ਹੁੰਦੀਆਂ ਸੀ। ਇਸ ਤਰੀਕੇ ਦੇ ਨਾਲ ਜਿਹੜਾ ਫੀਲਡ ਜਰਨਲਿਜ਼ਮ ਸੀ ਉਹਦੇ ਬੇਸਿਸ ਦੇ ਉੱਤੇ ਹੀ ਮੀਡੀਆ ਕੰਮ ਕਰਦਾ ਸੀ। ਇਸੇ ਤਰੀਕੇ ਦੇ ਨਾਲ 2010-11-12-15 ਤੱਕ ਮੈਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਦਾ ਰਿਹਾ ਕਿ ਇਸੇ ਤਰੀਕੇ ਦੇ ਨਾਲ ਮੀਡੀਆ ਕੰਮ ਕਰਦਾ ਸੀ। ਫੀਲਡ ਜਰਨਲਿਜ਼ਮ ਅੱਜ ਦੀ ਤਰੀਕ ਦੇ ਵਿੱਚ ਵੀ ਕਰਦਾ, ਇੱਥੇ ਤਾਂ ਖੈਰ ਇੱਥੇ ਤਾਂ ਕਰਦਾ, ਘੱਟੋ ਘੱਟ ਫੀਲਡ ਜਰਨਲਿਜ਼ਮ ਇੱਥੇ ਬਹੁਤ ਹੱਦ ਤੱਕ ਬਚਿਆ ਹੋਇਆ, ਯੂਰਪੀ ਦੇਸ਼ਾਂ ਦੇ ਵਿੱਚ ਬਚਿਆ ਹੋਇਆ, ਭਾਰਤ ਵਰਗੇ ਦੇਸ਼ 'ਚ ਖਤਮ ਹੈ। ਚੀਨ, ਨੌਰਥ ਕੋਰੀਆ, ਰੂਸ, ਇੰਡੀਆ, ਇਹਨਾਂ ਦੇਸ਼ਾਂ 'ਚ ਫੀਲਡ ਜਰਨਲਿਜ਼ਮ ਗਲਾ ਘੁੱਟ ਕੇ ਖਤਮ ਕਰ ਦਿੱਤਾ ਗਿਆ, ਮਤਲਬ ਭੁੱਲ ਜਾਓ ਤੁਸੀਂ, ਉੱਥੇ ਇਨਵੈਸਟੀਗੇਟਿਵ ਜਰਨਲਿਜ਼ਮ ਨਹੀਂ ਹੁੰਦਾ ਹੈਗਾ, ਫੈਕਟ ਚੈਕਿੰਗ ਨਹੀਂ ਹੁੰਦੀ। ਫੈਕਟ ਚੈਕਿੰਗ ਦੇ ਨਾਮ ਦੇ ਉੱਤੇ ਕੁਛ ਇੱਕ ਅਦਾਰੇ ਇੰਡੀਆ ਦੇ ਵਿੱਚ ਬਚੇ ਹੈਗੇ ਨੇ, ਉਹਨਾਂ ਨੂੰ ਵੀ, ਉਹਨਾਂ ਦਾ ਵੀ ਇੱਕ ਤਰੀਕੇ ਦੇ ਨਾਲ ਗਲਾ ਘੁੱਟਿਆ ਗਿਆ। ਫਿਰ ਇੱਕ ਬੈਲੈਂਸਡ ਵਿਊ ਵਰਸਿਸ ਪ੍ਰੋਪੇਗੰਡਾ, ਇਹ ਦੋ ਤੱਥ ਹੁੰਦੇ ਨੇ। ਬੈਲੈਂਸਡ ਵਿਊ ਹੁੰਦਾ ਹੈ ਕਿ ਇੱਕ ਕਿਸਮ ਦਾ ਸੰਤੁਲਿਤ ਜਿਹਾ ਦ੍ਰਿਸ਼ਟੀਕੋਣ ਦਿਖਾਉਣਾ ਕਿ ਇਸ ਇਲਾਕੇ ਦੇ ਵਿੱਚ ਪ੍ਰਧਾਨ ਮੰਤਰੀ ਆਏ ਨੇ ਜੀ, ਅਤੇ ਦੇਖੋ ਉਹਨਾਂ ਦੇ ਆਉਣ ਦੇ ਨਾਲ ਟ੍ਰੈਫਿਕ ਜਾਮ ਹੋ ਗਿਆ, ਆਮ ਲੋਕਾਂ ਨੂੰ ਖੱਜਲ ਖੁਆਰੀ ਕਰਨੀ ਪਈ, ਆ ਇੱਕ ਐਂਬੂਲੈਂਸ ਆਈ ਸੀ ਇਹਦੇ 'ਚ ਇੱਕ ਮਹਿਲਾ ਪ੍ਰੈਗਨੈਂਟ ਸੀ, ਉਹਨੂੰ ਵਿਚਾਰੀ ਨੂੰ ਬਹੁਤ ਪੇਨ ਦੇ ਵਿੱਚੋਂ ਗੁਜ਼ਰਨਾ ਪਿਆ, ਪ੍ਰਧਾਨ ਮੰਤਰੀ ਨੂੰ ਗਾਲਾਂ ਗੁਲਾਂ ਕੱਢੀਆਂ, ਪਰਿਵਾਰਕ ਮੈਂਬਰਾਂ ਨੇ ਲੋਕਾਂ ਨੇ ਜਾਮ ਲਗਾਇਆ, ਆ ਹਿੱਸਾ। ਨਾਲ ਹੀ ਉਹਦੇ 'ਚ ਇਹ ਦੱਸਿਆ ਕਿ ਅਸਲ 'ਚ ਪ੍ਰਧਾਨ ਮੰਤਰੀ ਦਾ ਗੇੜਾ ਜਿਹੜਾ ਸੀ ਉਹ ਬੜਾ ਅਹਿਮ ਸੀ ਇਸ ਦੇਸ਼, ਇਸ ਸ਼ਹਿਰ ਦੇ ਲਈ, ਇੰਨੇ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈਗਾ, ਇਹ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਹੈਗਾ, ਅਤੇ ਇਸ ਸ਼ਹਿਰ ਦੇ ਲਈ ਇੱਕ ਨਵੀਂ ਨੁਹਾਰ ਹੈ। ਸੋ ਇਹ ਹੋ ਗਿਆ ਬੈਲੈਂਸ, ਇਹ ਹੋ ਗਿਆ ਬੈਲੈਂਸ ਮੀਡੀਆ ਦਾ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਪੱਖ ਜਿਹੜੇ ਨੇ ਬੈਲੈਂਸਡ ਵਿਊ ਦਿੱਤਾ। ਇੱਕ ਹੋ ਗਿਆ ਪ੍ਰੋਪੇਗੰਡਾ, ਪ੍ਰੋਪੇਗੰਡਾ ਦੇ ਵਿੱਚ ਕੰਮ ਚਾਹੇ ਕੋਈ ਹੋਇਆ ਨਾ ਹੋਵੇ ਪਰ ਪ੍ਰਧਾਨ ਮੰਤਰੀ ਇਸ ਏਰੀਏ 'ਚ ਆਏ ਨੇ ਜੀ, ਇਸ ਏਰੀਏ 'ਚ ਇਸ ਕਿਸਮ ਦੇ ਖਾਸ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਬਹੁਤ ਵੱਡੀ ਆਬਾਦੀ ਹੈ, ਪ੍ਰਧਾਨ ਮੰਤਰੀ ਨੇ ਉਸ ਕਿਸਮ ਦਾ ਪਹਿਰਾਵਾ ਪਹਿਨਿਆ ਸੀ, ਉਹਨਾਂ ਲੋਕਾਂ ਨੇ ਬੜੀ ਖੁਸ਼ੀ ਜਿਤਾਈ ਹੈ, ਉਹਨਾਂ ਨੇ ਨਾਅਰੇ ਲਗਾਏ ਨੇ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਏਰੀਏ 'ਚ ਰੱਜ ਰੱਜ ਜਾਣ ਅਤੇ ਅਗਲੀਆਂ ਚੋਣਾਂ ਦੇ ਵਿੱਚ ਵੀ ਉਹ ਪ੍ਰਧਾਨ ਮੰਤਰੀ ਦੇ ਆਪਣੇ ਹੱਕ ਦੇ ਵਿੱਚੋਂ ਹਵਾ ਕਰਕੇ ਚਲੇ ਗਏ ਨੇ। ਹੁਣ ਦੇਖੋ ਇਹ ਨਰੇਟਿਵ ਇੱਕ ਲਿਆਂਦਾ ਗਿਆ, ਨਾ ਤਾਂ ਉੱਥੋਂ ਦੇ ਲੋਕਾਂ ਦਾ ਕੋਈ ਵਿਚਾਰ ਲਏ ਗਏ, ਜਾਂ ਜੇ ਲਏ ਵੀ ਜਾਂਦੇ ਨੇ ਤਾਂ ਉਹਦੇ 'ਚ ਉਸ ਤਰੀਕੇ ਦੇ ਵਿਚਾਰ ਕੇ, ਜਿਵੇਂ ਫੋਰ ਐਗਜ਼ਾਮਪਲ ਆਹ ਜਿਹੜਾ ਜੰਤਰ ਮੰਤਰ 'ਤੇ ਪ੍ਰਦਰਸ਼ਨ ਹੋ ਰਿਹਾ ਸੀਗਾ, ਅੱਛਾ ਇਹ ਸੀਗਾ ਸਟੂਡੈਂਟਸ ਦੀ ਮੰਗਾਂ ਨੂੰ ਲੈ ਕੇ ਕਿ ਨੀਟ ਦੇ ਪੇਪਰ ਲੀਕ ਹੁੰਦੇ ਨੇ, UGC ਦੇ ਪੇਪਰ ਲੀਕ ਹੁੰਦੇ ਨੇ, ਹੋਰ ਬੜੇ ਸਾਰੇ ਐਗਜ਼ਾਮ ਲੀਕ ਹੁੰਦੇ ਨੇ, ਇਹਨਾਂ ਲੀਕਸ ਨੂੰ ਰੋਕਣ ਦੇ ਲਈ ਸਰਕਾਰਾਂ ਜ਼ਿੰਮੇਵਾਰੀ ਤੈਅ ਕਰਨ, ਜਵਾਬਦੇਹੀ ਹੋਣੀ ਚਾਹੀਦੀ ਹੈ। ਇੱਕ ਮੀਡੀਆ ਚੈਨਲ ਨੇ ਬਿਠਾ ਲਿਆ ਸਾਹਮਣੇ ਬਾਬਾ ਰਾਮਦੇਵ ਨੂੰ ਕਿ ਅੱਜ ਨੀਟ ਪੇਪਰ ਲੀਕ ਦੇ ਉੱਤੇ ਵੱਡੇ ਖੁਲਾਸੇ ਕਰਾਂਗੇ। ਹੁਣ ਬਾਬਾ ਰਾਮਦੇਵ ਆਈ ਡੋਂਟ ਨੋ 10ਵੀਂ ਪਾਸ ਹੈ ਜਾਂ ਫੇਲ ਹੈ ਜਾਂ ਉਸ ਤੋਂ ਵੱਧ ਉਹਨੇ ਕੁਛ ਕੀਤਾ, ਪਰ ਪੜ੍ਹਾਈ ਦੇ ਮਸਲੇ ਦੇ ਉੱਤੇ ਉਹ ਗੱਲ ਕਰ ਰਹੇ ਨੇ, ਸਟ੍ਰੇਂਜ। ਫਿਰ ਮੀਡੀਆ ਉਹਨਾਂ ਤੋਂ ਪੁੱਛਦਾ ਹੈ ਕਿ ਜਿਹੜਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਹੋ ਰਿਹਾ ਤੁਸੀਂ ਇਸ ਨੂੰ ਦੱਸ ਚੋ ਕਿੰਨੇ ਨੰਬਰ ਦਊਂਗੇ, ਉਹ ਕਹਿੰਦੇ 0, ਮੈਂ ਤਾਂ ਫੇਲ ਕਹੂੰਗਾ। ਰੀਅਲੀ, ਮਤਲਬ ਬਾਬਾ ਰਾਮਦੇਵ ਤੋਂ ਰੈਂਕਿੰਗ ਲਈ ਜਾ ਰਹੀ ਹੈ ਜਾਂ ਨੰਬਰਿੰਗ ਜਾਂ ਸਕੋਰਿੰਗ ਕਰਵਾਈ ਜਾ ਰਹੀ ਹੈਗੀ ਉਸ ਇਵੈਂਟ ਦੇ ਲਈ ਜਿਹਦਾ ਉਹਨਾਂ ਦੇ ਨਾਲ ਕੋਈ, ਮਤਲਬ ਜਾਂ ਤਾਂ ਕੋਈ ਅਕੈਡਮੀਸ਼ੀਅਨ ਹੋਵੇ ਨਾ, ਕੋਈ ਅਧਿਆਪਕ ਬਿਠਾ ਦਿਉ, ਕੋਈ ਪ੍ਰੋਫੈਸਰ ਬਿਠਾ ਦਿਉ, ਕੋਈ ਠੀਕ ਹੈ ਤੁਸੀਂ ਉਸੇ ਹੀ ਤਰ੍ਹਾਂ ਦੇ ਜੁੜੇ ਹੋਏ ਜਿਹੜੇ ਲੋਕ ਨੇ ਐਜੂਕੇਸ਼ਨ ਦੇ ਵਿੱਚੋਂ, ਉਹਨਾਂ ਨੂੰ ਬਿਠਾ ਦਿਉ, ਠੀਕ ਹੈ ਤੁਸੀਂ ਕਾਂਗਰਸ ਦੇ ਨਹੀਂ ਬਿਠਾਉਣੇ, ਕੋਈ BJP ਦਾ ਲੀਡਰ ਹੀ ਪੜ੍ਹਿਆ ਲਿਖਿਆ ਬਿਠਾ ਦਿਉ ਜਿਹਨੇ ਕੋਈ ਬਹੁਤ ਸਾਰੀਆਂ ਡਿਗਰੀਆਂ ਕਰ ਰੱਖੀਆਂ ਹੋਣ। ਬਾਬਾ ਰਾਮਦੇਵ, ਇਹ ਹੁੰਦਾ ਪ੍ਰੋਪੇਗੰਡਾ ਇਸ ਕਿਸਮ ਦੇ ਨਾਲ ਕਿ ਇੱਕ ਨੈਰੇਟਿਵ ਜਿਹੜਾ ਉਹ ਸਿਰਜਣਾ ਹੋਵੇ। ਹੁਣ ਜਦੋਂ ਕੋਈ ਪ੍ਰਧਾਨ ਮੰਤਰੀ ਕੋਈ ਮੀਡੀਆ ਤੋਂ ਬਚਦਾ ਜਾਂ ਆਲੋਚਕ ਮੀਡੀਆ ਤੋਂ ਬਚਦਾ ਤਾਂ ਉਹਨਾਂ ਦੇ ਜਾਂ ਤਾਂ ਪਾਬੰਦੀਆਂ ਲਗਾਉਂਦਾ ਜਾਂ ਫਿਰ ਉਹਨਾਂ ਨੂੰ ਖਰੀਦਦਾ ਹੈ। ਹੁਣ ਫੋਰ ਐਗਜ਼ਾਮਪਲ ਇਹ ਮੀਡੀਆ ਜਿਹੜਾ ਖਤਮ ਹੋ ਰਿਹਾ, ਇਹਦੇ 'ਤੇ ਮੈਂ ਆਉਂਦਾ ਇੱਕ ਵਾਰ, ਪਰ ਮੈਂ ਨਾ ਇੱਕ ਸੋਚਿਆ ਕਿ ਅੱਜ ਦਾ ਜਦੋਂ ਪ੍ਰੋਗਰਾਮ ਕਰਨਾ ਸਿਰਫ ਤੁਹਾਨੂੰ ਇਨਫੋਰਮੇਸ਼ਨ ਇਹੀ ਨਾ ਦਈਏ ਕਿ ਕੀ ਹੋ ਕੀ ਰਿਹਾ। ਮੈਂ ਚਾਹੁੰਦਾ ਸੀ ਕਿ ਜਿਸ ਤਰੀਕੇ ਦੇ ਨਾਲ ਅਸੀਂ ਖਬਰਾਂ ਨੂੰ ਦੇਖਦੇ ਹਾਂ, ਜਦੋਂ ਤੁਸੀਂ ਸਵੇਰ ਵੇਲੇ ਖਬਰਾਂ ਦਾ ਬੁਲੇਟਿਨ ਸੁਣਦੇ ਹੋ ਹਾਂਜੀ ਤੋਂ ਜਾਂ ਸ਼ਾਮ ਨੂੰ ਸੁਣਦੇ ਹੋ, ਤਾਂ ਕੋਸ਼ਿਸ਼ ਇਹ ਕਰੀਦੀ ਹੈਗੀ ਹੈ ਕਿ ਜਿਹੜਾ ਬੈਲੈਂਸ ਆ ਉਹ ਬਣਿਆ ਰਹੇ। ਜੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਤਾਂ ਨਾਲ ਨਾਲ ਸਰਕਾਰ ਕੰਮ ਕੀ ਕਰ ਰਹੀ ਉਹ ਵੀ ਦੱਸੀਏ। ਉਹ ਅਲੱਗ ਗੱਲ ਹੈ ਕਿ ਕੁਛ ਇੱਕ ਕੰਟਰੀਜ਼ ਦੇ ਲਿਹਾਜ਼ ਦੇ ਨਾਲ ਉਸ ਕਿਸਮ ਦਾ ਕੁਛ ਨਿਕਲ ਕੇ ਸਾਹਮਣੇ ਹੀ ਨਹੀਂ ਆਉਂਦਾ, ਜਿਵੇਂ ਇਜ਼ਰਾਈਲ ਦੇ ਕੇਸ ਦੇ ਵਿੱਚ ਕੁਛ ਪੋਜ਼ਿਟਿਵ ਨਿਊਜ਼ ਹੈ ਹੀ ਨਹੀਂ, ਇੰਡੀਆ ਦੇ ਕੇਸ ਦੇ ਵਿੱਚ ਹੈ ਨਹੀਂ, ਹੈ ਨਾ। ਸੋ ਟਰੰਪ ਸਾਹਿਬ ਦੇ ਕੇਸ ਦੇ ਵਿੱਚ ਹਾਲੇ ਆ ਹੀ ਨਹੀਂ ਰਹੀ, ਔਰ ਅਸੀਂ ਅਮੈਰੀਕਾ 'ਚ ਬੈਠੇ ਨਹੀਂ ਹੈਗੇ, ਉੱਥੋਂ ਬੈਠ ਕੇ ਰਿਪੋਰਟਿੰਗ ਕਰ ਰਹੇ ਹੁੰਦੇ ਤਾਂ ਅੱਡ ਗੱਲ ਹੁੰਦੀ। ਸੋ ਇਹ ਜਦੋਂ ਇੰਟਰਨੈਸ਼ਨਲ ਰਿਪੋਰਟਿੰਗ ਦੀ ਗੱਲ ਆਉਂਦੀ ਹੈ ਤਾਂ ਇੰਟਰਨੈਸ਼ਨਲ ਸੋਰਸਿਸ ਦੇ ਉੱਤੇ ਡਿਪੈਂਡ ਕਰੀਦਾ। ਸੋ ਇਹ ਜਿਹੜੇ ਸੋਰਸਿਸ ਨੇ, ਮੈਂ ਉਹਨਾਂ ਦਾ ਜ਼ਿਕਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਕਰਨਾ ਸੀ ਕਿ ਕਿਸ ਤਰੀਕੇ ਦੇ ਨਾਲ ਖਬਰਾਂ ਜਿਹੜੀਆਂ ਨੇ ਕਿਹਨਾਂ ਵੈਬਸਾਈਟਸ ਤੋਂ ਕਿਹਨਾਂ ਚੈਨਲਸ ਤੋਂ ਅਸੀਂ ਸੁਣ ਕੇ ਕਿਹੜੇ ਰੇਡੀਓਜ਼ ਨੂੰ ਫੋਲੋ ਕਰਕੇ ਤੁਹਾਡੇ ਤੱਕ ਇਹ ਖਬਰਾਂ ਲੈ ਕੇ ਆਉਂਦੇ ਹੈਗੇ। ਖਬਰਾਂ, ਪਹਿਲੀ ਗੱਲ ਤਾਂ ਖਬਰ ਜਦੋਂ ਲਿਖੀ ਜਾਂਦੀ ਹੈ ਤਾਂ ਖਬਰ ਲਿਖਣ ਵਾਲੇ ਦਾ ਨਾਮ ਪੜ੍ਹ ਲਓ। ਅਕਸਰ ਪੱਤਰਕਾਰਾਂ ਬਾਈਲਾਈਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਜਾਂ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ, ਉਹ ਬਾਈਲਾਈਨ ਜ਼ਰੂਰ ਦੇਖ ਲਿਆ ਕਰੋ ਕਿ ਖਬਰ ਲਿਖੀ ਕਿਹਨੇ ਆ, ਅਤੇ ਫਿਰ ਉਸ ਬੰਦੇ ਦੀ ਆਪਣੀ ਵੀ ਪ੍ਰੋਫਾਈਲ ਦੇਖ ਲਓ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਸਾਰਾ ਕੁਝ ਅਵੇਲੇਬਲ ਹੈ। ਫਿਰ ਇਸ ਤੋਂ ਇਲਾਵਾ ਕੁਛ ਨਿਊਜ਼ ਏਜੰਸੀਜ਼ ਨੇ, ਹਾਲਾਂਕਿ ਉਹਨਾਂ ਦੇ ਵਿੱਚ ਨਿਊਜ਼ ਏਜੰਸੀਜ਼ ਦੀ ਬਾਈਲਾਈਨ ਹੀ ਹੁੰਦੀ ਹੈ ਬਹੁਤ ਸਾਰੀਆਂ ਖਬਰਾਂ 'ਚ, ਰਿਪੋਰਟਰ ਦੀ ਨਹੀਂ ਹੁੰਦੀ, ਜਿਵੇਂ ਇੰਟਰਨੈਸ਼ਨਲੀ ਰਿਊਟਰਸ ਕਰਕੇ ਏਜੰਸੀ ਹੈ ਜਾਂ ਏ ਪੀ ਹੈ, ਐਸੋਸੀਏਟਿਡ ਪ੍ਰੈਸ, ਇੰਡੀਆ ਦੇ ਵਿੱਚ ਪੀ ਟੀ ਆਈ ਹੈ, ਪ੍ਰੈਸ ਟਰੱਸਟ ਆਫ ਇੰਡੀਆ ਜਾਂ ਏ ਐੱਨ ਆਈ ਹੈ, ਇਸ ਕਿਸਮ ਦੀਆਂ। ਆਸਟ੍ਰੇਲੀਆ ਦੇ ਵਿੱਚ ਵੀ ਆਪ ਹੈਗੀ ਹੈ, ਏ ਪੀ ਹੈਗੀ ਹੈ, ਹੋਰ ਬਹੁਤ ਸਾਰੀਆਂ ਏਜੰਸੀਜ਼ ਦੇ ਤੋਂ ਤੁਸੀਂ ਵੈਬਸਾਈਟਸ ਜਾਂ ਇਨਫੈਕਟ ਉਹਨਾਂ ਦੀਆਂ ਵੈਬਸਾਈਟਸ 'ਤੇ ਜਾ ਕੇ ਵੀ ਨਿਊਜ਼ ਦੇਖ ਸਕਦੇ ਹੋ। ਕਈ ਵਾਰ ਕੀ ਹੁੰਦਾ, ਵਟਸਐਪ ਦੇ ਉੱਤੇ ਕਿਸੇ ਖਬਰ ਦਾ ਇੱਕ ਤੁਹਾਨੂੰ ਸਕਰੀਨਸ਼ਾਟ ਭੇਜ ਦਿੱਤਾ ਜਾਂਦਾ ਅਤੇ ਤੁਹਾਨੂੰ ਲੱਗਦਾ ਕਿ ਓਹ ਹੋ ਆਹ ਹੋ ਗਿਆ, ਹਾਲਾਂਕਿ ਉਹ ਇੱਦਾਂ ਹੁੰਦਾ ਨਹੀਂ। ਉਹ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਏ ਆਈ ਦੇ ਨਾਲ ਕਿੰਨਾ ਕੁਛ ਫੈਬਰੀਕੇਟ ਕੀਤਾ ਜਾਂਦਾ। ਸੋ ਮੈਂ ਤਾਂ ਤੁਰੰਤ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਲਿਖਿਆ ਹੋਇਆ ਕਿ ਰਿਊਟਰਸ ਦੀ ਖਬਰ ਹੈ ਤਾਂ ਰਿਊਟਰਸ ਦੀ ਵੈਬਸਾਈਟ 'ਤੇ ਜਾ ਕੇ ਫਰੋਲੀਏ, ਕੀਵਰਡ ਪਾਓ ਉਹੋ ਜਿਹਾ, ਫੋਰ ਐਗਜ਼ਾਮਪਲ ਐਲਬਨੀਜ਼ ਕਰਪਸ਼ਨ ਕੀਵਰਡ ਪਾਓ ਰਿਊਟਰਸ ਦੀ ਵੈਬਸਾਈਟ 'ਤੇ, ਦੇਖੋ ਹੈ ਵੀ ਹੈ ਉਹ ਖਬਰ, ਉੱਥੇ ਐਗਜ਼ਿਸਟ ਹੀ ਨਹੀਂ ਕਰ ਰਹੀ, ਪਰ ਤੁਹਾਨੂੰ ਵਟਸਐਪ ਦਾ ਇੱਕ ਸਕਰੀਨਸ਼ਾਟ ਆਇਆ ਹੋਇਆ ਅਤੇ ਤੁਸੀਂ ਉਹਨੂੰ ਹੀ ਦੇਖ ਕੇ ਅੱਗੇ ਅੱਗੇ ਫਾਰਵਰਡ ਕਰੀ ਜਾ ਰਹੇ ਹੋ। ਆ ਨਾ ਕਰੋ, ਸਕਰੀਨਸ਼ਾਟ ਜਾਂ ਕਿਸੇ ਵੀ ਕਿਸਮ ਦਾ ਥੰਬਨੇਲ ਉਹਨੂੰ ਕ੍ਰੋਸ ਚੈੱਕ ਕਰਨਾ। ਕ੍ਰੋਸ ਚੈਕਿੰਗ ਦੀ ਆਦਤ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਨਾ ਸੈਂਸੇਸ਼ਨਲਿਜ਼ਮ ਜਿਹੜਾ ਹੈਗਾ, ਸਨਸਨੀ ਖੇਜ਼ ਬਣਾਉਣਾ ਖਬਰਾਂ ਨੂੰ, ਉਹ ਬਹੁਤ ਜ਼ਿਆਦਾ ਹੋ ਗਿਆ। ਜਦੋਂ ਵੀ ਗੂਗਲ ਦੇ ਉੱਤੇ ਸਰਚ ਕਰਦੇ ਹੋ, ਜਦੋਂ ਵੀ ਕਿਸੇ ਭਰੋਸੇਯੋਗ ਚੈਨਲ ਤੋਂ ਅਦਾਰੇ ਤੋਂ ਖਬਰ ਨੂੰ ਦੇਖਦੇ ਹੋ, ਇੱਕ ਤਰਫਾ ਮੀਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਇੱਕ ਵਾਰ ਫਿਰ ਤੋਂ ਦੱਸ ਰਿਹਾ, ਬਹੁਤ ਜ਼ਿਆਦਾ ਮੀਡੀਆ ਕੁਛ ਚੈਨਲਸ ਹੈਗੇ ਨੇ ਜਿਹੜੇ ਇੱਕ ਤਰਫਾ ਖਬਰਾਂ ਦਿੰਦੇ ਹੈਗੇ ਨੇ, ਖਾਸ ਤੌਰ ਦੇ ਉੱਤੇ ਇੰਡੀਆ, ਰਸ਼ੀਆ 'ਚ ਆਰ ਟੀ ਹੈ ਸਰਕਾਰੀ ਹੈ, ਚਾਈਨਾ ਦੇ ਵਿੱਚ ਜਿਹੜਾ ਸਰਕਾਰੀ ਗਲੋਬਲ ਨਿਊਜ਼ ਕਰਕੇ ਹੈ, ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ ਟੀ ਵੀ ਚੈਨਲ ਹੀ ਸਰਕਾਰੀ ਨੇ, ਉਹ ਸਰਕਾਰੀ ਇਨ ਦੀ ਸੈਂਸ ਦੂਰਦਰਸ਼ਨ ਨਹੀਂ ਹੈਗੇ, ਬਸ ਉਹ ਸਰਕਾਰ ਦੇ ਕਹੇ ਦੀ ਗੱਲ ਕਰਦੇ ਹੈਗੇ ਨੇ, ਉਹਨਾਂ ਦੀ ਫੈਕਟ ਚੈਕਿੰਗ ਕਰਨੀ ਜ਼ਰੂਰੀ ਹੈਗੀ ਹੈ। ਇੰਟਰਨੈਸ਼ਨਲ ਪੱਧਰ ਦੇ ਉੱਤੇ ਸਨੋਪਸ ਨਾਮ ਦੀਆਂ ਜਿਹੜੀਆਂ ਤੁਸੀਂ ਵੈਬਸਾਈਟਸ ਨੇ, ਸਨੋਪ NSNOPES ਜਾਂ ਆਲਟ ਨਿਊਜ਼, ALT ਨਿਊਜ਼ ਜਾਂ ਬੂਮ ਲਾਈਵ ਜਾਂ ਫੈਕਟਲੀ ਕਰਕੇ, ਆਸਟ੍ਰੇਲੀਆ ਦੇ ਵਿੱਚ ਅਦਾਰਾ ABC ਵੀ ਫੈਕਟ ਚੈੱਕ ਕਰਦਾ ਹੈਗਾ, ਇਹਨਾਂ ਦੇ ਫੈਕਟ ਚੈੱਕ ਬਹੁਤ ਜ਼ਿਆਦਾ ਨਿਊਟਰਲ ਹੁੰਦੇ ਨੇ। RMIT ਦੀ ਵੀ ਫੈਕਟ ਚੈੱਕ ਵੈਬਸਾਈਟ ਹੈਗੀ, ਇਹਨਾਂ ਤੋਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਬਹੁਤ ਸਾਰੀਆਂ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਜਿਹੜੀਆਂ ਵੈਬਸਾਈਟਸ ਹੈਗੀਆਂ ਨੇ ਜਿਹੜੀਆਂ ਫੈਕਟ ਚੈੱਕ ਕਰਦੀਆਂ ਨੇ, ਔਰ ਉਹਨਾਂ ਤੋਂ ਬਹੁਤ ਬੈਲੈਂਸਡ ਜੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈਗੀ, ਬਹੁਤ ਬੈਲੈਂਸ। ਬੂਮ ਲਾਈਵ ਦੇ ਵਿੱਚ ਤੁਸੀਂ ਇੰਡੀਆ ਦੀ ਵੀ ਇਨਫੋਰਮੇਸ਼ਨ ਚੈੱਕ ਕਰ ਸਕਦੇ ਹੋ। PIB ਫੈਕਟ ਚੈੱਕ ਕਰਕੇ ਇੱਕ ਹੈਗੀ ਹੈ, ਵੈਸੇ ਤਾਂ ਪ੍ਰੈਸ ਬਿਊਰੋ ਹੈਗਾ ਉੱਥੇ ਦਾ ਉਹ, ਬਟ ਫਿਰ ਵੀ ਮਤਲਬ ਮੋਟੇ ਮੋਟੇ ਤੌਰ ਦੇ ਉੱਤੇ ਉਹਦੇ 'ਤੇ ਆਪਾਂ ਰਿਲਾਏ ਕਰਦੇ ਹੈਗੇ ਹਾਂ। ਅੱਜ ਕੱਲ੍ਹ ਇੰਡੀਅਨ ਐਕਸਪ੍ਰੈਸ ਬੜੀ ਵਧੀਆ ਫੈਕਟ ਚੈਕਿੰਗ ਕਰਕੇ ਦੇ ਰਿਹਾ ਹੈਗਾ, ਇੰਡੀਅਨ ਐਕਸਪ੍ਰੈਸ ਦੀ ਸਾਈਟ ਤੋਂ ਜਾ ਕੇ ਜਿਹੜਾ ਅਖਬਾਰ ਹੈ, ਉਹਨਾਂ ਨੇ ਇਨਫੈਕਟ ਹੁਣ ਤਾਂ ਵੀਡੀਓ ਵੀ ਸ਼ੁਰੂ ਕਰ ਦਿੱਤੀਆਂ ਨੇ। ਸੋ ਉਹ ਅਤੇ ਚੌਥੀ ਵੱਡੀ ਚੀਜ਼ ਜਿਹੜੀਆਂ ਕਲਿੱਕਬੇਟਸ ਨੇ, ਇਹਨਾਂ ਤੋਂ ਬਚਿਆ ਕਰੋ। ਕਲਿੱਕਬੇਟਸ ਪਤਾ ਕੀ ਹੁੰਦੀਆਂ ਨੇ, ਖਾਸ ਤੌਰ 'ਤੇ ਸਾਡੇ ਪੰਜਾਬੀ ਮੀਡੀਆ 'ਚ ਬਹੁਤ ਜ਼ਿਆਦਾ, ਕਿ ਸਨਸਨੀ ਖੇਜ਼ ਹੈੱਡਲਾਈਨ ਦੇ ਕੇ ਨਾ, ਦੇਖੋ ਵੱਡਾ ਧਮਾਕਾ, ਜੇ ਹੁਣੇ ਨਹੀਂ ਦੇਖਿਆ ਤਾਂ ਪਛਤਾਓਗੇ, ਇਸ ਕਿਸਮ ਦੇ ਅੱਖਰ ਜਿਹੜੇ, ਇਸ ਕਿਸਮ ਦੇ, ਆਹ ਖਬਰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਇਹੋ ਜਿਹਾ ਕੀ ਕਹਿ ਦਿੱਤਾ ਕਿ ਆ ਗਿਆ ਫਲਾਣਾ ਗੁੱਸੇ 'ਚ, ਹੈ ਨਾ। ਮਤਲਬ ਉਹ ਆ ਇਹ ਹੁੰਦੇ ਨੇ ਕਲਿੱਕਬੇਟਸ, ਕਿ ਤੁਹਾਨੂੰ ਉਹਦੇ ਜਾਲ 'ਚ ਫਸਾਇਆ ਜਾਂਦਾ ਸਨਸਨੀ ਖੇਜ਼ ਦੇ। ਉਹਨਾਂ ਦਾ ਮਕਸਦ ਹੋਰ ਕੁਛ ਨਹੀਂ ਹੁੰਦਾ ਹੈਗਾ, ਉਹਨਾਂ ਦਾ ਮਕਸਦ ਬਸ ਕਲਿੱਕਸ ਲੈਣਾ ਹੀ ਹੁੰਦਾ। ਤੁਸੀਂ ਇੱਕ ਵਾਰ ਕਲਿੱਕ ਕੀਤਾ, ਉਹਨਾਂ ਦੇ ਕੋਲ ਯੂਨੀਕ ਆਈਡੈਂਟੀ ਜਿਹਨੂੰ ਯੂਜ਼ਰਸ ਕਹਿੰਦੇ ਹੈਗੇ, ਉਹ ਮਿਲ ਜਾਣਗੇ। ਜਿੰਨੇ ਕਲਿੱਕ ਉਹਨਾਂ ਨੂੰ ਮਿਲਣਗੇ, ਓਨੀ ਉਹਨਾਂ ਦੀ ਖਬਰ ਗੁੱਡ ਕਰੇਗੀ, ਭਾਵੇਂ ਉਹ ਖਬਰ ਦੇ ਵਿੱਚ ਕੁਛ ਵੀ ਨਾ ਲਿਖਿਆ ਹੋਵੇ, ਹੈ ਨਾ। ਮੈਂ ਦੱਸ ਰਿਹਾ, ਮੈਂ ਪੰਜਾਬ ਦੇ ਵਿੱਚ ਸੀ ਪਿਛਲੇ ਦਿਨਾਂ ਦੇ ਵਿੱਚ, ਅਤੇ ਉਹਨਾਂ ਦਿਨਾਂ 'ਚ ਪੰਜਾਬ 'ਚ ਗਰਮੀ ਬਹੁਤ ਪੈ ਰਹੀ ਸੀ, ਅਤੇ ਛੁੱਟੀਆਂ ਅਲੱਗ ਅਲੱਗ ਸਟੇਟਸ ਕਰ ਰਹੀਆਂ ਸੀ। ਹਰਿਆਣੇ ਨੇ ਛੁੱਟੀਆਂ ਕਰਤੀਆਂ, ਚੰਡੀਗੜ੍ਹ ਨੇ ਕਰਤੀਆਂ, ਉੱਤਰਾਖੰਡ ਨੇ, ਯੂਪੀ ਨੇ ਕਰਤੀਆਂ, ਪੰਜਾਬ 'ਚ ਛੁੱਟੀਆਂ ਹੋ ਨਹੀਂ ਸੀ ਰਹੀਆਂ। ਪੰਜਾ ਉਹ ਖਬਰ ਇੱਕ ਟੀ ਵੀ ਚੈਨਲ, ਮੈਂ ਚਲੋ ਮੈਂ ਦੱਸ ਹੀ ਦਿੰਦਾ ਜੱਗ ਬਾਣੀ, ਉਹਨਾਂ ਨੇ ਫੇਸਬੁੱਕ ਦੇ ਉੱਤੇ ਨਿੱਤ ਹਨੇਰੀਆਂ ਲਿਆਤੀਆਂ। ਮਤਲਬ ਛੁੱਟੀਆਂ ਤਾਂ ਤੈਅ ਸੀਗੀਆਂ ਪੰਜਾਬ ਸਰਕਾਰ ਦੀਆਂ ਵੀ ਇਸ ਤਰੀਕ ਤੋਂ ਹੋਣੀਆਂ, ਪਰ ਲੋਕਾਂ 'ਚ ਅਫਵਾਹ ਸੀ ਕਿ ਪਹਿਲਾਂ ਛੁੱਟੀਆਂ ਹੋ ਜਾਣਗੀਆਂ ਵੱਧਦੀ ਗਰਮੀ ਨੂੰ ਦੇਖ ਕੇ। ਉਹ ਡੇਲੀ ਇਹ ਖਬਰਾਂ ਲਗਾਉਣ ਲੱਗ ਗਏ, ਪੰਜਾਬ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਜਾਂ ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਹੋ ਗਈਆਂ ਸਕੂਲਾਂ ਦੀਆਂ ਛੁੱਟੀਆਂ, ਇਸ ਕਿਸਮ ਦੀਆਂ ਹੈਡਲਾਈਨ ਡੇਲੀ ਬਦਲ ਬਦਲ ਕੇ ਲੱਗਣ ਲੱਗੀਆਂ। ਹੁਣ ਜਿਹੜੀ ਤਾਂ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਉਹਦੇ ਬਾਰੇ ਉਹ ਖਬਰ ਦੇ ਵਿਚਕਾਰ ਗਏ ਤਾਂ ਦੇਖਿਆ ਕਿ ਉਹਨਾਂ ਨੇ ਲਿਖਿਆ ਕਿ ਜਗਬਾਣੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ 'ਤੇ ਕੁਝ ਖਬਰਾਂ ਪੈ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਜਦਕਿ ਐਸੀ ਅਸੀਂ ਕੋਈ ਵੀ ਖਬਰ ਨਹੀਂ ਲਗਾਈ ਪੰਜਾਬ ਸਰਕਾਰ ਨੇ ਐਲਾਨ। ਮਤਲਬ ਆਪਣੇ ਹੀ ਨਾਮ ਦੇ ਉੱਤੇ ਇੱਕ ਨਕਲੀ ਖਬਰ ਬਣਾ ਕੇ ਪਾਤੀ, ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ। ਦੂਜੇ ਦਿਨ ਮੈਂ ਫਿਰ ਦੇਖੀ ਉਹ ਖਬਰ, ਮੈਂ ਕਿਹਾ ਕਰਤਾ ਪੰਜਾਬ ਸਰਕਾਰ ਨੇ, ਸ਼ਾਇਦ ਉੱਥੇ ਦੇਖਿਆ ਤਾਂ ਉੱਥੇ ਲਿਖਿਆ ਕਿ ਉੱਤਰਾਖੰਡ ਸਰਕਾਰ ਨੇ ਕੀਤਾ। ਫਿਰ ਇੱਕ ਦਿਨ ਫਿਰ ਆ ਗਿਆ ਕਿ ਹੋ ਗਿਆ ਛੁੱਟੀਆਂ ਦਾ ਐਲਾਨ, ਉੱਥੇ ਲਿਖਿਆ ਹੋਇਆ ਸੀਗਾ ਕਿ ਮੇਰੇ ਖਿਆਲ ਦੇ ਨਾਲ ਸ਼ਾਇਦ ਅੰਬੇਦਕਰ ਜਯੰਤੀ ਸੀ ਜਾਂ ਕੀ ਸੀ, ਅਤੇ ਉਹ ਇੱਕ ਛੁੱਟੀ ਸੀਗੀ ਅਤੇ ਉਹਨੂੰ ਦੱਸਤਾ ਕਿ ਸ਼ੁੱਕਰਵਾਰ ਦੀ ਆ ਹੈ, ਉਹ ਤੋਂ ਬਾਅਦ ਫਿਰ ਐਤਵਾਰ ਦੀ ਛੁੱਟੀ ਹੈ, ਸੋ ਦੋ ਛੁੱਟੀਆਂ ਹੈਗੀਆਂ ਤੁਹਾਨੂੰ ਲੈ ਦੱਸ। ਮਤਲਬ ਉਹ ਕਲਿੱਕ ਬੇਟਸ ਜਿਹੜੇ ਆ ਨਾ, ਉਹਨਾਂ ਦਾ ਉਹ ਕੰਮ ਹੋਈ ਜਾ ਰਿਹਾ ਸੀ। ਐਂਡ ਨਾਓ ਯੂ ਨੋ ਕਿ ਇਹ ਕਿਵੇਂ ਉਹਨਾਂ ਦੇ ਜਾਲ ਦੇ ਵਿੱਚ ਉਹਨਾਂ ਨੇ ਫਸਾਉਣਾ ਹੁੰਦਾ, ਉਹ ਵੀ ਅਵੋਇਡ ਕਰ ਸਕਦੇ ਹੋ। ਇਹ ਸਾਰੇ ਕਾਸੇ ਦੇ ਲਈ, ਹੁਣ ਜਦੋਂ ਮੈਂ ਮੀਡੀਆ ਲਿਟਰੇਟ ਹੋਣ ਦੇ ਬਾਵਜੂਦ ਇਲਿਟਰੇਟ ਗੱਲਾਂ ਕਰ ਰਿਹਾ ਸੀ, ਤਾਂ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਲਈ ਵੀ ਇਹ ਪ੍ਰੋਗਰਾਮ, ਕਿਉਂਕਿ ਹਰ ਵਾਰ ਇਨਸਾਈਟ ਰਿਪੋਰਟ ਦੇ ਵਿੱਚ ਉਸ ਕਿਸਮ ਦੇ ਸ਼ੋਅ ਆਪਾਂ ਰੱਖੀਦੇ ਨੇ, ਉਹ ਟੋਪਿਕ ਰੱਖੀਦੇ ਨੇ ਜਿੱਥੇ ਮੈਨੂੰ ਲੱਗਦਾ ਹੈ ਕਿ ਇੱਕ ਲੇਮੈਨ ਦੇ ਨਾਲ ਜੁੜੀ ਜਾਣਕਾਰੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ, ਤੁਹਾਨੂੰ ਵੀ ਪਤਾ ਹੋਣੀਆਂ ਚਾਹੀਦੀਆਂ ਨੇ। ਮੀਡੀਆ ਲਿਟਰੇਸੀ ਜਿਹੜੀ ਹੈ ਨਾ, ਉਹ ਬਹੁਤ ਜ਼ਰੂਰੀ ਹੈ। ਰਾਜਨੀਤਿਕ ਵਿਚਾਰਧਾਰਾ ਦੀ ਪਛਾਣ ਕਰੋ, ਕਿਹੜਾ ਲੈਫਟ ਵਿੰਗਰ ਹੈ, ਕਿਹੜਾ ਰਾਈਟ ਵਿੰਗਰ ਹੈ, ਕਿਸ ਕਿਸਮ ਦਾ ਦ੍ਰਿਸ਼ਟੀਕੋਣ ਤੁਸੀਂ ਦੇਖਣਾ ਸੁਣਨਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੀ ਉਹੋ ਜਿਹਾ ਮੀਡੀਆ ਹੈਗੇ ਹੋ ਕਿ ਨਹੀਂ, ਮੈਨੂੰ ਤਾਂ ਨਿਊਜ਼ 24 ਦੇ ਉੱਤੇ ਹੀ ਸਾਰੀਆਂ ਜਾਣਕਾਰੀਆਂ, ਮੈਂ ਸੁਣਨਾ ਹੀ ਨਹੀਂ ਚਾਹੁੰਦਾ ਕੁਛ ਪੌਲੀਨ ਹੈਨਸਨ ਦੇ ਖਿਲਾਫ਼, ਦੈਨ ਯੂ ਕੈਨ ਕੰਪਲੀਟਲੀ ਫੋਲੋ ਇਟ। ਜੇ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਦੇ ਖਿਲਾਫ਼ ਇੱਕ ਨਰੇਟਿਵ ਫੈਲਾਉਂਦਾ ਇੱਕ ਚੈਨਲ ਹੈ ਅਲ ਜਜ਼ੀਰਾ, ਜਿਨ੍ਹਾਂ ਨੇ ਕਦੇ ਚੰਗੀ ਖਬਰ ਲਗਾਉਣੀ ਹੋ ਨਹੀਂ ਭਾਰਤ ਸਰਕਾਰ ਦੇ ਖਿਲਾਫ਼, ਅਤੇ ਉਹ ਵੀ ਦੇਖੋ ਫਿਰ, ਅਤੇ ਜਿਹੜੇ ਹਮੇਸ਼ਾ ਹੀ ਭਾਰਤ ਸਰਕਾਰ ਦੇ ਹੱਕ 'ਚ ਖਬਰਾਂ ਲਗਾਉਂਦੇ ਆ, ਤਾਂ ਇੰਡੀਆ ਦਾ ਉਹ ਵੀ ਮੀਡੀਆ ਦੇਖੋ ਫਿਰ। ਮਤਲਬ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਕਿਸਮ ਦੇ ਨਾਲ, ਪਰ ਸੋਸ਼ਲ ਮੀਡੀਆ ਦੇ ਉੱਤੇ ਕਿਹੜੀ ਖਬਰ ਨੂੰ ਅੱਗੇ ਸ਼ੇਅਰ ਕਰਨਾ ਹੈ, ਰੀਸ਼ੇਅਰ ਕਰਨਾ, ਉਹਦਾ ਥੋੜ੍ਹਾ ਜਿਹਾ ਪਲੀਜ਼ ਦੇਖਿਆ ਕਰੋ, ਕਿਉਂਕਿ ਤੁਸੀਂ ਆਪਣਾ ਨੈਰੇਟਿਵ, ਜੇ ਤੁਸੀਂ ਇੱਕ ਨੈਰੇਟਿਵ ਲੈ ਕੇ ਚੱਲ ਰਹੇ ਹੋ ਕਿਸੇ ਇੱਕ ਧਿਰ ਦੇ ਲਈ, ਅਤੇ ਉਸ ਨੈਰੇਟਿਵ ਨੂੰ ਬਾਕੀ ਲੋਕਾਂ ਦੇ ਵਿੱਚ ਵੀ ਫੈਲਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਮੈਂ ਤਾਂ BJP ਦਾ ਭਗਤ ਹੈਗਾ ਹੀ ਹਾਂ, ਅਤੇ ਮੈਂ ਬਾਕੀਆਂ ਨੂੰ ਵੀ ਇਹੀ ਖਬਰਾਂ ਦਊਂਗਾ। ਮੈਂ ਬਹੁਤ ਸਾਰੇ ਮੀਡੀਆ ਗਰੁੱਪਸ ਦੇ ਵਿੱਚ ਹੈਗਾ, ਕਈ ਧਰਮ ਦੇ ਨਾਮ 'ਤੇ, ਕੋਈ ਜਾਤੀ ਦੇ ਨਾਮ 'ਤੇ, ਕੋਈ ਬਿਜ਼ਨਸਮੈਨ ਦੇ ਨਾਮ 'ਤੇ, ਕੋਈ ਸ਼ਹਿਰਾਂ ਦੇ ਨਾਮ 'ਤੇ, ਕੋਈ ਇਲਾਕਿਆਂ ਦੇ ਨਾਮ 'ਤੇ, ਇੱਥੇ ਆਸਟ੍ਰੇਲੀਆ 'ਚ ਵਟਸਐਪ ਗਰੁੱਪ ਬਣੇ ਹੋਏ ਨੇ, ਉਹਨਾਂ ਗਰੁੱਪਾਂ ਦੇ ਵਿੱਚ ਵੀ ਇਹੀ ਹੈ। ਸਿੱਖ ਗਰੁੱਪ ਹੈ, ਬ੍ਰਾਹਮਣ ਗਰੁੱਪ ਹੈ, ਹਿੰਦੂ ਗਰੁੱਪ ਹੈ, ਬਿਜ਼ਨਸ ਗਰੁੱਪ ਹੈ, ਬਲੈਕਟਾਊਨ ਗਰੁੱਪ ਹੈ ਜੀ, ਪੈਨਰਿਥ ਗਰੁੱਪ ਹੈ ਜੀ, ਪੈਰਾਮੈਟਾ, ਇੱਦਾਂ ਹੀ ਤੁਹਾਡੇ ਵੀ ਉੱਥੇ ਇਲਾਕਿਆਂ ਦੇ ਗਰੁੱਪ ਹੋਣਗੇ। ਹਰ ਇੱਕ ਗਰੁੱਪ ਦੇ ਵਿੱਚ ਲੋਕ ਆਪਣੀ ਆਪਣੀ ਪਸੰਦੀਦਾ ਨੇਤਾਵਾਂ ਦੀਆਂ ਖਬਰਾਂ ਨੂੰ ਪ੍ਰਮੋਟ ਕਰਦੇ ਰਹਿੰਦੇ ਹੈਗੇ ਨੇ। ਟਰਕੀ ਦੇ ਵਿੱਚ ਕੀ ਹੋਇਆ, ਜਿਹੜਾ ਮੈਂ ਦੋ ਤਿੰਨ ਉਦਾਹਰਣਾਂ ਤੁਹਾਨੂੰ ਦੇਣੀਆਂ ਸੀਗੀਆਂ ਅੱਜ ਦੇ ਪ੍ਰੋਗਰਾਮ 'ਚ, ਕਿ ਤੁਰਕੀ ਦੇ ਵਿੱਚ ਤੁਰਕੀ ਨੂੰ ਨਾ ਇਹ ਮੰਨਿਆ ਜਾਂਦਾ, ਅੱਜ ਦੀ ਤਰੀਕ 'ਚ ਤਾਂ ਇਹ ਸਾਬਤ ਹੋ ਗਿਆ, ਰੈਚਪ ਤਈਬ ਅਰਦਵਾਨ ਤੋਂ ਕਿਸੇ ਨੇ ਪੁੱਛਿਆ ਵੀ ਸੀ ਕਿ ਇੰਡੀਪੈਂਡੈਂਟ ਜਰਨਲਿਸਟ ਨੇ, ਕਿ ਤੁਸੀਂ ਚੁਣ ਚੁਣ ਕੇ ਪੱਤਰਕਾਰਾਂ ਨੂੰ ਜੇਲ੍ਹ ਦੇ ਵਿੱਚ ਪਾ ਰਹੇ ਹੋ। ਤੁਰਕੀ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਇੱਕ ਐਸਾ ਮੁਲਕ ਹੈ ਜਿੱਥੇ ਜੇਲ੍ਹਾਂ ਦੇ ਵਿੱਚ ਪੱਤਰਕਾਰ ਸਭ ਤੋਂ ਜ਼ਿਆਦਾ ਨੇ, ਪੱਤਰਕਾਰ ਸਭ ਤੋਂ ਜ਼ਿਆਦਾ ਨੇ। ਤੁਹਾਨੂੰ ਲੱਗ ਰਿਹਾ ਹੋਊਗਾ ਚਾਈਨਾ ਹੈ, ਤੁਹਾਨੂੰ ਲੱਗ ਰਿਹਾ ਹੋਊਗਾ ਕਿ ਇੰਡੀਆ ਹੈ, ਪਰ ਉਹ ਟਰਕੀ ਹੈ, ਨੋਟ ਈਵਨ ਪਾਕਿਸਤਾਨ, ਨੋਟ ਈਵਨ ਐਨੀ ਅਦਰ ਕੰਟਰੀ। ਤੁਰਕੀ ਦੇ ਵਿੱਚ ਸਰਕਾਰੀ ਮੀਡੀਆ ਦਾ ਕੰਟਰੋਲ, ਸਰਕਾਰ ਦਾ ਕੰਟਰੋਲ ਜਿਹੜਾ ਉਹ ਮੀਡੀਆ ਦੇ ਉੱਤੇ ਹੋ ਚੁੱਕਿਆ। ਸਰਕਾਰ ਦੇ ਜਿਹੜੇ ਕਰੀਬੀ ਕਾਰੋਬਾਰੀ ਨੇ, ਜਿਵੇਂ ਓਲੀਗ੍ਰੈਕਸ ਵਰਗੇ, ਹੋਰ ਬਹੁਤ ਸਾਰੇ, ਜਿਵੇਂ ਇੰਡੀਆ ਦੇ ਵਿੱਚ ਅਡਾਨੀ ਸਾਹਿਬ ਨੇ ਜਾਂ ਅੰਬਾਨੀ ਸਾਹਿਬ ਨੇ, ਉਸ ਤਰੀਕੇ ਸਰਕਾਰ ਦੇ ਜਿਹੜੇ ਕਰੀਬੀ ਹੁੰਦੇ ਨੇ, ਉਹ ਮੀਡੀਆ ਨੂੰ ਖਰੀਦਣਾ ਖਰੀਦਣ ਲੱਗ ਪੈਂਦੇ ਨੇ। ਔਰ ਅੱਜ ਦੀ ਤਰੀਕ 'ਚ ਟਰਕੀ ਦਾ 90% ਮੇਨ ਸਟ੍ਰੀਮ ਮੀਡੀਆ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ, ਨੰਬਰ ਇੱਕ ਆਹਾ। ਨੰਬਰ ਦੋ, ਟਰਕੀ ਦੇ ਵਿੱਚ ਉਹਨਾਂ ਨੇ ਇੱਕ ਕੰਮ ਹੋਰ ਕੀ ਕੀਤਾ, ਇੱਕ ਐਗਜ਼ਾਮਪਲ ਸੈੱਟ ਕਰਤੀ ਕਿ ਇੱਕ ਡਿਸਇਨਫੋਰਮੇਸ਼ਨ ਲਾਅ ਲਿਆਤਾ 2022 'ਚ, ਰੈਚਪ ਤਈਬ ਅਰਦਵਾਨ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਜੇ ਸਰਕਾਰ ਨੂੰ ਲੱਗਦਾ ਕਿ ਕੋਈ ਵੀ ਪੱਤਰਕਾਰ ਝੂਠੀ ਜਾਣਕਾਰੀ ਫੈਲਾ ਰਿਹਾ ਤਾਂ ਉਹਨੂੰ ਬਗੈਰ ਜ਼ਮਾਨਤ ਦੇ ਜੇਲ੍ਹ ਭੇਜ ਦਿਉ, ਇਹਨੂੰ ਅਫਵਾਹ ਵਿਰੋਧੀ ਕਾਨੂੰਨ ਜਾਂ ਡਿਸਇਨਫੋਰਮੇਸ਼ਨ ਲਾਅ ਜਿਹੜਾ ਕਹਿ ਕੇ ਉੱਥੇ ਲਾਗੂ ਕਰਤਾ। ਇਹ 'ਚ ਕੀ ਹੋ ਗਿਆ ਕਿ ਸਰਕਾਰ ਦੇ ਖਿਲਾਫ਼, ਚਾਹੇ ਕੋਈ ਸੱਚੀ ਗੱਲ ਵੀ ਕਰਦਾ ਸੀ, ਉਹਨੂੰ ਕਹਿਤਾ ਸੀ ਸਰਕਾਰ ਦੇ ਖਿਲਾਫ਼ ਇਹ ਏਜੰਡਾ ਤੈਅ ਕਰ ਰਿਹਾ, ਚੱਕੋ ਜੇਲ੍ਹ 'ਚ ਪਾਓ। ਫਿਰ ਜੁਡੀਸ਼ੀਅਲ ਹਰਾਸਮੈਂਟ, ਜਿਵੇਂ ਇੰਡੀਆ ਦੇ ਵਿੱਚ ਬਹੁਤ ਸਾਰੇ ਐਸੇ ਯੁਆਪਾ ਵਰਗੇ ਲਾਅ ਜਿਹੜੇ ਨੇ ਕਿਸੇ ਪੱਤਰਕਾਰ ਦੇ ਖਿਲਾਫ ਲਗਾ ਦਿੱਤੇ ਜਾਂਦੇ ਨੇ। ਇੱਦਾਂ ਹੀ ਉੱਥੇ ਟਰਕੀ ਦੇ ਵਿੱਚ ਹੈ ਕਿ ਇਹ ਤਾਂ ਜੀ ਫੀਟੋ ਦੇ ਨਾਲ ਜੁੜਿਆ, PKK ਦੇ ਨਾਲ ਜੁੜਿਆ, ਅੱਤਵਾਦੀ ਸੰਗਠਨ ਨੇ ਜਿਨ੍ਹਾਂ ਨੂੰ ਤੁਰਕੀ ਮੰਨਦਾ, ਉਹਨਾਂ ਨੂੰ ਜੁਡੀਸ਼ੀਅਲ ਹਰਾਸਮੈਂਟ ਦੇ ਵਿੱਚੋਂ ਕੱਢਿਆ ਜਾਂਦਾ। ਫਿਰ ਟਰਕੀ ਦੇ ਵਿੱਚ ਡਿਜੀਟਲ ਸੈਂਸਰਸ਼ਿਪ ਵੀ ਹੈਗੀ ਹੈ। ਤੁਰਕੀ ਅਕਸਰ ਯੂਟਿਊਬ, ਐਕਸ, ਵਿਕੀਪੀਡੀਆ ਇਹਨਾਂ ਸਾਈਟਾਂ ਦੇ ਉੱਤੇ ਪਾਬੰਦੀ ਬਾਰ ਬਾਰ ਲਗਾਈ ਜਾਂਦਾ ਜਾਂ ਉਹਨਾਂ ਦੀ ਬੈਂਡਵਿਡਥ ਘਟਾ ਦਿੰਦਾ। ਜੇ ਤੁਸੀਂ ਯੂਟਿਊਬ ਦੇ ਉੱਤੇ ਕੋਈ ਸਰਕਾਰ ਦੀ ਵੀਡੀਓ ਦੇਖਣੀ ਹੈ, ਉਹ ਚੱਲਣੀ ਨਹੀਂ ਹੈਗੀ। ਉਹਨਾਂ ਨੂੰ, ਉਹਨਾਂ ਨੇ ਵੀਡੀਓਜ਼ ਨੂੰ ਹੀ ਇਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਹੋਇਆ। ਫਿਰ ਇੱਧਰ ਇਜ਼ਰਾਈਲ ਵਾਲੇ ਪਾਸੇ ਤੁਸੀਂ ਦੇਖ ਲਓ, ਇਜ਼ਰਾਈਲ ਦੇ ਵਿੱਚ ਤਾਂ ਇਹ ਜਿਹੜੀ ਕਮੇਟੀ ਫਾਰ ਪ੍ਰੋਟੈਕਟ ਜਰਨਲਿਸਟ ਸੀਗੀ, ਕਮੇਟੀ ਟੂ ਪ੍ਰੋਟੈਕਟ ਜਰਨਲਿਸਟ CPJ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਜ਼ਰਾਈਲ ਦੇ ਗਜ਼ਾ ਦੇ ਵਿੱਚ ਜਾ ਕੇ ਰਿਪੋਰਟਿੰਗ ਕਰ ਰਹੇ ਨੇ, ਉਹਨਾਂ ਦੇ ਉੱਤੇ ਅਟੈਕ ਕਰਵਾਤੇ ਇਜ਼ਰਾਈਲ ਨੇ, ਇੱਕ ਇੱਕ ਕਰਕੇ ਫਰੀਲਾਂਸਰਸ ਨੂੰ ਮਰਵਾਉਣਾ ਸ਼ੁਰੂ ਕਰਤਾ। ਮੋਟੇ ਤੌਰ ਦੇ ਉੱਤੇ ਹੁਣ ਤੱਕ ਇਜ਼ਰਾਈਲ ਨੇ ਸਿਰਫ 75-80,000 ਲੋਕ ਗਜ਼ਾ 'ਚ ਹੀ ਨਹੀਂ ਮਾਰੇ ਹੈਗੇ, 250 ਪੱਤਰਕਾਰ, ਐਕਟਿਵ ਜਰਨਲਿਸਟ ਵੀ ਮਾਰੇ ਹੈਗੇ ਨੇ। ਜ਼ਿਆਦਾਤਰ ਉਹਨਾਂ ਦੇ ਵਿੱਚੋਂ ਫਰੀਲਾਂਸਰ ਜਾਂ ਫੋਟੋ ਜਰਨਲਿਸਟ ਸੀਗੇ, ਔਰ ਟਾਰਗੇਟਿਡ ਅਟੈਕ ਉਹਨਾਂ ਦੇ ਉੱਤੇ ਕਰਵਾਏ ਹੈਗੇ ਨੇ। ਸੋਚੀ ਸਮਝੇ ਤਰੀਕੇ ਦੇ ਨਾਲ ਉਹਨਾਂ 'ਤੇ ਅਟੈਕ ਕਰਵਾਏ ਨੇ ਕਿ ਇਹ ਪੱਤਰਕਾਰ ਗਜ਼ਾ ਦੀ ਅਸਲੀਅਤ ਨੂੰ ਕਿਤੇ ਦੁਨੀਆ ਦੇ ਸਾਹਮਣੇ ਨਾ ਲਿਆਵੇ। ਅੱਜ ਦੀ ਤਰੀਕ ਦੇ ਵਿੱਚ ਵੀ ਗਜ਼ਾ ਦੀ ਜਿਹੜੀ ਅਸਲੀਅਤ ਹੈ ਉਹ ਪੂਰੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਹੈ ਨਹੀਂ। ਜਿੱਦਣ ਕਿਤੇ ਆ ਗਈ, ਹੋਸ਼ ਉੱਡ ਜਾਣਗੇ। ਜਿਵੇਂ ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਸਨਸਨੀਖੇਜ਼ ਤਰੀਕੇ ਦੇ ਨਾਲ ਉਹ ਵਾਕਈ ਹੋਸ਼ ਉਡਾ ਦੇਣ ਵਾਲੀਆਂ ਖ਼ਬਰਾਂ ਉੱਥੋਂ ਆਉਣਗੀਆਂ। ਸੋ ਇਜ਼ਰਾਈਲ ਨੇ ਤਾਂ ਏਅਰ ਸਟ੍ਰਾਈਕ ਕਰਵਾ ਕੇ ਜਾਂ ਜੋ ਮਰਜ਼ੀ, ਚਾਹੇ IDF ਜਿਹੜੀ ਉੱਥੇ ਦੀ ਇਜ਼ਰਾਈਲ ਡਿਫੈਂਸ ਫੋਰਸ ਹੈ, ਉਹਨਾਂ IDF ਦੀ ਬਾਅਦ 'ਚ ਪ੍ਰੈਸ ਕਾਨਫਰੰਸ ਵੀ ਉਹ ਕਰ ਦਿੰਦੇ ਹੁੰਦੇ ਸੀਗੇ ਇਜ਼ਰਾਈਲ ਦੇ ਅੰਦਰ ਹੀ। ਅਤੇ ਉਹਨਾਂ ਤੋਂ ਜੇ ਕੋਈ ਪੁੱਛ ਲੈਂਦਾ ਸੀਗਾ ਕਿ ਉੱਥੇ ਗਜ਼ਾ 'ਚ ਫਲਾਣਾ ਫਰੀਲਾਂਸਰ ਮਰ ਗਿਆ, ਉਹ ਨਹੀਂ, ਕੋਲੈਟਰਲ ਡੈਮੇਜ ਹੋਇਆ। ਕੋਲੈਟਰਲ ਡੈਮੇਜ ਇੱਕ ਬੜਾ ਚੰਗਾ ਸ਼ਬਦ ਹੈਗਾ ਮਿਲਟਰੀ ਨੂੰ ਮਿਲਿਆ ਹੋਇਆ। ਕੋਲੈਟਰਲ ਡੈਮੇਜ ਮਤਲਬ ਕਿ ਅਣਚਾਹਾ ਨੁਕਸਾਨ, ਮਤਲਬ ਕਿ ਅਸੀਂ ਟਾਰਗੇਟਿਡ ਅਟੈਕ ਕੀਤਾ ਸੀਗਾ ਅਤੇ ਉਸ ਅਟੈਕ ਦੇ ਘੇਰੇ ਦੇ ਵਿੱਚ ਆਹ ਲੋਕ ਆ ਗਏ। ਸੋ ਉਹ ਜਿਹੜੀ ਚੀਜ਼ ਆ ਉਹ IDF ਅਕਸਰ ਇਹ ਕਹਿੰਦੀ ਰਹਿੰਦੀ ਹੈ। ਅਤੇ ਬਹੁਤ ਸਾਰੇ ਕੌਮਾਂਤਰੀ ਮੀਡੀਆ ਅਦਾਰੇ ਜਿਵੇਂ ਵਾਸ਼ਿੰਗਟਨ ਪੋਸਟ, ਦੀ ਗਾਰਡੀਅਨ, ਇਹਨਾਂ ਦੇ ਉੱਤੇ ਸਵਾਲ ਵੀ ਚੁੱਕ ਚੁੱਕੇ ਹੈਗੇ ਨੇ। ਅਲ ਜਜ਼ੀਰਾ ਨੇ ਤਾਂ ਖੈਰ ਚੁੱਕਣਾ ਹੀ ਚੁੱਕਣਾ, ਪਰ ਤੁਰਕੀ ਹੋ ਗਿਆ, ਇਜ਼ਰਾਈਲ ਹੋ ਗਿਆ, ਇਹ ਦੇਸ਼ ਦਾਅਵਾ ਜ਼ਰੂਰ ਕਰ ਦਿੰਦੇ ਨੇ ਕਿ ਉੱਥੇ ਪ੍ਰੈਸ ਦੀ ਫਰੀਡਮ ਹੈਗੀ ਹੈ, ਇਹ ਦੇਸ਼ ਕਿਸੇ ਕਿਸਮ ਦੇ ਨਾਲ ਕਿਸੇ ਨੂੰ ਦਬਾ ਨਹੀਂ ਰਹੇ ਹੈਗੇ। ਸੱਚਾਈ ਇਹੋ ਜਿਹੀ ਨਹੀਂ ਹੈਗੀ। ਪ੍ਰੈਸ ਫਰੀਡਮ ਇੰਡੈਕਸ ਜਿਹੜਾ, ਜਿਹਦੇ 'ਚ ਨਾਰਵੇ ਦੀ ਪੱਤਰਕਾਰ ਕਹਿੰਦੀ ਹੈ ਕਿ ਮੋਦੀ ਸਾਹਿਬ ਨੂੰ ਕਿ ਤੁਸੀਂ ਦੁਨੀਆ ਦੀ ਫਰੀਐਸਟ ਪ੍ਰੈਸ ਜਿਹੜੀ ਹੈਗੀ ਹੈ, ਜਿਹੜੀ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਆ, ਉਹਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਇਹ ਕਿਵੇਂ ਤੈਅ ਹੁੰਦਾ? ਇਹ ਉਹੀ ਸੰਸਥਾ ਹੈ ਜਿਹੜੀ RSF, ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਫਰਾਂਸ 'ਚ ਬੈਠੀ ਹੈ, ਰਿਪੋਰਟਰਸ ਵਿਦਆਊਟ ਬਾਰਡਰਸ ਇਹਨੂੰ ਇੰਗਲਿਸ਼ 'ਚ ਕਹਿ ਲਿਆ ਜਾਂਦਾ, ਹਰ ਸਾਲ ਇਹ ਆਪਣਾ ਵਰਲਡ ਪ੍ਰੈਸ ਫਰੀਡਮ ਇੰਡੈਕਸ ਜਾਰੀ ਕਰਦੇ ਨੇ। ਇਸ ਸਾਲ ਦਾ ਜਿਹੜਾ 2026 ਦਾ ਸੀਗਾ, ਇਹ 'ਚ ਗਲੋਬਲ ਪੱਧਰ ਦੇ ਉੱਤੇ ਕਿਸੇ ਇੱਕ ਦੇਸ਼ ਦੇ ਵਿੱਚ ਨਹੀਂ, ਗਲੋਬਲ ਪੱਧਰ ਦੇ ਉੱਤੇ ਮੀਡੀਆ ਦੀ ਜਿਹੜੀ ਸਾਖ ਹੈਗੀ ਹੈ ਉਹ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ। ਪਿਛਲੇ 25 ਸਾਲਾਂ ਤੋਂ ਜਦੋਂ ਤੋਂ ਇਹਨਾਂ ਨੇ ਰੈਂਕਿੰਗ ਕਰਨੀ ਸ਼ੁਰੂ ਕੀਤੀ ਹੈਗੀ, ਜਦੋਂ ਤੋਂ ਇਹਨਾਂ ਨੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਨੇ, ਹੁਣ ਤੱਕ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਦੁਨੀਆ 'ਚ ਮੇਨਸਟ੍ਰੀਮ ਮੀਡੀਆ ਜਾ ਚੁੱਕਿਆ। ਕਰੰਟ ਮੀਡੀਆ ਸਿਨਾਰੀਓ ਇਹ ਹੈਗਾ ਕਿ ਦੁਨੀਆ ਦੇ 180 ਦੇਸ਼ਾਂ 'ਚੋਂ 52% ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਮੀਡੀਆ ਇਸ ਵਕਤ ਡਿਫੀਕਲਟ ਸਿਚੁਏਸ਼ਨ 'ਚ ਹੈ ਜਾਂ ਵੈਰੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ। ਆਜ਼ਾਦ ਮੀਡੀਆ ਦੀ ਜਿਹੜੀ ਪਹੁੰਚ ਹੈਗੀ ਉਹ ਘਟੀ ਹੈ। 2002 ਦੇ ਵਿੱਚ ਦੁਨੀਆ ਦੀ 20% ਆਬਾਦੀ ਸੀਗੀ ਜਿੱਥੇ ਆਜ਼ਾਦ ਮੀਡੀਆ ਦੀ ਪਹੁੰਚ ਘੱਟ ਸੀ, ਹੁਣ ਅੱਜ ਦੀ ਤਰੀਕ 'ਚ ਮਤਲਬ 1% ਆਬਾਦੀ ਜਿਹੜੀ ਹੈਗੀ ਹੈ ਉੱਥੇ ਆਜ਼ਾਦ ਮੀਡੀਆ ਦੀ ਪਹੁੰਚ ਹੈਗੀ ਹੈ, ਯਾਨੀ ਕਿ ਗੁੱਡ ਚੰਗੀ ਰਿਪੋਰਟਿੰਗ ਜਿਹੜੀ ਉੱਥੇ ਹੋ ਪਾ ਰਹੀ ਹੈ, 1% ਆਬਾਦੀ 'ਚ ਗੁੱਡ ਰਿਪੋਰਟਿੰਗ ਹੋ ਪਾ ਰਹੀ ਹੈ ਦੁਨੀਆ ਦੀ। ਯਾਨੀ ਕਿ ਵੱਡੇ ਦੇਸ਼ ਯਾਨੀ ਚਾਈਨਾ, ਅਮੈਰੀਕਾ, ਇੰਡੀਆ, ਇੰਡੋਨੇਸ਼ੀਆ, ਪਾਕਿਸਤਾਨ, ਬਾਂਗਲਾਦੇਸ਼, ਸਭ ਤੋਂ ਵੱਡੀ ਆਬਾਦੀ ਵਾਲੇ ਤਾਂ ਇਹੀ ਮੁਲਕ ਨੇ ਨਾ, ਇੱਥੇ ਹੀ ਮੀਡੀਆ ਦਾ ਬੁਰਾ ਹਾਲ ਹੈ। ਫਿਰ ਲੀਗਲ ਇੰਡੀਕੇਟਰ, ਇਹ ਸਭ ਤੋਂ ਵੱਡਾ ਇੱਕ ਇੰਡੀਕੇਟਰ ਹੈ। ਕਿਸੇ ਵੀ ਪੱਤਰਕਾਰ ਦੇ ਖਿਲਾਫ਼ ਅੱਤਵਾਦ ਵਾਲਾ ਲਾਅ ਲਗਾ ਦਿਉ, ਐਂਟੀ ਟੈਰਰ ਲਾਅ 'ਚ ਲੈ ਆਓ ਉਹਨੂੰ, ਅਤੇ ਉੱਥੋਂ ਦੇ ਲੋਕਲ ਐਸੇ ਲਾਅਸ ਦੇ ਵਿੱਚ ਉਲਝਾ ਲਓ ਕਿ ਖਤਮ ਹੀ ਕਰ ਦਿਉ ਕਹਾਣੀ। ਜਿਹੜੀ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਹੈ, ਇਹਨਾਂ ਨੇ ਨਾਰਵੇ ਨੂੰ ਪਿਛਲੇ 10 ਸਾਲਾਂ ਤੋਂ, ਇਹ ਨਾਰਵੇ ਪਹਿਲੇ ਰੈਂਕ ਦੇ ਉੱਤੇ ਰਹਿ ਰਿਹਾ, ਇੱਥੇ ਕੋਈ ਪੱਤਰਕਾਰ ਦੇ ਉੱਤੇ ਕੋਈ ਸਰਕਾਰੀ ਆਰਥਿਕ ਦਬਾਅ ਨਹੀਂ ਹੈਗਾ। ਨੀਦਰਲੈਂਡ ਦੂਜੇ ਨੰਬਰ 'ਤੇ ਹੈ, ਐਸਟੋਨੀਆ ਯੂਰਪੀ ਮੁਲਕ ਹੈ ਵੀ ਤੀਜੇ 'ਤੇ ਹੈ, ਚੌਥਾ ਡੈਨਮਾਰਕ ਵੀ ਅਤੇ ਪੰਜਵਾਂ ਸਵੀਡਨ ਵੀ ਹੈ, ਸਾਰੇ ਯੂਰਪੀ ਮੁਲਕ ਨੇ। ਔਰ UK ਜਿਹੜਾ, ਹਾਲਾਂਕਿ ਇਹ ਵੀ ਯੂਰਪੀ ਮੁਲਕ ਹੈ, ਯੂਨਾਈਟਿਡ ਕਿੰਗਡਮ 18ਵੇਂ ਨੰਬਰ 'ਤੇ ਹੈ, ਆਸਟ੍ਰੇਲੀਆ 33ਵੇਂ ਨੰਬਰ 'ਤੇ ਹੈ, ਅਮੈਰੀਕਾ 64ਵੇਂ ਨੰਬਰ 'ਤੇ ਹੈ ਅਤੇ ਇੰਡੀਆ 157ਵੇਂ ਨੰਬਰ 'ਤੇ ਹੈ। ਯਾਨੀ ਕਿ ਵੈਰੀ ਸੀਰੀਅਸ ਕੈਟਾਗਰੀ ਦੇ ਵਿੱਚ ਇੱਥੇ ਕਾਨੂੰਨੀ ਸ਼ਿਕਾਰ ਹੋ ਜਾਂਦੇ ਨੇ ਪੱਤਰਕਾਰ, ਪੱਖਪਾਤ ਦੇ ਸ਼ਿਕਾਰ ਹੋ ਜਾਂਦੇ ਨੇ। ਪਰ ਇੰਡੀਆ ਹਮੇਸ਼ਾ ਆਪਣਾ ਕੰਪੈਰੀਜ਼ਨ ਪਾਕਿਸਤਾਨ ਨਾਲ ਕਰਦਾ, ਦੇਖੋ ਜੀ ਅਸੀਂ ਤਾਂ 157 'ਤੇ ਹੈ, ਪਾਕਿਸਤਾਨ ਤਾਂ ਸਾਡੇ ਤੋਂ ਵੀ 72 ਸਥਿਤੀ 'ਚ ਹੈ। ਇੱਥੇ ਨਹੀਂ, 72 'ਚ ਹੈ, ਪਾਕਿਸਤਾਨ 153ਵੇਂ 'ਤੇ ਹੈ, ਭਾਰਤ ਇੱਥੇ ਪਾਕਿਸਤਾਨ ਤੋਂ 72 'ਚ ਹੈ। ਔਰ ਤੁਰਕੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹ 163ਵੇਂ 'ਤੇ, ਰੂਸ 172ਵੇਂ 'ਤੇ, ਚਾਈਨਾ 178ਵੇਂ 'ਤੇ, ਔਰ ਸਾਊਥ ਨੌਰਥ ਕੋਰੀਆ 179ਵੇਂ ਨੰਬਰ 'ਤੇ। ਲਾਸਟ ਦੇ ਵਿੱਚ ਮੁਲਕ ਆ ਜਾਂਦਾ ਇਟੀਰੀਆ ਜਿਹੜਾ 180ਵੇਂ ਨੰਬਰ 'ਤੇ ਹੈ। ਫਰੀ ਮੀਡੀਆ, ਆਜ਼ਾਦ ਮੀਡੀਆ, ਇਹ ਹੈ ਕੀ? ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਦੇ ਉੱਤੇ ਵੀ ਸਵਾਲ ਉੱਠਣ ਲੱਗ ਜਾਂਦੇ ਨੇ ਕਿ ਇਹਨਾਂ ਦੀ ਤਾਂ ਜੀ ਰੈਂਕਿੰਗ ਹੀ ਬੜੀ ਬਾਇਸ 'ਚ ਹੈਗੀ ਹੈ, ਇਹ ਫਰੀ ਮੀਡੀਆ ਦੀ ਗੱਲ ਕਿਵੇਂ ਕਰਦੇ ਨੇ? ਬੇਸਿਕਲੀ ਇਹ ਜਿਹੜੀ ਸੰਸਥਾ ਹੈ ਇਹ ਕਿਸੇ ਵੀ ਸਰਕਾਰ ਦੇ ਦੁਆਰਾ ਨਹੀਂ ਚਲਾਈ ਜਾ ਰਹੀ, ਇਹ ਐਨ ਜੀ ਓ ਹੈ, ਇੱਕ ਨੋਨ ਪ੍ਰੋਫਿਟ ਨੋਨ ਗਵਰਮੈਂਟਲ ਔਰਗਨਾਈਜੇਸ਼ਨ ਹੈ। ਪੱਖਪਾਤ ਤੋਂ ਹਾਲਾਂਕਿ ਇਹ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨੇ, ਪਰ ਆਰ ਐੱਸ ਐੱਫ ਜਿਹੜੀ ਫਰਾਂਸ ਦੇ ਵਿੱਚ ਬਣੀ ਹੋਈ ਹੈ, ਹਾਲਾਂਕਿ ਉਹ ਫਰਾਂਸ ਦੀ ਇੰਗਲੈਂਡ ਫਰਾਂਸ ਦੀ ਸਰਕਾਰ ਦੇ ਅਧੀਨ ਨਹੀਂ ਕੰਮ ਕਰਦੀ, ਪਰ ਉਹਨਾਂ ਨੂੰ ਡੋਨੇਸ਼ਨਸ ਜਿੱਥੋਂ ਮਿਲਦੀ ਹੈ ਉਹਦੇ 'ਤੇ ਸਵਾਲ ਉੱਠਣ ਲੱਗ ਪੈਂਦੇ ਨੇ। ਕਹਿੰਦੇ ਨੇ ਕਿ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਇਸ ਸੰਸਥਾ ਨੂੰ ਯੂਰੋਪੀਅਨ ਔਰਗਨਾਈਜੇਸ਼ਨਸ ਆਪਣੀ ਜ਼ਿਆਦਾ ਉਹ ਦਿੰਦੀਆਂ ਨੇ, ਫੰਡਿੰਗ ਕਰਦੀਆਂ ਨੇ, ਵੈਸਟਰਨ ਕੰਟਰੀਜ਼ ਕਰਦੀਆਂ ਨੇ, ਇਸ ਕਰਕੇ ਇਹ ਵੈਸਟਰਨ ਕੰਟਰੀਜ਼ ਦੇ ਖਿਲਾਫ਼ ਨਰਮ ਹੈ ਇਹ ਸੰਸਥਾ, ਜਦਕਿ ਏਸ਼ੀਅਨ ਕੰਟਰੀਜ਼ ਜਾਂ ਗੈਰ ਯੂਰਪੀਅਨ ਔਰ ਕੰਟਰੀਜ਼ ਦੇ ਇਹ ਥੋੜ੍ਹੇ ਜਿਹੇ ਸਖਤ ਹੈਗੇ ਨੇ, ਉਹਨਾਂ ਦੇ ਖਿਲਾਫ਼ ਹੈਗੇ ਨੇ। ਹੋ ਸਕਦਾ ਆਰ ਐੱਸ ਐੱਫ ਨੂੰ ਡੈਫੀਨੇਟਲੀ ਹੁਣ ਚਲਾਈ ਰੱਖਣ ਦੇ ਲਈ ਫੰਡਿੰਗ ਤਾਂ ਚਾਹੀਦੀ ਹੋ, ਇੱਕ ਸਬਜੈਕਟਿਵ ਮੈਥੋਡੋਲੋਜੀ ਦਾ ਉਹ ਇਸਤੇਮਾਲ ਕਰ ਰਹੇ ਹੋਣ, ਯਾਨੀ ਕਿ ਰੈਂਕਿੰਗ ਤੈਅ ਕਰਨ ਦੇ ਲਈ ਕੁਛ ਕੁ ਪੱਤਰਕਾਰਾਂ ਤੋਂ ਪੁੱਛ ਲਿਆ, ਕੁਛ ਕੁ ਵਕੀਲਾਂ ਤੋਂ ਪੁੱਛ ਲਿਆ, ਕੁਛ ਕੁ ਮਨੁੱਖੀ ਅਧਿਕਾਰ ਕਾਰਕੁਨਾਂ ਤੋਂ ਪੁੱਛ ਲਿਆ, ਔਰ ਆਪਣੇ ਹਿਸਾਬ ਦੇ ਨਾਲ ਸਵਾਲ ਤਿਆਰ ਕੀਤੇ। ਉਹ ਇੱਕ ਸਬਜੈਕਟਿਵ ਮੈਥੋਡੋਲੋਜੀ ਮੰਨੀ ਜਾ ਸਕਦੀ ਹੈ ਕਿ ਜੋ ਸਾਨੂੰ ਠੀਕ ਲੱਗਦਾ ਉਸ ਤਰੀਕੇ ਦੇ ਨਾਲ ਅਸੀਂ ਪੁੱਛਾਂਗੇ, ਬਟ ਉਹਦੇ 'ਚ ਕੋਈ ਪਰਸਨਲ ਬਾਇਸਨੈਸ ਹੋ ਸਕਦੀ ਹੈ ਇਹ ਨਹੀਂ ਮੈਂ ਮੰਨਦਾ ਹੈਗਾ, ਜਾਂ ਉਹਨਾਂ ਦੀ ਰੈਂਕਿੰਗ ਬਿਲਕੁਲ ਹੀ ਵਰਥ ਨਹੀਂ ਹੈਗੀ, ਉਹ ਬਿਲਕੁਲ ਹੀ ਖਰਾਬ ਹੈਗੀ ਹੈ, ਜਾਂ ਉਹਨੂੰ ਕਿਸੇ ਬੈਂਚਮਾਰਕ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ ਹੈਗਾ। ਨਹੀਂ, ਐਦਾਂ ਵੀ ਨਹੀਂ ਹੈਗਾ, ਕੁਛ ਨਾ ਕੁਛ ਤਾਂ ਤੁਹਾਨੂੰ ਮੰਨਣਾ ਹੀ ਪਏਗਾ ਨਾ, ਕਿਤੇ ਕਹਾ ਕੇ ਤਾਂ ਹਾਂ ਕਰਨੀ ਪਏਗੀ। ਕਹਾਣੀ ਇਹ ਹੈ ਕਿ ਇੰਡੀਪੈਂਡੈਂਟ ਮੀਡੀਆ ਇੰਡੀਪੈਂਡੈਂਟ ਨਹੀਂ ਹੋ ਸਕਦਾ ਜਦੋਂ ਤੱਕ ਉਹ ਇਹਨਾਂ ਪੂੰਜੀਪਤੀਆਂ ਔਰ ਸਰਕਾਰਾਂ ਦੇ ਕੰਟਰੋਲ ਦੇ ਵਿੱਚੋਂ ਬਾਹਰ ਨਹੀਂ ਆਉਂਦਾ। ਅਤੇ ਮੋਟੇ ਤੌਰ ਦੇ ਉੱਤੇ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸਿਆਸਤਦਾਨ ਜਦੋਂ ਕਿਸੇ ਮੀਡੀਆ ਚੈਨਲ ਦਾ ਜਾਂ ਕਿਸੇ ਪੂਰੇ ਇੱਕ ਸੈਗਮੈਂਟ ਦਾ ਬਾਇਕਾਟ ਹੀ ਕਰ ਦਿੰਦੇ ਨੇ, ਵਿਰੋਧ ਹੀ ਕਰ ਦਿੰਦੇ ਨੇ, ਦੈਟ ਇਜ਼ ਵੈਰੀ ਵੈਰੀ ਰੋਂਗ। ਉਹ ਇੱਕ ਬਹੁਤ ਗਲਤ ਨੈਰੇਟਿਵ ਜਿਹੜਾ ਉਹ ਬਹੁਤ ਗਲਤ ਮੈਸੇਜ ਜਿਹੜਾ ਉਹ ਦੁਨੀਆ ਨੂੰ ਜਾਂਦਾ। ਔਰ ਜੇ ਤੁਸੀਂ ਕਿਸੇ ਵੀ ਸਿਆਸਤਦਾਨ ਦੇ ਫੈਨ ਹੋ ਸਕਦੇ ਹੋ, ਇੱਦਾਂ ਨਹੀਂ, ਮੈਂ ਅੱਗੇ ਕਹਿੰਦਾ ਹੁੰਦਾ ਸੀਗਾ ਕਿ ਨਹੀਂ ਹੋਣਾ ਚਾਹੀਦਾ, ਪਰ ਲੋਕ ਮੰਨਦੇ ਹੀ ਨਹੀਂ ਹੈਗੇ, ਵੈਸੇ ਹੋਣਾ ਨਹੀਂ ਚਾਹੀਦਾ ਹੈਗਾ, ਪਰ ਫਿਰ ਵੀ ਕਿਸੇ ਸਿਆਸਤਦਾਨ ਨੂੰ ਤੁਸੀਂ ਬਲਾਈਂਡਲੀ ਫੋਲੋ ਕਰਦੇ ਹੋ ਕਿ ਯਾਰ ਪੌਲਿਨ ਹੈਨਸਨ ਬਹੁਤ ਟਾਈਮ ਬਹੁਤ ਵਧੀਆ ਗੱਲਾਂ ਵੀ ਕਰ ਦਿੰਦੇ ਨੇ, ਬਹੁਤ ਵਾਰ ਉਹ ਜਮਾਂ ਹੀ ਇਹੀ ਤਹੀ ਵੀ ਫੇਰ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਐਂਥਨੀ ਐਲਬਨੀਜ਼ ਕਈ ਥਾਵਾਂ 'ਤੇ ਠੀਕ ਗੱਲਾਂ ਕਰਦੇ ਹੋਣਗੇ, ਬਹੁਤ ਥਾਵਾਂ ਦੇ ਉੱਤੇ ਉਹਨਾਂ ਦੇ ਗੱਲ ਦੇ ਵਿੱਚ ਵਜ਼ਨ ਨਹੀਂ ਹੁੰਦਾ। ਹਰ ਇੱਕ ਪੋਲੀਟੀਸ਼ੀਅਨ ਦਾ ਇੱਦਾਂ ਉੱਪਰ ਥੱਲੇ ਹੈਗਾ। ਟਰੰਪ ਦੀਆਂ ਵੀ ਆਪਣੀਆਂ ਕੁਝ ਕਮਜ਼ੋਰੀਆਂ ਹੈਗੀਆਂ ਨੇ, ਕਈ ਚੀਜ਼ਾਂ ਦੇ ਵਿੱਚ ਉਹ ਠੀਕ ਨੇ, ਬਿਹਤਰ ਨਹੀਂ ਕਹੂੰਗਾ ਠੀਕ ਨੇ, ਬਿਹਤਰ ਮਤਲਬ ਜੋ ਬਾਈਡਨ ਦੇ ਨਾਲ ਤਾਂ ਨਾ ਹੀ ਕਰੋ ਕੰਪੈਰੀਜ਼ਨ। ਹਾਂ, ਉਹਨਾਂ ਤੋਂ ਪਿਛਲੇ ਪ੍ਰੈਜ਼ੀਡੈਂਟ ਦੇ ਮੁਕਾਬਲੇ ਉਹ ਨਹੀਂ ਵਧੀਆ ਹੈਗੇ, ਜੇ ਤੁਸੀਂ ਉਹਨਾਂ ਦੀ ਓਬਾਮਾ ਨਾਲ ਜਾਂ ਇੱਥੋਂ ਤੱਕ ਕਿ ਉਹਨਾਂ ਦੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਜਾਰਜ ਬੁਸ਼ ਦੇ ਨਾਲ ਤੁਲਨਾ ਕਰ ਲਓ, ਨਹੀਂ। ਹੁਣ ਕਹਾਣੀ ਇਹ ਹੈ ਕਿ ਇਹਨਾਂ ਪੋਲੀਟੀਸ਼ੀਅਨਸ ਨੂੰ ਤੁਸੀਂ ਪਸੰਦ ਜ਼ਰੂਰ ਕਰੋ, ਉਹਨਾਂ ਦੇ ਨਾਲ ਜੁੜਿਆ ਹੋਇਆ ਮੀਡੀਆ ਜ਼ਰੂਰ ਫੋਲੋ ਕਰੋ, ਬਟ ਪਲੀਜ਼ ਕੀਪ ਅ ਬੈਲੈਂਸ ਚੈੱਕ। ਅਤੇ ਸਿਆਸਤਦਾਨਾਂ ਨੂੰ ਇਹ ਚਾਹੀਦਾ ਹੈਗਾ ਕਿ ਉਹ ਜਵਾਬਦੇਹੀ ਦੇਣ, ਕਿਸੇ ਇੱਕ ਮੀਡੀਆ ਦਾ ਬਾਇਕਾਟ ਕਰਕੇ ਇਹ ਨਾ ਕਹਿਣ ਕਿ ਮੈਨੂੰ ਇਹ ਵਧੀਆ ਨਹੀਂ ਲੱਗਦਾ ਹੈਗਾ, ਇਹ ਤਾਂ ਮੇਰੇ ਖਿਲਾਫ਼ ਹੀ ਗੱਲ ਕਰਦੇ ਨੇ। ਇਹਦਾ ਮਤਲਬ ਕਿ ਫਿਰ ਉਹ ਜਿਹੜਾ ਵੀ ਸਵਾਲ ਪੁੱਛ ਰਹੇ ਨੇ, ਠੀਕ ਹੈ ਕਿ ਤੁਹਾਨੂੰ ਪਸੰਦ ਨਹੀਂ ਹੋ ਸਕਦਾ ਹੈਗਾ, ਤੁਸੀਂ ਉਹਦਾ ਉਸ ਢੰਗ ਦੇ ਨਾਲ ਜਵਾਬ ਦਿਉ। ਜੇ ਉਦਾਹਰਣ ਦੇ ਤੌਰ ਦੇ ਉੱਤੇ ਐਪਸਟੀਨ ਮਾਮਲੇ ਦੇ ਵਿੱਚ ਤੁਸੀਂ ਸ਼ਾਮਲ ਹੈ ਹੀ ਨਹੀਂ ਸੀ, ਤੁਸੀਂ ਦੁੱਧ ਧੋਤੇ ਹੈਗੇ ਹੋ, ਫਿਰ ਤੁਸੀਂ ਕਹਿ ਦਿਉ ਕਿ ਲਗਾਈ ਜਾਓ ਇਲਜ਼ਾਮ ਸਾਬਤ ਹੋ ਜਾਣਗੇ ਤਾਂ ਮੈਨੂੰ ਦੱਸਿਓ, ਅਤੇ ਜੇ ਸਾਬਤ ਨਹੀਂ ਹੁੰਦੇ ਤਾਂ ਮੈਂ ਤੁਹਾਨੂੰ ਕਟਕੜੇ 'ਚ ਖੜਾਊਂਗਾ। ਬਰਾਬਰ ਕਰੋ ਨਾ, ਜਾਂ ਫਿਰ ਇੰਡੀਆ ਦੇ ਕੇਸ ਦੇ ਵਿੱਚ ਪੂਰਾ ਦਾ ਪੂਰਾ ਮੀਡੀਆ ਹੀ ਬਾਇਕਾਟ ਕਰਤਾ, ਪ੍ਰੈਸ ਕਾਨਫਰੰਸ ਕੱਢਣੀ ਹੋ ਨਹੀਂ ਹੈਗੀ। ਐਜ਼ ਅ ਜਰਨਲਿਸਟ ਮੈਨੂੰ ਇਹ ਲੱਗਦਾ, ਮੈਂ ਆਪਣਾ ਓਪੀਨੀਅਨ ਦੇ ਰਿਹਾ ਹੈਗਾ, ਫਿਰ ਉਹੀ ਗੱਲ ਦੱਸਣ ਲੱਗਿਆ ਕਿ ਇਹ ਪਰਸਨਲ ਓਪੀਨੀਅਨ ਹੈ। ਐਜ਼ ਅ ਜਰਨਲਿਸਟ ਆਈ ਰੀਅਲੀ ਫਾਈਂਡ ਦੈਟ ਓਫੈਂਸਿਵ ਕਿ ਇੱਕ ਪ੍ਰਾਈਮ ਮਿਨਿਸਟਰ ਪ੍ਰੈਸ ਕਾਨਫਰੰਸ ਹੀ ਨਹੀਂ ਕਰ ਪਾਉਂਦਾ ਹੈਗਾ, ਉਹਦੇ 'ਚ ਇੰਨੀ ਕਾਬਲੀਅਤ ਹੀ ਨਹੀਂ ਹੈਗੀ, ਉਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਖੈਰ ਇਹ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਕੁਛ ਕੁ ਗੱਲਾਂ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਸਾਹਮਣੇ ਆਈਆਂ ਸੀ, ਸੋਚਿਆ ਕਿ ਤੁਹਾਡੇ ਨਾਲ ਸਾਂਝੀਆਂ ਕਰ ਦਈਏ। ਇਨਸਾਈਟ ਰਿਪੋਰਟ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ। ਮੌਕਾ ਮਿਲਦੇ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਯੂ ਆਰ ਲਿਸਨਿੰਗ
3: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ, ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
4: ਰੇਡੀਓ ਹਾਂਜੀ,
2: ਸਟੇ ਟਿਊਨਡ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸ਼ੈਰਨੈਕਸਸ
1: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: बेबी को बेस पसंद है।
1: हांजी 1674 AM 24

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ਼੍ਰੀ ਅਕਾਲ ਮੈਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एकै नाम चबत अगनत अनेकै
0: वेद पुराण सिमर सुधाखर कीने राम नाम एक अखर
1: इनकै जे जीव सावै ताकि महिमा गनी न आवै
0: कांखी एकै दर्श तुहारो नानक गुण संग मोहे उधारो
1: सुखमनी सुख अमृत प्रभ नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्ब निधान नानक हर अंग
1: प्रभु कै सिमरन ऋषि नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: श्री सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन नेचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जन कृपा मैया नानक तिन जन सरनी पैया
0: हर सिमरन कर भत प्रगटाए हर सिमरन लागे बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकारा
0: कर कृपा जिसे आप बुझाया नानक गुरमुख हर सिमरन तिन पाया
1: सुखमनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कोट पापर हरै
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जप तुहि सुखिया
1: लाख करोड़ी बंधन परै हर का नाम जपत निस्तरै
0: अनक माया रंग तिख न बुझावै हर का नाम जपत आगावै
1: जे मार्ग हो जात गीला तै हर नाम संग होत सुहेला
0: ऐसा नाम मन सदा ध्याइयै नानक गुरमुख परमगत पाइयै
1: सूटत नाही को लख बाही नाम जपै तै पार पराही
0: अनक बगंजह आए संघारै हर का नाम तत्काल उधारै
1: अनक जोन जन मैं मर जाम नाम जोत पावै विश्राम
0: हौ मैला मल कबहु ना धोवै हर का नाम कूट पाप खोवै
1: ऐसा नाम जपो मन रंग नानक पाइयै साध कै संग
0: जे मार्ग के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तो प्रोगाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भग जना की बर्तन नाम संत जना कै मन विश्राम
0: हर का नाम दास की ओट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ नाहे बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पो जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पब नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਰਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਦਿਨ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਮ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ਼ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੋ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠੂਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया
0: अगणत साहो अपनी देरास खात पीत बरत आनंद उलास
1: अपनी अमान कछ बहुर साले अज्ञानी मन रोस करे
0: अपनी प्रति तापी खूब है बहुर उसका विश्वास न होवे
1: जिसकी बस सागे राख है पप की आज्ञा माने माथ है
0: उसते चौगन करे निहाल नानक साहिब सदा दयाल
1: अनक पात माया के हे सर पर होवत जान अनेक
0: बिर की छाया सो रंग लावे ओ बिन सह ओ मन पछतावे
1: ज्योति सह सो चालन हार लपट रहो ते अंध अंधार
0: बटाऊ सो जो लावे नेह ताको हाथ नावे केहे
1: मन हर के नाम की प्रीत सुखदाई कर कृपा नानक आप लै लाई
0: मिथ्या तन धन कुटम सुबाया मिथ्या हो मैं ममता माया
1: मिथ्या राजु मंतन माल मिथ्या काम क्रोध विकराल
0: मिथ्या रथ हस्ती अस वस्त्रा मिथ्या रंग संग माया पे खस्ता
1: मिथ्या त्रो मोह अभिमान मिथ्या आपस ऊपर करत गुमान
0: अस्त्र भगत साध की शरण नानक जप जप जीवे हर के चरण
1: मिथ्या शरण पर निंदा सुने मिथ्या हस पर दरुक हिरे
0: मिथ्या नेत्र पेखत पर तिर रूपाद मिथ्या रसना भोजन अनुसवाद
1: मिथ्या चिन पर विकार कुतावे मिथ्या मन पर लोभ लुभावे
0: मिथ्या तन ही पर उपकारा मिथ्या बास लेत विकारा
1: बिन बूझे मिथ्या सब पै सफल दे नानक हर हर नाम लै
0: बिरथी साख्त की आर जा सच बिना कह होवत सूचा
1: बिरथा नाम बिना तन अंध मुखावता कह दुर्गंध
0: बिन सिमरन दिन रैन बिरथा बिहाए मेघ बिना ज्यों खेती जाए
1: गोविंद भजन बिन बिथे सब काम जो कर प्रते निरार धाम
0: धन धन ते जन जिह घट बस्यो हर नाओ नानक ताकै बल बल जाओ
1: रहत वर कछ अवर कमावत मानी पीत मुखो गंडलावत
0: जानन हार प्रभु प्रवीण बाहर भेख न काहू पीन
1: और उपदेश है अपना करै आवत जावत जन मैं मरै
0: जिसकै अंतर बसै निरंकार तिसकी सीख तरै संसार
1: जो तुम भाने तिन प्रभ जाता नानक उंजन चन प्राता
0: करो बेनती पार ब्रह्म सब जानै अपना किया आपह मानै
1: आपे आप करत नवेरा किसै दूर जिनावत किसै बुझावत नेरा
0: उपाव स्यान सगल ते रहत सब कछ जानै आत्म की रहत
1: पावै तिसलै लड़ लाए थान थनंतर रहा समाए
0: सो सेवक जिस कृपा करी निमख निमख जप नानक हरी
1: सुख मनी सुख अमृत प्रभ नाम भग जना कै मन विश्राम अठ पंज सलोक
0: काम क्रोध अर लोभ मोह बिनस जाए अहमेव नानक प्रशर नागति कर प्रसाद गुरुदेव सत नाम श्री वाहे गुरु अष्टपति
1: जय प्रसाद क्षति अमृत खाहे तिस ठाकुर को रख मन माहे
0: जय प्रसाद सुगंध तन लावे तिसको सिमरत परमगत पावे
1: जय प्रसाद बसे सुख मंदिर तिसे त्याज सदा मन अंदर
0: जय प्रसाद ग्रह संग सुख बसना आठ पहर सिमर हो तिस रसना
1: जय प्रसाद रंग रस भोग नानक सदा त्याई त्यावन जोग
0: जय प्रसाद पाठ पटम्बर हंडावे तिसे त्याका तब लुभावे
1: जय प्रसाद सुसे सुई जय मन आठ पहता का जस गवी जय
0: जय प्रसाद तुज सब को मान मुखता को जस रसन बखाने
1: जय प्रसाद तेरा धर्म मन सदा त्याए केवल पार ब्रह्म
0: प्रभु जी जपत दर गए मान पावे नानक पथ सेती घर जावे
1: जय प्रसाद औरो कंचन देही लिव लाओ तिस नाम स्नेही
0: जय प्रसाद तेरा उला रहत मन सुख पावे हर हर जस कहत
1: जय प्रसाद तेरे सगल छिद्र ढाके मन सनी प्रभ ठाकर प्रभता कह
0: जय प्रसाद तुझ को न पहुंचे मन सास सास सिमरो प्रभु उचे
1: जय प्रसाद पाई दुर्लभ देहे नानक ताकी भगत करे
0: जय प्रसाद आभूखन पहरी जय मन तिन सिमरत क्यों आलस की
1: जय प्रसाद असुहस्त असवारी मन तिस पर को कबू ना बिसारी
0: जय प्रसाद बाग मिलक तना राख पुरोई प्रभ अपने मना
1: जिन तेरी मन बंत बनाई उठत बैठ सत सहते आई
0: सहते आजो एक अलख है इहा उहा नानक तेरी रख है
1: जय प्रसाद करे पुन बहुदान मन आठ पहर कर तिसका ध्यान
0: जय प्रसाद तू आचार बिहारी तिस प्रभ को सास सास चितारी
1: जय प्रसाद तेरा सुंदर रूप सो प्रभ सिमरो सदा अनूप
0: जय प्रसाद तेरी नीकी जात सो प्रभ सिमर सदा दिन रात
1: जय प्रसाद तेरी पत्र है गुर प्रसाद नानक जस कह
0: जय प्रसाद सुने करनाद जय प्रसाद पेखे बिस्माद
1: जय प्रसाद बोले अमृत रसना जय प्रसाद सो सहजे बसना
0: जय प्रसाद हस्त कर चल है जय प्रसाद संपूर्ण फल है
1: जय प्रसाद परम गत पावे जय प्रसाद सो सहज समावे
0: ऐसा प्रभ त्याग अवर कत लागो गुर प्रसाद नानक मन जागो
1: जय प्रसाद तू पर संसार तिस प्रभ को मूल न मनो विसार
0: जय प्रसाद तेरा प्रताप रे मन मूड तुता को जाप
1: जय प्रसाद तेरे कारज पूरे तिसे जान मन सदा हजूर है
0: जय प्रसाद तू पावे साच रे मन मेरे तू ता सुराच
1: जय प्रसाद सब कीत होए नानक जाप जपे जप सोए
0: आप जपाए जपै सो नाओ आप गावे सो हर गुण गाओ
1: प्रभ कृपा ते होए प्रगास प्रभु दया ते कमल विगास
0: सब सो प्रसन्न बसै मन सोए प्रभ दया ते मत उत्तम होए
1: कर्म निधान प्रभ तेरी मैया आपो कछु ना किन्हु लया
0: जित जित लावो तित लगै हर नाथ नानक किन कै कछु न हाथ
1: सुख मनी सुख अमृत प्रभ नाम भगत जना कै मन विश्राम अठ छे श्लोक
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁੰਮਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਾਈ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰਧਾਰ ਹੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਕਰਮ ਨਾ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ ਮਨ ਕੀ ਬਾਸ਼ਨਾ ਮਨ ਤੇ ਟਰ ਹੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੋ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਅਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਵ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਪੋਏ
1: ਕਰ ਕਿਰਪਾ ਅੰਤਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਤ ਨਿਤ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨਾਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: The funniest kids in Australia are here. क्या बाता ने जी, क्या बाता ने। नमस्ते, सत श्री अकाल, आदाब। मैं हाँ कृष्णा, तुझे सुनो रेडियो, हाँ जी। 1674 AM, दिन है 7 तारीख, अगस्त का महीना, सुबह के 8:01 हो चुके हैं। टाइम है लाफ्टर थेरेपी का, और मेरे साथ हंसने के लिए आ गए हैं नौनिया जी।
1: सत श्री अकाल, आदाब, सलाम, नमस्ते। आई थिंक आई हैव टू चेंज माय रफ्तार टुडे बिकॉज़
0: नहीं, थोड़ी थोड़ी कहीं मेरी प्रेशर होता है, मैं भी बहुत धीमे धीमे चले, कोई चक्कर नहीं।
1: नहीं
0: ठीक है,
1: आई कैन बीट इट।
0: अच्छा,
1: दैट्स योर प्रॉब्लम, यू अंडरस्टैंड और नॉट। आई कैन बीट यू,
0: मैंने पता नहीं सी मैं कंपटीशन से। हे राम,
1: उम्मीद करते जी सारे दा फ्राइडे बहुत सोहना चढ़ गया होना। 7-8, क्या सोहनिया तरीका ने, 7-8-8। अज दा दिन सोहना होवे, सब दा बहुत सोहना चढ़े और बहुत सोहना गुजरे भी, डेफिनेटली गुजरूगा, क्योंकि असीं आस ते अरदास सिर्फ इसे गल दी करदे आ। यस, अज जिन्हां दे भी जन्मदिन ने सारिआं नूं बहुत बहुत मुबारकां, एनवर्सरियां ने उन्हां नूं भी मुबारकां। जे तुसीं कुछ होर शेयर करना चाहुंदे हो मुबारक, और जे तुसी साडे नाल शेयर करोगे असी लाउड स्पीकर ते बोलांगे जी फलाने सिंह नू, फलानी कौर नू, फलानी कुमारी नू, सब नू मुबारक।
0: मुबारक जी, मुबारक ते मुबारक। वैसे हजे आई नहीं, पर चलो मेरे वालों मुबारक, हैप्पी बर्थडे टू एनी वन हू इज सेलिब्रेटिंग। मैनू हुण थोड़ा फोमो फील हो रहा, मेरा नहीं है, पर चलो इट इज व्हाट इट इज, ठीक है,
1: इट्स ओके, इट्स ऑलराइट।
0: आएगा अपना टाइम, आएगा नोनिया जी, आएगा।
1: ऑल इज वेल, ऑल इज वेल, ऑल इज वेल, ऑल इज वेल।
0: ते हुण वेल करदे आं आपां बच्चियां दे नाल, ते शुरू करदे आं गल्लां बातां इन्हां दीआं, बुझारतां ते इन्हां दे चुटकले ते बोलियां भी। अज तो फ्राइडे आ गया, सिविल गेट नहीं बोलियां,
1: ते
0: शुरुआत करदे आं फिर जी। ओपनिंग बैट्समैन होणगे मन्नत ते फतेह, ते बाद चो तवनीत एंड सिबलिंग्स, रेडी रहो।
1: यप,
0: हेलो
1: फतेह जी, मन्नत जी,
0: हेलो हेलो हेलो, हेलो। चलो अपा इस तरह करदे आं, फिलहाल कनेक्ट नहीं कर पा रहे उन्हां नाल, ते अपा तेग नू ले लेने जी भाई।
1: ओ यस,
0: सही कि नहीं।
1: यप,
0: हेलो,
2: सत श्री अकाल
1: कृष्णा अंकल।
0: लगले में वीरा कहना होवे ना।
1: ओ वीरा, वीरा, यस सॉरी, ही इज वीरा, ही इज वीरा, यस सॉरी, दैट्स माय बैड,
0: ही
1: इज वीरा।
0: हां, हेलो, हेलो, बोल दे नहीं, आज की चक्कर हो गया ही
1: यार, जल्दी जल्दी बोलो, असि काले पे हुए थोड़ा चुटकला सुनन नु, बोली सुनन नु।
2: ठीक है,
0: ठीक है, हां जी, कौन बोलदा, कौन पे जी, हुन कन्फ्यूजन जी क्रिएट हो गई, मेनू लगदा मन्नत तुसी हो।
1: मन्नत,
2: मन्नत,
0: चलो वेरी गुड। हां जी, किवे हो, ठीक ठाक, की हो गया अज, हैरान हो के पहली बार आ गई।
2: ਗਿੱਧੇ ਵਿੱਚ ਨੱਚਦੀ ਦੇ ਭੂੰਡ ਮਾਰ ਗਿਆ
0: ਡੰਗ, ਗਿੱਧੇ ਵਿੱਚ ਨੱਚਦੀ ਦੇ ਭੂੰਡ ਮਾਰ ਗਿਆ ਡੰਗ, ਗਿੱਧੇ ਵਿੱਚ ਨੱਚਦੀ ਦੇ ਭੂੰਡ ਮਾਰ ਗਿਆ
1: ਡੰਗ।
0: यार सवेरे सवेरे बच्चों वायलेंस च आ गए हैं यार, फ्राइडे से आज
1: तक है। नहीं, मैंने तो गाना याद दुआता, कुड़ी बन के शहद दी मक्खी आयो डंग मार गई।
0: क्या बात है, क्या प्लेलिस्ट है छोटी, अमेजिंग। थैंक यू मन्ना, थैंक यू सो मच।
1: फतेह जी,
0: फतेह नाल कराओ फिर गल,
1: जी करा दियो जी।
2: सत श्री अकाल नोनिया आंटी जी ने, कृष्णा जी,
0: सत श्री अकाल फतेह
1: सिंह जी, की हाल चाल ने, सुनियो मुनियो।
2: वधिया, तुसी किवें हो?
1: ओ बस तुसी वधिया, असी भी चढ़दी कला च। फिर
0: ओके रिपोर्ट, ओके रिपोर्ट, की चली जांदा तैयारी स्कूल दी?
2: अगे ममा सानू ਲਗਭਗ ਛੱਡਦੇ ਹੁੰਦੇ ਅੱਜ ਪਾਪਾ ਸੀ
0: ਓਕੇ ਚਲੋ ਬਈ ਚੇਂਜ ਆਫ ਡਰਾਈਵਰ ਹੋ ਗਿਆ
1: ਅੱਜ ਫਿਰ ਫਤਿਹ ਸਿੰਘ ਸਾਨੂੰ ਕੀ ਸੁਣਾਉਣਗੇ
2: ਅੱਜ
0: ਹੈਲੋ
2: ਫੈਸ਼ਨ ਕਰਕੇ ਆਏ ਮਾਦਰੀ ਫੈਸ਼ਨ ਕਰਕੇ ਆਏ ਮਾਦਰੀ ਦਿਲ ਬਾਬੇ ਦੇ ਡੰਗੇ ਤੈਨੂੰ ਦੇਖਣ ਨੂੰ ਬਾਬਾ ਐਨਕਾਂ ਮੰਗੇ
0: ਤੈਨੂੰ ਦੇਖਣ ਨੂੰ ਬਾਬਾ ਐਨਕਾਂ ਮੰਗੇ ਤੈਨੂੰ ਵੇਖਣ ਨੂੰ ਬਾਬਾ ਐਨਕਾਂ ਮੰਗੇ
1: ਬਲੇ ਬਲੇ ਬਲੇ ਬਲੇ ਬਲੇ
0: ਵਾਹ ਬਈ ਵਾਹ ਤੁਹਾਨੂੰ ਕਿੱਦਾਂ ਪਤਾ ਬਾਬਾ ਮਾਦਰੀ ਨੂੰ ਵੇਖਣ ਲਈ ਐਨਕਾਂ ਮੰਗਦਾ ਹਾਂ ਇੰਨੀ ਗਹਿਰੀ ਜਾਣਕਾਰੀ ਪਤਾ ਨੀ
1: ਸੀ ਵੀਰੇ ਇਟਸ ਬੋਲੀ ਅਸੀਂ ਸਮਝੀ ਨੀ
0: ਅਗਲੇ ਕਾਲਰ ਨਾਲ ਜੁੜਦੇ ਹਾਂ ਤੇ ਅਗਲਾ ਕਾਲਰ ਹੈ ਜੀ ਸਾਡਾ ਤੇਗ
1: ਸਤਿ ਸ੍ਰੀ ਅਕਾਲ ਤੇਗ ਜੀ
2: ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ
1: ਆਂਟੀ ਜੀ ਕੀ ਹਾਲ ਚਾਲ ਨੇ
0: ਸਭ ਤੋਂ ਸੋਹਣੀ ਹਾਂਜੀ ਤੁਸੀਂ ਬੋਲਦੇ ਹੋ
1: ਬੜੇ ਚਲਾਕ ਹੁੰਦੇ ਨੇ ਨਾ ਅੱਜ ਉਹ ਸਵੇਰ ਸਵੇਰ ਦਾ ਗਿਆਨ ਵੀ ਨਿਕਲ ਗਿਆ ਮੇਰਾ ਤਾਂ
0: ਬਾਕੀ ਠੀਕ ਹੈ ਤੁਸੀਂ ਮੇਰੇ ਵੱਲ ਕਿਉਂ ਸਭ ਵੇਖ ਕੇ ਬੜੇ ਚਲਾਕ ਹੁੰਦੇ ਵੈਰੀ ਰੂਡ ਵੈਰੀ ਰੂਡ
1: ਅਗਲੀ ਵਾਰੀ ਐਨਕਾਂ ਲਾ ਕੇ ਦੇਖੂਗੀ ਤਾਂ ਕਿ ਧਿਆਨ ਨਾਲ ਲੈ ਕੇ ਜਾਵੇ
0: ਯਾਲਾ ਯੇ ਕਿਆ ਹੋ ਰਿਹਾ
1: ਹਬੀਬੀ ਹਬੀਬੀ ਫੁਰਤਮ ਫੁਰਤਮ
0: ਫੁਰਤਮ
1: ਅੱਗੇ ਅੱਗੇ ਤੁਰਤਮ
0: ਤੇ ਕੀ ਕੀ ਕਹੀ ਜਾਂਦੇ ਨੋਨੀ ਆਂਟੀ
2: ਪਤਾ ਨਹੀਂ
0: ਤੁਹਾਡਾ ਹੀ ਮੇਰੇ ਵਾਲਾ ਹਾਲ ਹੈ
1: ਕੀ ਕੀ ਸੁਣਾਓਗੇ ਅੱਜ ਕੀ ਸੁਣਾਓਗੇ ਤੇਗ ਜੀ
2: ਗੋਨ ਵਾਲੇ ਦਾ ਮੂੰਹ ਖਾਣੀਆਂ ਟਾਲੀ ਤੇ ਕੁੱਗੀ ਕਰੇ ਕੁੰਕੂ
1: ਖਾਣੀਆਂ ਟਾਲੀ
2: ਤੇ
1: ਕੁੱਗੀ ਕਰੇ ਕੁੰਕੂ
0: ਬੜੀ ਸੋਹਣੀ ਬੋਲੀ ਸੁਣਾਈ ਹੈ ਤੁਸੀਂ ਵੈਰੀ ਨਾਈਸ ਯਾਰ
1: ਬਹੁਤ ਪਿਆਰੀ
0: ਮੈਂ ਫਸਟ ਟਾਈਮ ਸੁਣੀ ਹੈ ਵੈਰੀ ਗੁੱਡ ਵੈਰੀ ਨਾਈਸ ਤੇਗ
2: ਥੈਂਕ ਯੂ
1: ਥੈਂਕ ਯੂ ਸੁਣਾ ਪੁੱਤੂ ਹੈਵ ਅ ਨਾਈਸ ਡੇ
2: ਅੰਬਰ
1: ਨਾਲ ਫਿਰ ਅੰਬਰ ਨੂੰ ਕਵਾਂਗੇ ਨਾਈਸ ਡੇ ਨਾ
2: ਸਤਿ
1: ਸ੍ਰੀ ਅਕਾਲ ਪਾੜੀ ਪਾੜੀ ਚਿੜੀਆ ਜੀ ਕੀ ਹਾਲ ਚਾਲ ਨੇ
0: ਬਹੁਤ ਵਧੀਆ ਬਈ ਬਹੁਤ ਵਧੀਆ ਕੀ ਕਰੀ ਜਾਂਦੇ ਹੋ
1: ਸੋਫੇ
0: ਬੜੀ ਪਿਆਰੀ ਚੀਜ਼ ਹੈ ਨਾ ਵਿੱਚ ਬਹਿ ਜਾ ਫਿਰ ਉੱਠ ਨਹੀਂ ਹੁੰਦਾ
1: ਨਾ ਨਾ ਨਾ ਨਾ ਨਾ
0: ਅੰਬਰ ਤੁਹਾਡੇ ਤੋਂ ਉੱਠ ਹੁੰਦਾ
2: ਨਹੀਂ
1: ਮੈਨੂੰ ਪਤਾ ਅੰਬਰ ਕੰਬਲ ਲੈ ਕੇ ਬੈਠੀ ਹੈ ਨਾ ਸੋਫੇ ਤੇ ਬਲੈਂਕਟ ਚ
0: ਨਹੀਂ ਨਹੀਂ ਸਾਨੂੰ ਤਾਂ ਸਾਡੇ ਸੀਸੀਟੀਵੀ ਤੋਂ ਦਿਸ ਰਿਹਾ ਕਿ ਤੁਸੀਂ ਲੱਤਾ ਹੋਇਆ ਬਲੈਂਕਟ ਯੈਸ ਇਹ ਝੂਠ ਬੋਲ
1: ਹੀਟਰ ਹੀਟਰ ਔਨ ਆ ਹੈਨਾ
0: ਹੋਣਾ ਚਾਹੀਦਾ ਹੈ
1: ਥੈਂਕ ਯੂ ਐਂਬਰ ਹੈਵ ਅ ਨਾਈਸ ਡੇ ਸੋਨੇ ਪੁੱਤੂ
0: अगला कॉलर साडे नाल जी, साडे नाल जुड़न गए अर्णव।
1: अर्णव सत श्रीकाल अर्णव जी। सत श्रीकाल सोने पुतु, की हाल चाल?
0: एजेंडा लिया
1: आज फिर की सुनाऊंगा सोना पुतू मेरा?
2: आज सुनाऊंगा एक बुजारत।
1: बीरा बुजूगा, मैं नहीं बुजूगी।
0: मैंने तो थोड़ी उम्मीद थी मैं तो आया आज इस करके, मैं चलो आज जलील नहीं होऊंगा।
1: जलालत मननी नहीं है। हाँ, कोई कुछ भी करी चले।
0: हाँ, ठीक है, लियाओ जी, लियाओ
1: जी।
2: सोखी है, दो भैन रेंदिया पर कदी नहीं मिलदिया।
1: दो भैणा नाल नाल रहंदियां पर कदे नहीं मिलदियां।
0: मोमबत्ती?
1: हां जी। ओ यस
2: नहीं।
1: ओ यार रहन दे, मेरी एक भैण हुंदी सी, दो भैणा सीगियां, लड़दियां रहंदियां सी सारी दिहाड़ी। मैनूं
0: अच्छा तुसीं नौनी आंटी दी गल करदे पए हो, तुहानूं किद्दां पता?
2: हां जी।
0: हां नौनी आंटी, आंसर नौनी आंटी है?
2: नहीं।
0: फिर सारा आंसर
1: यार, मैं चश्मा ला के देखा, मेरी अखां सही नहीं हैगियां।
0: दोबारा बोलियो।
1: मैं चश्मा ला के देखा, मेरी अखा नहीं सही है।
0: मेनू लग रहा है अंदर ही जवाब
1: है। अखा?
0: क्या बात है, दिन बन गया।
1: हाय कृष्णा जी,
0: हाय फाय, हाय फाय, क्या बात है।
1: बजली बजली
0: रेंदी दुनिया तक साडा ना रहेगा। शर्लक होम्स के बाद ऐसी ही हैं।
1: ऐसी हैं बस।
0: बस कॉन्ट्रैक्ट आया खड़ा है जीपीओ वालों का। वेट करो हैं। थैंक यू अर्णव, थैंक यू सो मच। तुझे
1: यार ना बहुत औखी औखी बुझारता बुझ दे हूं। आज तक बीरे ने तुक्का लाता गल वाली जान की। नहीं नहीं तो असि फेल हो जाना सी क्या सवेरे सवेरे।
0: ना सी यार। ओके
1: ओके
0: चलो। ऑलराइट, हैव अ नाइस डे
1: छोनी पुतू।
2: हैव अ नाइस डे,
1: थैंक यू, थैंक यू।
2: Bye.
1: Bye, bye,
0: bye, bye, bye, जी। ते हुन अप्पा लवांगे जी एम्बर गुरबाज होरां नूं कॉल ते।
1: एम्बर गुरबाज,
0: हेलो,
1: सत श्री अकाल जी।
2: सत श्री अकाल कृष्णा
1: अंकल जी, अनोनी आंटी जी। सत श्री अकाल जी, की हाल चाल?
2: वधिया मेरा,
1: आप तो कुछ से अच्छा देखी। हेलो पंजाबी हो?
0: ਕਿਵੇਂ ਹੋ? ਆਵਾਜ਼ ਦੂਰੋਂ ਦੂਰੋਂ ਆਉਂਦੀ ਪਈ ਹੈ ਤੁਹਾਡੀ, ਮਾੜਾ ਲਾਗੇ ਲੈ ਕੇ ਆਓ ਹਾਂ ਫੋਨ ਨੂੰ।
1: ਹੁਣ ਠੀਕ ਆ,
0: ਹੈ ਨਾ? ਐਨਰਜੀ ਲੋਅ ਲੱਗ ਰਹੀ ਹੈ ਥੋੜੀ ਸਵੇਰੇ ਸਵੇਰੇ, ਕੀ ਚੱਕਰ ਕੀ ਆ?
1: ਬ੍ਰੇਕਫਾਸਟ ਨਹੀਂ ਕੀਤਾ ਹੋਣਾ ਨਾ?
2: ਫੁੱਲ
1: ਐਨਰਜੀ,
0: ਫੁੱਲ ਐਨਰਜੀ। ਓਕੇ
1: ਓਕੇ, ਚਲੋ ਫਿਰ ਸਾਨੂੰ ਦਿਖਾਓ, ਸੁਣਾਓ ਆਪਣੀ ਐਨਰਜੀ।
2: बोली
1: बोली,
0: लियाओ जी, लियाओ बोली, लियाओ।
2: बाई बैसी खत्म गया सी, खत्म ले आंदा पतासा, मित्रन मार गया नी तेरा हासा,
0: मित्रन मार गया हासा, मित्रन मार गया।
1: बल बल बल बल बल
0: बल, ए मित्रन मारा नी हासा, तुसे सुट्टिया ही है हासा। जा चक ले जा हासा, मार गया मेनू, मेनू होर भी काम ने दिन दे अंदर, हुण एही करदा रहवां। हैं इदां ही है ना?
1: सो स्वीट मेरा छोड़ा पुत्तू, इट्स वेरी नाइस,
0: वेरी नाइस। हुण अगला कौन कॉलर है जी? अगला कौन है जी?
1: नहीं हल तक
2: एम्बर,
1: एम्बर करो
0: जी, करो एम्बर ना गल करो।
2: सत्सकाल दुनिया आंटी जी,
0: चेंज कर दो, चेंज कर दो, मानदे नहीं कि किदा करा एम्बर, किदा मनावा उन्हां नूं। हेलो हेलो हेलो,
1: जदों मम्मी थोड़े आउणगे ना आपां एम्बर नाल मिलावांगे, फिर दसणगे।
0: डन हो गया, सही
2: है।
0: हम्म,
3: ਥੋੜਾ ਲੱਗੇ ਕਰਕੇ ਫੋਨ ਪੁੱਤਰ ਗੱਲ ਕਰੋ।
1: ਇਨਾਮ ਪਸੰਦ ਆ ਸ਼ੀ ਸੈਡ।
0: ਆਹਾ
1: ਤੇ ਅੰਬਰਾਜ ਕੀ ਸੁਣਾਉਂਗੇ ਸੋਹਣੇ ਪੁੱਤੂ?
2: ਬੁੱਲੀ।
1: ਓਕੇ।
2: ਇੱਕ ਚਿੱਟਾ ਪੋਨ ਇੱਕ ਹਰਾ ਪੋਨ ਮੇਰਾ ਨਾਨੂ ਦਾ ਜਵਾਈ ਬੜਾ ਸੋਹਣਾ,
1: ਮੇਰੇ ਨਾਨੂ ਦਾ ਜਵਾਈ ਨੀ ਬੜਾ ਸੋਹਣਾ। ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਬੱਲੇ।
3: ਓ ਵੈਰੀ ਗੁੱਡ,
1: ਕੀ ਬਾਤ ਹੈ ਜੀ।
3: ਨਾਨੂ ਦਾ ਜਵਾਈ ਜ਼ਿੰਦਾਬਾਦ
1: ਜ਼ਿੰਦਾਬਾਦ
3: ਜ਼ਿੰਦਾਬਾਦ ਹੈ।
1: ਯੈਸ
4: ਸੋਹਣੇ
1: ਪੁੱਤੂ ਕੀ ਹਾਲ ਚਾਲ?
4: ਮੈਂ ਠੀਕ ਆ, ਚੜਦਾ ਕੀ ਹਾਲ ਆ?
1: ਮੈਂ ਬਹੁਤ ਵਧੀਆ, ਵਾਸ ਮਿਸਿੰਗ ਯੂ ਲਾਸਟ ਵੀਕ।
4: ਹਾਂਜੀ, ਤੁਸੀਂ ਸੁੱਤਾ ਸੀ?
3: ਓਹੋ, ਇਹ ਵੀ ਚਲੋ ਜ਼ਰੂਰੀ ਹੈ ਬਈ,
1: ਚਲੋ
3: ਇਹ ਕੰਮ ਵੀ ਜ਼ਰੂਰੀ ਹੈ, ਇਟਸ ਫਾਈਨ।
1: ਪਰ ਆਮ ਸੋ ਪ੍ਰਾਊਡ ਆਫ ਯੂ ਕਿ ਤੁਸੀਂ ਅੱਜ ਆਏ ਹੋ।
3: ਹਾਂ, ਅੱਜ ਉੱਠੇ ਹੋ ਹੈ?
1: ਹਾਂ, ਬਿਨਾ ਬਿਨਾ ਬਿਨਾ ਕਹੇ ਤੋਂ ਆਰਾਮ ਨਾਲ ਆ ਗਏ। ਉਹਨੀ ਤਾਂ ਕਹਿੰਦੇ ਨੇ ਭੱਜ ਗਿਆ ਭੱਜ ਗਿਆ ਭੱਜ ਗਿਆ, ਸਾਨੂੰ ਇੰਨਾ ਹੀ ਸੁਣਨ ਨੂੰ ਮਿਲਦਾ ਹੁੰਦਾ ਵੀ ਤਾਜ ਭੱਜ ਗਿਆ ਭੱਜ ਗਿਆ ਭੱਜ ਗਿਆ।
3: ਕੀ ਬਾਤ ਹੈ, ਕੀ ਬਾਤ ਹੈ,
1: ਆਮ ਸੋ ਪ੍ਰਾਊਡ ਆਫ ਯੂ ਤਾਜ ਪੁੱਤੂ। ਅੱਛਾ, ਕੀ ਸੁਣਾਉਂਗੇ ਸੁਣੇ? ਓਕੇ, ਥੈਂਕ ਯੂ, ਕੋਈ ਬੁਝਾਰਤ ਨਹੀਂ ਸੁਣਾਈ,
3: ਬਚਾਓ ਹੋ ਗਿਆ ਆਪਣਾ। ਰੁਕੋ, ਮੈਨੂੰ ਆਪਣੀ ਫਨੀ ਬੋਨ ਜਗਾ ਲੈਂਦਾ। ਲਿਆਓ ਜੀ।
4: ਪਤਨੀ ਕਹਿੰਦੀ
3: ਬੇਬੀ
4: ਕਰਵਾ ਚੌਥ ਤੋਂ ਇਲਾਵਾ ਐਸਾ ਕਿਹੜਾ ਵਰਡ ਹੁੰਦਾ ਜਿਸ ਨੂੰ ਰੱਖ ਕੇ ਪੱਟੀ ਦਾ ਉਮਰ ਲੰਮੀ ਹੁੰਦੀ ਹੈ? ਪਤੀ ਕਹਿੰਦਾ ਮੌਨ ਵਰਤ।
3: ਪਤਨੀ ਬੇਹੋਸ਼। ਵਾਹ ਬਈ ਵਾਹ,
1: ਵੈਰੀ ਨਾਈਸ ਤਾਜਵੀਰ ਜੀ,
3: ਤਾਜਵੀਰ ਜੀ ਤੁਸੀਂ ਤਾਂ ਸੋਹਣਾ ਹੀ ਲਾਤਾ ਯਾਰ।
1: ਐਗਜ਼ੈਕਟਲੀ,
3: ਇਹ ਪਰ ਮਨਾਵੇ ਕੌਣ ਹੈ, ਕਿਹੜਾ ਏਜੰਡਾ ਪਾਸ ਕਰੇ ਮੌਨ ਵਰਤ ਵਾਲਾ, ਤੁਸੀਂ ਦੱਸੋ। ਹੈ
1: ਆ ਦੱਸੋ ਕੌਣ ਗੱਲਾਂ ਕਰਦਾ ਜਿਨ੍ਹਾਂ ਦਾ ਹਲੇ ਪੂਰੀ ਤਰ੍ਹਾਂ ਦੇ ਸਿਲੇਬਸ ਹੀ ਨਹੀਂ ਕਵਰ ਹੋਇਆ।
3: ਹਾਂ, ਇਹ ਗੱਲ ਸਹੀ ਹੈ ਤੁਹਾਡੀ ਵਾਸਤੇ, ਹੈ ਨਾ? ਮੈਨੂੰ ਹਜੇ ਵਾਲੇ ਜੋਕਸ ਤੇ ਹਾਮੀ ਨਹੀਂ ਭਰਨੀ ਚਾਹੀਦੀ, ਤੁਸੀਂ ਮੈਨੂੰ ਇਸ਼ਾਰਾ ਕਰਦੇ ਰਹੋ।
1: ਠੀਕ ਹੈ,
3: ਹੈ ਨਾ? ਠੀਕ ਹੈ, ਥੈਂਕ ਯੂ, ਥੈਂਕ ਯੂ ਸੋ ਮਚ। ਆਪਾਂ ਸਾਈਡ ਮਿਸ਼ਨ ਵੀ ਕਰਨੇ ਹੁੰਦੇ ਲਿਸਨਰਸ, ਠੀਕ ਹੈ, ਸਮਝਿਆ ਕਰੋ। ਇੰਨਾ ਹੀ ਥੋੜ੍ਹਾ ਬੈਠੇ ਰਹਿਣਾ। ਥੈਂਕ ਯੂ ਤਾਜ, ਥੈਂਕ ਯੂ ਸੋ ਮਚ,
4: ਥੈਂਕ ਯੂ,
1: ਬਾਏ
3: ਬਾਏ ਬਾਏ। ਤੇ ਹੁਣ ਆਪਾਂ ਹੈਵ ਅ ਨਾਈਸ ਡੇ, ਹੈਵ ਅ ਨਾਈਸ ਡੇ, ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਬਹੁਤ ਬਹੁਤ ਘੈਂਟ ਹੋਵੇ। ਤੇ ਹੁਣ ਆਪਾਂ ਵੱਧਦੇ ਹਾਂ ਜੀ ਅਸੀਸ ਕੌਰ ਵੱਲ।
1: ਹੈਲੋ ਅਸੀਸ ਕੌਰ ਜੀ,
2: ਸਤਿ
3: ਸ਼੍ਰੀ ਅਕਾਲ ਅਸੀਸ ਜੀ, ਕਿਵੇਂ ਹੋ?
2: ਮੈਂ
1: ਠੀਕ ਹਾਂ, ਤੁਸੀਂ
3: ਕਿਵੇਂ ਹੋ? ਮੈਂ ਗੁੱਸੇ ਹਾਂ। ਅੱਛਾ, ਗੁੱਸਾ ਹੋ ਗਿਆ?
1: ਮੈਨੂੰ ਫਰਾਕ ਨਹੀਂ ਮਿਲਦੀ।
3: ਕੀ ਚੱਕਰ ਹੈ ਇਹ?
1: ਮੈਨੂੰ ਫਰਾਕ ਹੀ ਨਹੀਂ ਦਿੰਦੀ ਅਸੀਸ।
3: ਅੱਛਾ, ਮਾੜੀ ਗੱਲ ਹੈ ਯਾਰ, ਕੀ ਚੱਕਰ ਕੀ ਹੈ? ਓਹ ਨਾ ਨਾ, ਡੋਨਟ ਕਰ। ਹਾਂ,
2: ਫਿੱਟ
1: ਆ ਜੂਗੀ।
3: ਹਾਏ, ਇਦਾਂ ਕਿਉਂ ਕਹੀ ਜਾਂਦੇ?
1: ਮੈਂ ਚੋਟੀ ਜੀ ਤਾਂ ਆ ਜੀ ਹਾਂ।
3: ਹਾਂ,
2: ਨਹੀਂ
3: ਨਹੀਂ ਆ ਜੂਗੀ। ਤੁਸੀਂ ਇਦਾਂ ਕਰੋ, ਤੁਸੀਂ ਇਹਨਾਂ ਨਾਲ ਨਾ ਸ਼ਾਪਿੰਗ ਜਾਓ, ਇਹਨਾਂ ਨੂੰ ਲੈ ਕੇ ਦਿਓ
2: ਬਈ।
1: ਮੈਂ ਅੰਬਰ ਦੀ ਫਰਾਕ ਲੈਣੀ ਆ, ਉਹਦੀ ਫੇਵਰਿਟ ਪਰਪਲ ਵਾਲੀ।
3: ਅੱਛਾ, ਅਸੀਸ ਕਿਸ ਤਰ੍ਹਾਂ ਕਰੀਏ ਹੱਲ ਯਾਰ ਇਸ ਚੀਜ਼ ਦਾ? ਮੈਨੂੰ ਇਹ ਨਹੀਂ ਸਮਝ ਆਉਂਦਾ ਪਿਆ ਕਿ ਇਹ ਵਾਲੀ ਜਿਹੜੀ ਹੱਲ ਹੈ ਇਸ ਚੀਜ਼ ਦਾ, ਇਹ ਹੋਊਗਾ ਕਿੱਦਾਂ
1: ਜੀ? ਅਸੀਸ
2: ਹੁਣ ਤਾਂ ਬਾਲੀ ਛੋਟੀ ਹੋ ਗਈ, ਹੁਣ ਤਾਂ ਪੈਂਦੀ
1: ਨਹੀਂ।
3: ਤੁਸੀਂ ਇਸ ਤਰ੍ਹਾਂ ਕਰੋ ਨਾ, ਤੁਸੀਂ ਤਸਵੀਰ ਖਿੱਚ ਲਓ ਫਰੋਕ ਦੀ ਤੇ ਸੇਮ ਬਣਵਾ ਲਿਓ ਨੋਨੀਆ ਜੀ, ਮੈਂ ਤਾਂ ਇਹ ਕਹਿੰਦਾ।
1: ਨਾ ਨਾ ਨਾ,
3: ਨਹੀਂ ਸੇਮ ਹੀ ਚਾਹੀਦੀ ਆ,
1: ਮੈਂ ਸੇਮ ਹੀ ਲੈਣੀ ਆ। ਆਈ ਵਾਂਟ ਇਟ, ਵਾਂਟ ਇਟ, ਵਾਂਟ ਇਟ। ਚਲੋ ਫਿਰ ਅੱਜ ਸੀਸ ਕੀ ਲੈ ਕੇ ਆਈਏ ਬਿਨਾਂ ਫਰਾਕ ਤੋਂ ਸਾਡੇ ਲਈ?
3: ਇੱਕ ਤਾਂ ਫਰੋਕ ਨੀ ਮਿਲੀ, ਉੱਪਰ ਫੇਰ ਹੈ ਪੰਗਾ ਵੀ ਪਾਤਾ ਹੈ। ਤੁਸੀਂ ਫਰੋਕ ਦੀ ਗੱਲ ਨਾ ਹੀ ਕਰਦੇ, ਮੈਨੂੰ ਲੱਗਦਾ ਬੋਲੀ ਸੁਣਾ ਦੇਣੀ ਸੀ ਉਹਨੇ। ਹਲੇ ਬੁਝਾਰਤ, ਚਲੋ ਠੀਕ ਹੈ, ਠੀਕ ਹੈ।
1: ਕਾਇੰਡ ਆਫ ਸੌਖੀ ਹੈ,
3: ਨਹੀਂ ਨਹੀਂ ਠੀਕ ਹੈ ਬਈ, ਸਾਡਾ
2: ਕਿਹੜੀ ਚੀਜ਼ ਹੈ ਜਿਹਦੇ ਜਿਹਦੇ ਵਿੱਚ ਅਸੀਂ ਬਹੁਤ ਸਾਰੀ ਚੀਜ਼ਾਂ ਪਾਉਂਦੇ ਤੇ ਉੱਤੇ ਵੀ ਚੀਜ਼ਾਂ ਰੱਖਦੇ
3: ਬਹੁਤ ਸਾਰੀ ਚੀਜ਼ਾਂ ਪਾਉਂਦੇ ਤੇ ਉੱਤੇ ਵੀ ਚੀਜ਼ਾਂ ਰੱਖਦੇ
2: ਲਾਈਕ ਉਹਦੇ ਵਿੱਚ ਡਰਾ ਹੁੰਦੇ ਆ ਚੀਜ਼ਾਂ ਪਾਉਂਦੇ ਉਹਦੇ ਵਿੱਚ ਤੇ ਉੱਤੇ ਵੀ ਤੁਸੀਂ ਰੱਖ ਦਿੰਦੇ
1: ਜੀ ਮੇਰਾ ਦਿਮਾਗ ਤਾਂ ਹੋ ਨਹੀਂ ਸਕਦਾ ਕਿਹੜੀ ਚੀਜ਼ ਆ ਜਿਹਦੇ ਚ ਚੀਜ਼ਾਂ ਪਾਉਂਦੇ ਆ ਫਿਰ ਉਹਦੇ ਉੱਤੇ ਵੀ ਚੀਜ਼ਾਂ ਰੱਖਦੇ ਆ ਸ਼ਰਲਕ ਹੋਮਸ
3: ਇਹ ਮਤਲਬ ਮੈਂ
1: ਕਰਮਚੰਦ ਜਸੂਸ
3: ਵਿਆਹ ਤੋਂ ਪਹਿਲਾਂ ਮੇਰਾ ਬੈਡਰੂਮ ਦਾ ਇਹ ਹਾਲਾਤ ਸੀ ਪਰ ਮੈਂ ਆਈ ਵੁੱਡ ਨਾਟ ਸੇ ਦੈਟ ਪਰ ਦੇਖੋ ਨਹੀਂ ਫੇਰ ਕੀ ਹੋ ਸਕਦਾ ਬਈ ਚੀਜ਼ ਤੋਂ ਤੇ ਚੀਜ਼ ਅਲਮਾਰੀ ਹੋ ਸਕਦੀ ਹੈ ਹੋਰ ਕੀ ਹੋ ਸਕਦਾ
1: ਆ ਯੈਸ
3: ਅਲਮਾਰੀ ਅਲਮੀਰਾ
2: ਯੈਸ
3: ਵਾਹ
1: ਛੁੱਟੀ ਮਾਰੋ ਅੱਜ ਕੱਲ ਦੇ ਨਿਆਣੇ ਨੂੰ ਪਤਾ ਨੀ ਆਪਾਂ ਨੂੰ ਕਰਮਚੰਦ ਜਸੂਸ ਤੇ ਕਿੱਟੀ ਰੱਖਦੇ ਆ
3: ਸਹੀ ਗੱਲ ਸਹੀ ਗੱਲ ਪੰਕਜ ਕਪੂਰ ਕਰਤਾ ਗਾਜਰਾਂ ਖਾਏਗਾ ਸਾਨੂੰ ਵੀ ਮੌਕਾ ਮਿਲੇ ਹਾਂ ਸੁਣਾਣੀ ਆ
2: ਲਿਆਓ ਕਠੀਆ ਹੋ ਗਈ ਤੇ ਵਿੱਚ ਆਇਆ ਕਠੀਆ ਹੋ ਗਈ ਤੇ ਵਿੱਚ ਆਇਆ ਇੱਕੋ ਜਿਹਾ ਮਟਿਆਰਾ ਆਵੇ ਭਤ ਭਾਦਿਆ ਪੌਣ ਬੋਲਿਆ
3: ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਭਤ ਭਾਦਿਆ ਪੌਣ ਬੋਲਿਆ ਹੁਸਨ ਦੀ ਸਰਕਾਰਾ ਖੁੱਲ ਕੇ ਨੱਚ ਲੈਣੀ
1: ਪੰਜ ਪਤਾਸੇ 12 ਕੇ ਨੱਚ ਲੈਣੀ ਪੰਜ ਪਤਾਸੇ 12 ਨੱਚ ਲੈਣੀ ਬੱਲੇ ਬੱਲੇ ਬੱਲੇ ਬੱਲੇ ਬੱਲੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ

0: ਅਸੀਂ ਤੁਸੀਂ ਇਹੀ ਕਰਿਆ ਕਰੋ।
1: ਰਣਜੋਤ ਅੰਕਲ ਜੀ ਕਿੰਗ ਦਾ ਪਤਾ ਲੈਣ ਗਏ ਇੰਗਲੈਂਡ, ਹੀ ਇਜ਼ ਨਾਟ ਵੈਲ। ਤੇ ਉਹਨੇ ਫੋਨ ਕਿਹਾ ਕਿ ਵੀਰਾ ਮੈਨੂੰ ਮਿਲ ਕੇ ਚਲ ਜਾ, ਪਤਾ ਨੀ ਹਨਾ
2: ਯਾਰ, ਮੈਨੂੰ ਦੱਸਿਆ ਨੀ ਹੈਗਾ, ਮੈਂ ਜਹਾਜ਼ ਤੇ ਰੱਸੀ ਪਾ ਕੇ ਖਿੱਚ ਲੈਣਾ ਸੀ।
1: ਮੈਂ
2: ਗੱਡੀ ਦਾ ਟਾਇਰ ਪੈਂਚਰ ਕਰ ਦੇਣਾ ਸੀ। ਥੈਂਕ ਯੂ।
1: ਹੈ ਨਹੀਂ, ਰੈਸਟ ਨਹੀਂ ਕਰ ਰਹੇ ਸੱਚੀ, ਕਿੰਗ ਨੂੰ ਮਿਲਣ ਗਏ ਆ ਬਈ, ਤੁਸੀਂ ਮੰਨਦੇ ਨੀ। ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ, ਉਹਨਾਂ ਬੈਸਟ ਫਰੈਂਡ ਆ ਨਾ,
2: ਉਹਨਾਂ ਨੇ ਨਾ ਆਪਣੇ ਦਿਲ ਦਾ ਰਾਹ ਖੋਲਣਾ ਹੈ ਕਿੰਗ ਦੇ, ਫਿਰ ਇਧਰੋਂ ਚਲੇ ਜਾਣਾ ਹੈ।
1: ਵਾਹ,
2: ਕੱਚੇ ਕੱਚੇ
1: ਕੱਚੇ ਕੱਚੇ ਰਾਹੀ। ਹੈ ਠੀਕ ਹੋ ਗਿਆ,
0: ਸਾਰੇ
1: ਚੱਲਾਂਗੇ, ਹੁਣ ਅਗਲਾ ਸੱਦੇ ਤਾਂ ਹੀ ਹੈ। ਕ੍ਰਿਸ਼ਨਾ
2: ਜੀ ਆ ਦਿਨ ਆ ਗਏ, ਬੱਚੇ
1: ਛੋਟੇ
2: ਵੀ ਕਹਿਣ ਲੱਗ ਗਏ।
1: ਨਹੀਂ ਦੇਖੋ ਇਹਦੇ ਅੰਦਰ ਇਹ ਬਰਾਬਰ ਦਾ, ਕਿਉਂਕਿ ਉਹ ਵੀ ਨੀ ਮੰਨੇ ਕਿ ਭਾਜੀ ਗਏ ਆ ਕਿੰਗ ਕੋਲ, ਠੀਕ ਹੈ ਨਾ। ਇਹ ਭਾਜੀ ਸਾਡੇ ਤੱਕ ਨੀ ਗਈ ਆ, ਇਹ ਸਾਰਿਆਂ ਤੱਕ ਗਈ ਆ,
2: ਸਾਰਿਆਂ ਤੱਕ ਗਈ ਆ,
1: ਅਗਲੀ ਵੀ ਤਾਂ ਮੰਨੇ।
2: ਸਹੀ ਗੱਲ, ਸਹੀ ਗੱਲ।
1: ਚਲੋ ਕੋਈ ਨਹੀਂ ਬਈ, ਕੋਈ ਨਹੀਂ। ਚਲੋ ਹੁਣ ਆਪਾਂ ਇਸ ਤਰ੍ਹਾਂ ਕਰਦੇ ਆ, ਆਪਾਂ ਥੋੜਾ ਮੂਡ ਜਿਹਾ ਕਰਦੇ ਆ, ਚੇਂਜ ਤੇ ਗੱਲ ਕਰਦੇ ਆ ਤਵਨੀਤ ਐਂਡ ਸਿਬਲਿੰਗਸ ਨਾਲ।
2: ਓਕੇ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਂਟਾ ਵੀ ਜੀ ਤੇ ਨੋਨੀ ਆਂਟੀ।
1: ਹੋ ਹੋ ਹੋ ਜੀ, ਕਿਵੇਂ ਹੋ? ਓ ਯਾਰ, ਅੱਜ ਤਾਂ ਮੈਂ ਆਪਣੀ ਲਾਫ ਕਰਨੀ ਭੁੱਲ ਗਿਆ।
2: ਓਹੋ
1: ਓਹੋ, ਚਲੋ ਕੋਈ ਨਹੀਂ
2: ਵੀਰੇ, ਦਿਸ ਇਜ਼ ਨਾਟ ਰਾਈਟ। ਓ ਯੈਸ ਯੈਸ, ਸੈਂਟਾ ਇਜ਼ ਹੇਅਰ।
1: ਹਾਊ ਆਰ ਯੂ ਬਈ?
2: ਪੈਰੀ
1: ਪੀਜ਼ਾ ਹੈ, ਟਫ ਨੀ
2: ਜਿਦਾਂ ਕਹਿੰਦੇ ਨਾ ਪੈਰੀ ਪਾਏ।
0: ਅੱਛਾ,
1: ਮੰਨ ਗਏ ਨਾ ਫਿਰ ਤੁਸੀਂ ਅਮਰੂਦ ਦੇ ਵਿਆਹ ਲਈ? ਮੰਨ ਗਏ
0: ਜੀ, ਅਮਰੂਦ
1: ਅਮਰੂਦ ਦਾ ਵਿਆਹ ਹੁਣ ਭਿੰਡੀ ਨਾਲ, ਤੇ ਆਪਾਂ ਫਿਰ ਜੰਜ ਜਿਹੜੀ ਤਗੜੀ ਲੈ ਕੇ ਜਾਣੀ ਹੈ, ਰੋਇਲਟੀ ਨਾਲ ਭਰੀ ਹੋਈ।
0: ਕਿੰਗ ਬੁੱਢਾ
1: ਹੈਗਾ, ਉਹ ਕਹਿੰਦਾ ਮੇਰੀ ਮਿਲਣੀ ਕਰਾਇਓ ਪਹਿਲਾਂ, ਉਹ ਕਹਿੰਦਾ ਮੇਰੀ ਤੋਰੀ ਨਾਲ ਮਿਲਣੀ ਕਰਾਇਓ, ਨਾ ਕਰਾਈਏ ਫਿਰ?
0: ਕੁੜੀਏ
1: ਪਹਿਲੇ ਪਹਿਲੇ ਵਾਲਾ ਵਿਆਹ ਆਪਾਂ ਨੇ ਵੇੜ ਦਈਏ, ਤੁਸੀਂ ਦੂਸਰਾ ਨਾ ਹਜੇ ਰੱਖੋ, ਹਨਾ। ਹੁਣ ਡਨ ਹੋ ਗਿਆ ਨਾ, ਅਮਰੂਦ ਦਾ ਵਿਆਹ ਭਿੰਡੀ ਨਾਲ ਤੁਸੀਂ ਮੰਨ ਗਏ ਹੋ, ਕਰੇਲਾ ਆਊਟ ਆਫ ਪਿਕਚਰ ਹੈ।
2: ਅਮਰੂਦ ਦਾ
0: ਕਰੇਲਾ ਸ਼ਦਾ ਹੈਗਾ,
1: ਅਮਰੂਦ ਵਸਣਾ ਚਾਹੀਦਾ। ਦੇਖੋ ਅਗਲੇ ਦੀ ਨੌਕਰੀ ਲੱਗ ਗਈ ਵਧੀਆ, ਠੀਕ ਹੈ ਨਾ, ਤੇ ਫਰੂਟ ਦਾ

0: ਟੋਕਰਾ ਬਣਾ ਕੇ ਬੈਠਾ ਪਿਆ ਉਹ ਕਿ ਮੈਨੂੰ ਬੁਲਾਓ ਤੇ ਮੈਨੂੰ ਵਿਹਲਾ ਕਰੋ ਤੇ
1: ਅੱਜ ਕੱਲ ਵੈਸੇ ਵੀ ਹੈ ਨਾ ਕਿ ਅਮਰੂਦ ਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ।
0: ਹਾਂ ਲੋ ਦੇਖੋ
1: ਫੇਮਸ
0: ਇਹ ਵੀ ਦੇਖੋ ਹੈ
2: ਨੌਕਰੀ ਮੈਨੂੰ ਵੀ ਡੋਨਟ ਲਾਈਕ
0: ਚੇਂਜ ਕਰਾ ਦਿਓ ਕੋਈ ਗੱਲ ਨਹੀਂ ਆਪਾਂ ਚੇਂਜ ਕਰਾ ਦਾਂਗੇ
2: ਚੇਂਜ ਕਰਾ ਤੁਹਾਡਾ ਅਮਰੂਦ ਹੈ।
0: ਹਾਂ ਹਾਂ ਤੁਸੀਂ ਦੱਸ ਦਿਓ ਕਿੱਦਾਂ ਦੇ ਕੰਮ ਤੇ ਆਪਾਂ ਪਾਈਏ ਮੈਂ ਹੁਣੇ ਇੱਥੇ ਜੌਬ ਪੋਸਟ ਕਰ ਦਿੰਦਾ ਇੰਡੀਡ ਤੇ ਉਹਦੇ ਵਾਸਤੇ ਹੋਰ ਦੱਸੋ
2: ਜਾਦੂ ਮੈਜਿਕ
0: ਮੈਜੀਸ਼ੀਅਨ ਬਣਾਣਾ ਅਮਰੂਦ ਅੱਛਾ ਚਲੋ ਠੀਕ ਹੈ ਬਾਈ ਉਹ ਵੈਸੇ ਮੈਜੀਸ਼ੀਅਨ ਜਿਹੜਾ ਭਿੰਡੀ ਨਾਲ ਵਿਆਹ ਕਰਾਉਣ ਨੂੰ ਫਿਰਦਾ ਜਾਦੂਗਰੀ ਹੋਣਾ ਬਾਈ
1: ਇਹ ਹੌਸਲਾ
0: ਹੀ ਹੈ
1: ਹੌਸਲਾ ਹੁੰਦਾ
0: ਕੋਈ ਦੇਖੋ ਉਸ ਦੀ ਨਿਆਮਤ ਹੈ ਕੋਈ ਰਜ਼ਾ ਕੋਈ ਕੁਦਰਤ ਦਾ ਨਿਜ਼ਾਮ ਹੈ ਬੱਚੇ ਹੈ
1: ਅੱਜ ਕੀ ਸੁਣਾਓਗੇ ਸੋਹਣੇ ਪੁੱਤੂ
0: ਕੀ ਸੁਣਾਓਗੇ ਸਾਨੂੰ ਅੱਜ ਫਿਰ
2: ਇੱਕ ਬੋਲੀ
1: ਵੈਰੀ ਨਾਈਸ
0: ਮਰੂੰਡਾ ਜਿੰਦਾ ਵਾ
2: ਮੇਰਾ ਜਿੰਦਾਬਾਦ ਨੀ ਹੈਗਾ
0: ਉਹ
2: ਵੀਰ ਜੀ ਦਾ ਹੈਗਾ
0: ਅੱਛਾ ਵੀਰ ਜੀ ਲਾਈਕ ਕਰਦੇ ਮਰੂੰਡੇ
2: ਹਾਂਜੀ
0: ਓਕੇ ਤੁਸੀਂ ਨਹੀਂ ਕਰਦੇ ਲਾਈਕ ਹੈ
1: ਮੈਨੂੰ ਵੀ ਪਿਛਲੇ ਹਫਤੇ ਮਰੂੰਡਾ ਮਿਲਿਆ ਸੀ ਹੁਣ ਮੈਨੂੰ ਲੱਗਦਾ ਮੈਂ ਪੁਆਲੇ ਸਟੇਟਸ ਚ ਆ ਗਈ ਹਾਂ
0: ਪੁਆਇੰਟ ਇਹ ਯਾਰ ਭੂਆ ਰੁਸਾਨੀ ਕਿ ਉਹ ਮਰੁੰਡੇ ਮਗਰ ਲਿਆ ਦੋ ਬੋਲੀ ਗੱਲ
1: ਇੰਨੀ
0: ਲੋ ਮੇਨਟੇਨੈਂਸ ਭੂਆ ਮਰੁੰਡਿਆਂ ਨਾਲ ਹੀ ਕਹਿੰਦੇ ਓਕੇ ਕੰਮ ਹੈ
1: ਭੂਆ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੁੰਦੀ ਹੈ ਭਤੀਜੇ ਭਤੀਜਿਆਂ ਨੂੰ ਯੂ ਨੋ ਦੈਟ ਮੈਨੂੰ ਨਹੀਂ ਪਿਆਰ ਕਰਦੇ ਫਿਰ ਬਹੁਤ ਸਾਰੇ ਜਾਣੇ ਨਹੀਂ ਪਿਆਰ ਕਰਨਗੇ ਸੋ ਆਲਵੇਜ਼ ਟੈਲ ਸਾਰੇ ਜਾਣੇ ਮੈਨੂੰ ਬਹੁਤ ਪਿਆਰ ਕਰਦੇ ਆ ਓਕੇ ਗੁੱਡ ਬੱਚਾ
0: ਹੁਣ ਗੱਲ ਕੌਣ ਕਰੇਗਾ ਅਗਲਾ ਕੌਣ ਕਰੇਗਾ ਵੀਰਾ ਕਰੂਗਾ
2: ਮਾਸਟਰ ਜੀ
0: ਕਰੂਗਾ
1: ਮਾਸਟਰ ਜੀ ਸਾਡੀ ਕਲਾਸ ਨੂੰ ਲਾ ਦੇ
2: ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਮਾਸਟਰ ਜੀ ਅਸੀਂ ਲੇਟ ਹੋ ਗਏ ਥੋੜੇ ਜੇ ਸੌਰੀ
0: ਨਹੀਂ
1: ਡੰਡਾ ਨਾ ਮਾਰਿਓ
0: ਹਾਈ
2: ਨਹੀਂ
0: ਨਹੀਂ
1: ਓਕੇ
0: ਆਲ ਗੁੱਡ
1: ਥੈਂਕ ਯੂ ਮਾਸਟਰ ਜੀ
0: ਸ਼ੁਕਰ ਥੈਂਕ ਯੂ ਹੋਰ ਸੁਣਾਓ ਬਈ
1: ਕਿਵੇਂ ਹੋ ਮਾਸਟਰ ਜੀ ਕੀ ਸੁਣਾਓਗੇ ਫਿਰ ਅੱਜ ਤੁਸੀਂ
2: ਇੱਕ ਬੋਲੀ
1: ਓਕੇ
0: ਲਓ ਜੀ ਮਾਸਟਰ ਜੀ
2: ਚੈਫੀਕ
1: ਸੌਰੀ
0: ਟ੍ਰੈਫਿਕ ਟ੍ਰੈਫਿਕ ਹੀ ਠੀਕ ਕਰਨ ਲਈ ਗਏ ਹੋ ਯਾਰ ਰੰਜੋਰ ਅੰਕਲ ਕਹਿੰਦੇ ਮਸਲਾ ਬੜਾ ਰਹਿੰਦਾ ਰੋਜ਼ ਦਾ ਹੀ ਪੰਗਾ ਬਹੁਤ ਬਿਜ਼ੀ ਸੀ ਹਾਂ ਬਿਜ਼ੀ ਸੀ
1: ਮਾਸੂਮ ਜੀ ਜਿੰਦ ਕਿੰਨੀਆਂ ਜ਼ਿੰਮੇਵਾਰੀਆਂ
0: ਛੱਡੋ ਯਾਰ ਆਪਾਂ ਕੀ ਲੈਣਾ ਟ੍ਰੈਫਿਕ ਬਿਜ਼ੀ ਸੀ ਆਪਾਂ ਚਿੱਲ ਕਰਦੇ ਪਏ ਸਟੂਡੀਓ ਤੁਸੀਂ ਘਰੇ ਕਰਦੇ ਹੋ ਲੋਕਾਂ ਨੂੰ ਮੱਥਾ ਮਾਰਨ ਦੋ ਯੂ ਲਾਈਕ ਟ੍ਰੈਫਿਕ ਅਪਡੇਟਸ ਹੈ
1: ਬਾਕੀ
0: ਮੈਂ ਤੁਹਾਨੂੰ ਦੱਸਦਾ ਮੁਨਾਸ਼ ਹਾਈਵੇ ਤੇ ਨਾ ਇਸ ਵਕਤ ਟ੍ਰੈਫਿਕ ਬਹੁਤ ਹੈ ਤੁਸੀਂ ਹੁਣੇ ਉੱਠਣਾ ਨੀ ਬਿਲਕੁਲ ਉਧਰਲੇ ਪਾਸੇ ਜਾਣਾ ਨੀ ਡਨ ਹੋ ਗਿਆ ਮੈਂ ਅੱਜ ਸਪੈਸੀਫਿਕਲੀ ਇੱਕ ਨਾ ਜੇਬ ਚ ਲੁਕੋ ਕੇ ਰੱਖੀ ਸੀ ਟ੍ਰੈਫਿਕ ਅਪਡੇਟ ਸਿਰਫ ਤੁਹਾਡੇ ਵਾਸਤੇ ਮੈਂ ਕਿਹਾ ਬੰਦਾ ਸ਼ੌਕੀਨ ਹੈ ਇਹਨੂੰ ਜ਼ਰੂਰ ਦੇਣੀ ਹੈ ਹੁਣ ਦੱਸੋ ਹੁਣ ਤੁਸੀਂ ਸਾਨੂੰ ਇਹਨੇ ਰਿਟਰਨ ਕੀ ਸੁਣਾਓਗੇ
2: ਗੱਡੀ ਚਲਾਦੀ ਇਹ ਪਾਕਰੀ
0: ਹੂੰ
2: ਗੱਡੀ ਦੀ ਲਾਈਟਾਂ ਦੀ ਚਾਦੀ ਦੀ ਇਹ ਪਾਕਰੀ
0: ਅੱਛਾ ਗੱਡੀ ਦੀਆਂ ਲਾਈਟਾਂ ਨਹੀਂ ਚੱਲਦੀਆਂ ਜਦੋਂ ਪਾਰਕ ਕੀਤੀ ਹੋਵੇ ਉਹ ਤਾਂ ਬਿਲਕੁਲ ਸਹੀ ਹੈ ਤਾਂ ਹੋਣੀਆਂ ਵੀ ਨਹੀਂ ਚਾਹੀਦੀਆਂ ਉੱਥੇ
2: ਮੈਂ
0: ਨਾ ਸੋਚਿਆ ਤੁਹਾਡਾ ਇੱਕ ਵੱਖਰਾ ਸੈਗਮੈਂਟ ਸ਼ੁਰੂ ਕਰਨਾ ਕਿ ਕਾਰਾਂ ਨਾਲ ਕਿਸ ਤਰ੍ਹਾਂ ਵਰਤਣਾ ਚਾਹੀਦਾ ਕੀ ਕਰਨਾ ਚਾਹੀਦਾ ਕੀ ਨਹੀਂ ਤੁਸੀਂ ਤਿਆਰੀ ਕਰਿਆ
1: ਮੈਨੂੰ ਕਾਰਾਂ ਨੂੰ ਇੱਜ਼ਤ ਉੱਜ਼ਤ ਦੇਣੀ ਆਉਂਦੀ ਨਹੀਂ ਹੈਗੀ
0: ਤੁਹਾਡਾ ਦੋਨਾਂ ਦਾ ਕਰਾ ਦੇਣਾ ਸਵੇਰੇ 5:30 ਉੱਠ ਜਾਇਆ ਕਰੋ ਤੁਸੀਂ ਹੈਂ ਇਧਰੋਂ ਨੂਨੀ ਆਂਟੀ ਆ ਜਾਇਆ ਕਰਨ ਤੁਸੀਂ ਪਹਿਲੇ 1.5 ਘੰਟਾ ਆਹੀ ਗੱਲ ਕਰਨੀ ਹੈ ਡਨ ਹੋ ਗਿਆ ਹਾਂ ਬਸ ਮੰਮਾ ਨੂੰ ਕਹਿ ਦਿਓ ਕਿ ਹੁਣ ਤੋਂ ਨਾ ਮੈਂ 5:00 ਰੈਡੀ ਹੋਇਆ ਕਰਨਾ ਸਵੇਰੇ ਉੱਠ ਕੇ ਮੈਂ ਟ੍ਰੈਫਿਕ ਅਪਡੇਟ ਕਰਨੀਆਂ ਹੁੰਦੀਆਂ ਨਾਲ ਡਨ ਹੋ ਗਿਆ ਚਲੋ ਚਲੋ ਹੁਣ ਸੁਣਾਉਂਗੇ ਕੀ ਇਹ ਦੱਸੋ
2: ਇੱਕ ਬੋਲੀ
1: ਓਕੇ
2: ਬਾਲੀ ਬੱਸੀ ਖੱਟਣ ਕੈਸੀ ਖੱਟੇ ਰਹਿੰਦਾ ਫੀਟਾ ਮੇਰਾ ਨਿੱਕਾ ਜਾ
0: ਸਰਦਾਰ ਜੀ ਜਿੰਦਾਬਾਦ ਵੈਰੀ ਗੁੱਡ ਸਰਦਾਰ ਜੀ ਜਿੰਦਾਬਾਦ ਰੇਡੀਓ ਹਾਂਜੀ ਵੀ ਜਿੰਦਾਬਾਦ ਵੈਰੀ ਗੁੱਡ ਬਈ ਮੇਰੇ ਨਿੱਕੇ ਸਨੀ ਦਿਓਲ ਜਾਣ ਦੋ ਬੇਟਾ ਦੇਖੋ ਨੇਚਰ ਕੋਲ ਕੁਦਰਤ ਦਾ ਨਿਜ਼ਾਮ ਆਪਾਂ ਇਹਦੇ ਚ ਕੋਈ ਇੰਟਰਫੇਰੈਂਸ ਨਹੀਂ ਕਰ ਸਕਦੇ
2: ਮੇਰੀ ਮੰਮੀ ਨਾਲ ਗੱਲ ਕਰ ਲੋ
0: ਕਰਾਓ ਜੀ ਕਰਾਓ
1: ਤੁਹਾਡੇ ਬੱਚੇ ਕਿੱਦਾਂ ਨੇ ਭੈਣ ਜੀ ਹਾਲ ਠੀਕ ਹੈ ਭੈਣ ਜੀ ਤੁਸੀਂ ਰੋਟੀ ਰੋਟੀ ਬਣਾ ਲਈ ਆ ਕਿਹਨੂੰ ਤੜਕਾ ਲਾਇਆ ਅੱਜ
0: ਵਾਹ I'm loving this. ਵੀਰੇ ਤੁਸੀਂ ਟ੍ਰੈਫਿਕ ਟ੍ਰੁਫਿਕ ਛੱਡੋ ਤੁਸੀਂ ਆਪਣਾ ਬਚਾਅ ਕਰੋ ਬਾਈ ਕਾਰ ਦੀ ਲਾਈਟ ਆਨ ਹੈ ਆਫ ਹੈ ਛੱਡੋ ਤੁਸੀਂ ਉਹਦੇ ਅੰਦਰ ਬੰਦ ਹੋ ਜਾਓ ਤੜਕਾ ਤੁੜਕਾ ਨਾ ਲੱਗ ਜਾ ਕਿਤੇ
1: ਕਿਹੜੇ ਟਾਈਮ ਘਰ ਤੜਕਾ ਲਾਦਾ ਉਦੋਂ ਘਰੋਂ ਬਾਹਰ ਰਹੋ
0: ਮੈਨੂੰ ਹੁਣ ਪਤਾ ਲੱਗਿਆ ਟ੍ਰੈਫਿਕ ਅਪਡੇਟ ਕਿਉਂ ਮੰਗਦਾ ਬੇਚਾਰਾ ਉਹਦੀ ਜਾਨ ਨੀ ਸੌਖੀ ਘਰ ਦੇ ਅੰਦਰ ਕਹਿੰਦਾ ਜਦੋਂ ਕਲੀਅਰ ਹੋਵੇ ਸੜਕ ਮੈਂ ਨਿਕਲਾਂ ਓ ਬੱਲੇ ਕੀ ਸੁਣਾਉਂਗੇ
1: ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ
0: ਬੜੀ ਸਾਇਲੈਂਟ ਬੋਲੀ

0: ਯੂ
1: ਪ੍ਰਿਤਪਾਲ ਜੀ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਤੁਹਾਡਾ ਆਉਣ ਵਾਲਾ ਸਾਲ ਔਰ ਆਉਣ ਵਾਲੇ ਬਹੁਤ ਸਾਰੇ ਸਾਲ ਬਹੁਤ ਸਾਰੀਆਂ ਖੁਸ਼ੀਆਂ, ਤੰਦਰੁਸਤੀਆਂ, ਕਾਮਯਾਬੀਆਂ ਲੈ ਕੇ ਆਵੇ ਤੁਹਾਡੇ ਲਈ, ਔਰ ਤੁਸੀਂ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ ਔਰ ਸੁਣਦੇ ਰਹੋ ਰੇਡੀਓ ਹਾਂਜੀ
0: 1674 AM। ਜੀ ਵਿਦਾ ਲਈਏ?
1: ਨਾ, ਮੈਂ ਤਾਂ ਲੈਣੀ ਵਿਦਾ।
0: ਨਹੀਂ ਨਹੀਂ, ਮਤਲਬ
1: ਮੈਂ ਕਿੰਨੀ ਵਾਰੀ ਵਿਦਾ ਹੋਈ ਜਾਵਾਂ ਯਾਰ।
2: ਆਹੋ ਜੀ ਆਹੋ। ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਗੱਲ ਕਰਦੀ ਹੈ ਇੱਕ ਅਖਬਾਰਾਂ ਸੁੱਟਣ ਵਾਲੇ ਵੀਰ ਦੀ, ਜਿਹਦਾ ਕੰਮ ਸੀ ਹਰ ਰੋਜ਼ ਘਰਾਂ ਦੇ ਵਿੱਚ ਅਖਬਾਰਾਂ ਸੁੱਟਣਾ। ਹਰ ਇੱਕ ਘਰ ਨੂੰ ਸਵੇਰੇ ਸਵੇਰੇ ਦੇ ਸਮੇਂ ਦੇਸ਼ ਦੁਨੀਆਂ ਦੀ ਹਰ ਇੱਕ ਖਬਰ ਪਹੁੰਚਾਉਣਾ ਬੜਾ ਪੁੰਨ ਵਾਲਾ ਕੰਮ ਸਮਝਿਆ ਜਾਂਦਾ, ਜੇਕਰ ਕੋਈ ਖਬਰਾਂ ਦੀ ਕਦਰ ਪਾਵੇ ਤਾਂ। ਕਹਿੰਦਾ ਕਿ ਇੱਕ ਘਰ ਦੇ ਵਿੱਚ ਜਦੋਂ ਮੈਂ ਹਰ ਰੋਜ਼ ਅਖਬਾਰ ਪਾਉਣ ਜਾਂਦਾ ਤਾਂ ਕੀ ਵੇਖਿਆ ਕਿ ਲੈਟਰ ਬਾਕਸ ਪੂਰਾ ਭਰਿਆ ਪਿਆ ਨੱਕੋ ਨੱਕ। ਇੱਦਾਂ ਜਾਪਦਾ ਸੀ ਜਿੱਦਾਂ ਕੋਈ ਘਰ ਦੇ ਵਿੱਚ ਹੀ ਨਹੀਂ ਹੈ। ਇੱਕ ਦਿਨ ਥੋੜ੍ਹਾ ਸਮਾਂ ਖੁੱਲ੍ਹਾ ਸੀ, ਹੌਸਲਾ ਕਰਕੇ ਦਰਵਾਜ਼ਾ ਖੜਕਾ ਹੀ ਲਿਆ। ਘਰ ਦਾ ਮਾਲਕ ਇੱਕ ਬਜ਼ੁਰਗ ਸਰਦਾਰ ਸੀ, ਹੋਰ ਵਧੀਆ ਲੱਗਾ ਕਿ ਆਪਣੇ ਭਾਈਚਾਰੇ ਦਾ ਬੰਦਾ ਵੇਖ ਲਈਏ ਤੇ ਹੋਰ ਵਧੀਆ ਖੁੱਲ੍ਹ ਕੇ ਬੰਦਾ ਆਪਣੀ ਜ਼ਬਾਨ ਦੇ ਵਿੱਚ ਗੱਲ ਕਰ ਲੈਂਦਾ। ਸੋਚਿਆ ਚੰਗਾ ਹੀ ਕੀਤਾ, ਇਹ ਦਰਵਾਜ਼ਾ ਖੜਕਾ ਲਿਆ ਅੱਜ। ਮੈਂ ਕਿਹਾ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ, ਤੁਹਾਡਾ ਲੈਟਰ ਬਾਕਸ ਭਰਿਆ ਪਿਆ, ਕੀ ਗੱਲ ਚਿੱਠੀਆਂ ਕੱਢਦੇ ਨਹੀਂ? ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਪੁੱਤਰ ਮੈਂ ਚਾਹੁੰਦਾ ਕਿ ਤੁਸੀਂ ਹਰ ਰੋਜ਼ ਅਖਬਾਰ ਦਿਓ, ਪਰ ਕਿਰਪਾ ਕਰਕੇ ਘੰਟੀ ਮਾਰੋ ਤੇ ਘਰ ਦੇ ਦਰਵਾਜ਼ੇ ਨੂੰ ਖੜਕਾਓ, ਅਖਬਾਰ ਮੇਰੇ ਹੱਥਾਂ ਦੇ ਵਿੱਚ ਦੇ ਕੇ ਜਾਓ। ਜਿੱਦਾਂ ਮੇਰੀ ਪਹਿਲੀ ਪੁੱਛੀ ਗੱਲ ਉਹਨਾਂ ਨੇ ਰਫਾ ਦਫਾ ਹੀ ਕਰ ਦਿੱਤੀ ਹੋਵੇ। ਲੈਟਰ ਬਾਕਸ ਭਰਿਆ ਤਾਂ ਭਰਿਆ ਰਹੇ। ਤੁਹਾਡੇ ਨਾਲ ਜਿਹੜੀ ਕੰਮ ਦੀ ਗੱਲ ਆ ਉਹ ਇਹ ਆ ਕਿ ਤੁਸੀਂ ਅਖਬਾਰ ਮੇਰੇ ਹੱਥਾਂ ਦੇ ਵਿੱਚ ਫੜਾ ਕੇ ਜਾਇਆ ਕਰੋ। ਵੈਸੇ ਇੱਦਾਂ ਕਦੀ ਹੋਇਆ ਨਹੀਂ, ਨਾ ਹੀ ਇੱਦਾਂ ਹੁੰਦਾ। ਸਾਨੂੰ ਤਾਂ ਸਿਰਫ ਇਹ ਕਿਹਾ ਜਾਂਦਾ, ਇਹ ਦੱਸਿਆ ਜਾਂਦਾ ਤੇ ਜਾਂ ਫਿਰ ਇਹੋ ਹੀ ਵਾਰਾ ਖਾਂਦਾ ਕਿ ਆਪਾਂ ਜਾਂਦੇ ਜਾਂਦੇ ਘਰ ਦੇ ਵਿਹੜੇ ਦੇ ਵਿੱਚ ਅਖਬਾਰ ਸੁੱਟ ਜੀਏ। ਅਗਲਾ ਜਦੋਂ ਸਵੇਰੇ ਨਿਕਲਦਾ ਆ ਤੇ ਉਹ ਅਖਬਾਰ ਫੜ ਲਏ ਤੇ ਪੜ੍ਹ ਲਏ। ਇਹ ਪਹਿਲੀ ਵਾਰ ਇਸ ਤਰੀਕੇ ਦੀ ਫਰਮਾਇਸ਼ ਸੀ। ਮੈਂ ਹੈਰਾਨ ਹੋ ਕੇ ਪੁੱਛਿਆ, ਤੁਸੀਂ ਕਹਿੰਦੇ ਹੋ ਤਾਂ ਹਰ ਰੋਜ਼ ਦਰਵਾਜ਼ਾ ਖੜਕਾ ਕੇ ਬਜ਼ੁਰਗੋ ਘੰਟੀ ਮਾਰ ਕੇ ਤੁਹਾਡੇ ਹੱਥ ਦੇ ਵਿੱਚ ਅਖਬਾਰ ਦੇ ਜਾ ਕਰੂੰਗਾ, ਕੋਈ ਚਿੰਤਾ ਦੀ ਗੱਲ ਹੀ ਨਹੀਂ, ਪਰ ਇਸ ਦੇ ਨਾਲ ਤੁਹਾਡਾ ਤੇ ਮੇਰਾ ਦੋਵਾਂ ਦਾ ਸਮਾਂ ਖਰਾਬ ਹੋਊਗਾ, ਇਸ ਕਰਕੇ ਆਪਾਂ ਬਾਰੋ ਬਾਰ ਅਖਬਾਰ ਸੁੱਟ ਕੇ ਚਲੇ ਜਾਈਦਾ। ਮੇਰਾ ਤਾਂ ਕੋਈ ਨਹੀਂ, ਤੁਹਾਨੂੰ ਦਿੱਕਤ ਹੋਊਗੀ। ਕਹਿਣ ਲੱਗੇ ਗੱਲ ਤਾਂ ਤੇਰੀ ਠੀਕ ਹੈ ਨੌਜਵਾਨਾਂ, ਜੇ ਤੂੰ ਮੇਰੇ ਦਰਵਾਜ਼ੇ ਦੇ ਉੱਤੇ ਦਸਤਕ ਦੇ ਕੇ ਘੰਟੀ ਮਾਰ ਕੇ ਅਖਬਾਰ ਹੀ ਦੇਣੀ ਹੁੰਦੀ ਨਾ, ਹੋਰਾਂ ਲਈ ਖੇਚਲ ਹੋਊਗੀ, ਇਹ ਮੇਰੇ ਲਈ ਨਹੀਂ। ਮੈਂ ਵੀ ਕੰਮ ਕਾਰ ਹੀ ਕਰਦਾ ਰਿਹਾ ਜਵਾਨੀ ਮੇਰੇ, ਮਜਬੂਰੀਆਂ ਸਮਝ ਸਕਦਾ ਤੇ ਉਸ ਤੇਰੀ ਮਜਬੂਰੀ ਨੂੰ ਸਮਝਦਿਆਂ ਹੋਇਆ ਮੈਂ ਤੈਨੂੰ ਇਹ ਕਹਿ ਸਕਦਾ ਕਿ ਮੈਂ ਤੈਨੂੰ 500 ਰੁਪਇਆ ਅੱਡ ਤੋਂ ਦਿਆ ਕਰੂੰਗਾ, ਉਹ ਸਿਰਫ ਤੇਰਾ ਹੋਊਗਾ ਭਾਈ ਜਿਹੜਾ ਤੇਰਾ ਇੱਥੇ ਸਮਾਂ ਖਰਾਬ ਹੋਣਾ। ਬਜ਼ੁਰਗ ਸਰਦਾਰ ਨੇ ਬੇਨਤੀ ਕੀਤੀ, ਪੁੱਤਾਂ ਵਾਂਗੂ ਮੇਰੇ ਸਾਹਮਣੇ ਕਾਰਜ ਕੀਤੀ, ਲੱਗਾ ਉਹਨਾਂ ਦੇ ਨਾਲ ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਬਾਤਾਂ ਕਰ ਲਈਏ। ਵੈਸੇ ਤੁਸੀਂ ਬਜ਼ੁਰਗੋ ਇੱਦਾਂ ਚਾਹੁੰਦੇ ਕਿਉਂ ਹੋ? ਆਪਾਂ ਅੱਜ ਪਹਿਲੇ ਦਿਨ ਮਿਲੇ ਹਾਂ ਤੇ ਤੁਸੀਂ ਇਹ ਫਰਮਾਇਸ਼ ਰੱਖ ਰਹੇ ਹੋ, ਇਹਦੇ ਪਿੱਛੇ ਕੋਈ ਕਾਰਨ? ਤਾਂ ਬਜ਼ੁਰਗ ਕਹਿਣ ਲੱਗੇ, ਪੁੱਤ ਮੈਂ ਡਰਦਾ ਹਾਂ ਕਿ ਕਦੀ ਇਹ ਨਾ ਹੋਵੇ ਕਿ ਕੋਈ ਐਸਾ ਦਿਨ ਆਵੇ ਤੂੰ ਦਰਵਾਜ਼ਾ ਖੜਕਾਵੇਂ ਤੇ ਮੇਰੇ ਵੱਲੋਂ ਤੈਨੂੰ ਹੁੰਗਾਰਾ ਹੀ ਨਾ ਮਿਲੇ, ਤੇ ਜਾਂ ਫਿਰ ਇੱਦਾਂ ਕਹਿ ਲਾ ਮੈਂ ਚਾਹੁੰਦਾ ਤੂੰ ਦਰਵਾਜ਼ਾ ਖੜਕਾਉਂਦਾ ਰਵੇਂ, ਅੱਗੋਂ ਮੈਂ ਤੈਨੂੰ ਹੰਗਾਰਾ ਮਿਲਦੇ ਦਿੰਦਾ ਰਵਾਂ, ਤੇ ਜਿਸ ਦਿਨ ਮੈਂ ਤੈਨੂੰ ਹੰਗਾਰਾ ਕਿਤੇ ਨਾ ਦੇਵਾਂ ਤੂੰ ਸਮਝ ਜਾਵੇਂ ਕਿ ਅੱਜ ਮੈਂ ਨਹੀਂ ਰਿਹਾ, ਮੈਂ ਹੁਣ ਜ਼ਿੰਦਗੀ ਦੇ ਆਖਰੀ ਪੜਾਅ ਦੇ ਉੱਤੇ ਹਾਂ, ਕਿੰਨੇ ਕੁ ਦਿਨ ਹੋਰ ਕੱਢਣੇ ਨੇ। ਪਹਿਲਾਂ ਮੇਰੀ ਜੀਵਨ ਸਾਥਣ ਸੀ, ਉਹ ਚਿੱਠੀਆਂ ਚੁੱਠੀਆਂ ਫੜ ਲਿਆਇਆ ਕਰਦੀ ਸੀ, ਸੋਹਣਾ ਸਾਥ ਦੋਵਾਂ ਦਾ ਸਾਡਾ ਨਿਭਦਾ ਜਾਂਦਾ ਸੀ, ਹੁਣ ਉਹ ਵੀ ਚਲੀ ਗਈ ਹੈ। पुत मेरा परदेसा च है, वह मेरे को आ नहीं सकता, मेरे को रह नहीं सकता, मैं उत्थे जाना नहीं चाहता। इस घर दे विच मैं कल्ला रहना, वड वड खांदा कर। हुण तां जिद्दां कहला रब दा नां लैंदे आ, बस आखरी दिन गिण रहे। बड़े दिनों दा मन दे विच सी कि जे मैनूं इस घर दे विच कुछ हो गया तां पता किद्दां लगूगा। ओह ना होवे मेरे शरीर इस घर दे विच ही गलदा सड़दा रहे, आंढ गवांढ तां किसे नूं पता नहीं लगना, मेरे पुत तक खबर कौन पहुंचाऊगा। बजुर्ग हुण जज्बाती होके कहन लगे, इस करके मैं कहना नौजवाना तू मैनू दरवाजा खड़का के आवाज मार के हाथ च अखबार फड़ा जा कर, ते जिस दिन मैं दरवाजा ना ना खोलिया, अगों हंगारा ना आया ते पुलिस नू कॉल कर देवी, रिपोर्ट करा दी थाने दे विच कि अज ये दरवाजा नहीं खोलिया, नाले हाल है आ मेरे पुत दा नंबर है, जिस दिन ये दरवाजा ना ना खुलिया उस दिन मेरे पुत नूं भी फोन कर देवे, वह भी समय सिर आ जाए, भाई उहदे भी कई काम कार करन वाले होणगे, वह भी आके कर लूगा। इना कह के बजुर्गां दी अखां दे विचों अथरू बाहर डुले तो नहीं पर पलकां दे उत्ते आके जिदा रोके होण। कल्ले उन्हां दे क्यों, मेरा भी मन भर आया, मेरे अंदर भी जिदा एक भुचाल जिहा उठिया, यह बजुर्ग की कही जांदे ने, यह किदां दी फरमाइश करदे ने। किहड़े पासे नूं जा रहे आपां, अखीर दे विच हाथ जोड़ के कहन लगे, एहसान कर मेरे परदेसी पुत नूं तू इस नंबर दे उत्ते कॉल जरूर कर देवे। ये अज दे समय दी शायद बड़े सारिआं दी सच्ची कहानी हो भी सकती है। जिंदगी दी इस दौड़ दे विच बड़े लोग अपनियां स्पीडां खिंची जांदे ने, ये चीज सोचे समझे बिना कि कल नूं अंत की होना। ये तां थले मिसिंग आके कहानी लिखी किन्ने, पर जिन्हें भी लिखी है बहुत बाकमाल कहानी, जिहदे कोलों आपां बहुत कुछ सीख सकते। कहानी भेजण वाले अगे बेनती है कि थले कोशिश करिया करो, जिथों भी तुहानूं मिलदी है थले ना ना कट्टिया करो, बड़ी मेहनत लगती है कहानियां लिखण दे उत्ते। इस समाज दे विच हो रहे वरतारिआं नूं पहलां उस बरीकी दे नाल वेखणा सुनना, ते फिर उहनां नूं शब्दां दे विच परोणा। उहनां दे नां जरूर इन्हां कहानियां दे विच बणे रहा करन, कोशिश करिआ करो। अक्सर ही आपां कह दिंदे आ कि बच्चे साडा भविख आ, पर बजुर्ग भी साडा भविख ने। बजुर्ग साडा किदां भविख नहीं है, बजुर्ग तां सगों साडा बीतिया भी ने, साडा पास्ट भी ने, ते साडा फ्यूचर भी ने। बच्चे तां सिर्फ फ्यूचर हो सकदे, पास्ट साडा की ने वो आपां जानदे आ, सानू उन्होंने पालिया, सानू उन्होंने इन्ने जोगा कीता कि आपां अज अपने कमाउण जोगे हो गए, पैरां सिर खड़ गए। ते साडा भविख इस करके ने क्योंकि जो आपां उन्हां दे नाल करना वह साडे नाल भविख दे विच होना। कहिंदे ने कि तय है ये नीति है, इसे तरह दे नाल ये जिंदगी चलती है, जो तुसी करदे हो कुदरत उही तुहानूं पलट के वापस देंदी है। सो कोशिश करिए आपां, कला सिर्फ अपने आप दे लई समां नहीं, अपने जज्बातां दी सिर्फ कदर ना करिए, आपां उहनां दे जज्बातां दी भी कदर करिए जिन्हां ने सानूं इन्ने जोगा कीता। रब ना करे किसी दे उत्ते इदां दा कोई दिन आवे, ते शायद कोई चाहूगा भी नहीं, जिन्ने भी सुन रहे ने शायद साडे विचों भी कोई ना चाहे कि किसी दे उत्ते इदां दा दिन आवे, किसी नूं कल्लियां रहना पवे, ते किसी नूं इत्थों तक डर सतावे कि पता नहीं मेरे जाण तों बाद किसी नूं पता भी लगना कि नहीं लगना, जां कदों लगना, किन्ने दिन लग जाने ने। ਕਿੱਦਾਂ ਦੀ ਅਵਸਥਾ ਹੋਊਗੀ ਉਹ। ਇੱਦਾਂ ਦੀ ਅਵਸਥਾ ਰੱਬ ਨਾ ਕਰੇ ਕਿਸੇ ਦੇ ਉੱਤੇ ਆਵੇ। ਕੋਸ਼ਿਸ਼ ਕਰੀਏ ਆਪਾਂ ਬਾਕੀ ਸਾਰੇ ਕੰਮ ਕਾਰ ਨਾਲ ਦੀ ਨਾਲ ਚੱਲਦੇ ਰਹਿਣ, ਪਰ ਜੋ ਆਸ ਪਾਸ ਨੇ ਸਾਡੇ ਜੀ ਉਹਨਾਂ ਦਾ ਵੀ ਬਣਦਾ ਮਾਣ ਸਤਿਕਾਰ, ਉਹਨਾਂ ਦੇ ਵੀ ਬਣਦੀ ਥਾਂ ਆਪਣੀ ਜ਼ਿੰਦਗੀ 'ਚ ਆਪਣੇ ਘਰ ਦੇ ਵਿੱਚ ਜ਼ਰੂਰ ਰੱਖੀਏ। ਬਾਕੀ ਸਾਰਾ ਕੁਛ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿਣਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਈ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
1: This station is now the ultimate power in the universe.
2: Radio Haji 16748.

环境。

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: Hi, this is Imran Hashmi and you're listening to me on Radio Haji.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
5: ਉਹ ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
4: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਕਰੀ ਜਾਵੇ ਨਖਰੇ ਨੱਕ ਜਾ ਚੜਾ ਕੇ ਕੀ ਚੱਕਰ ਕੀ ਆ ਬਾਈ
1: ਚੱਕਰ ਤੁਹਾਨੂੰ ਪਤਾ ਫਿਰ ਦਿਨ ਚੜਦੇ ਨਵਾਂ ਨਵਾਂ ਹੀ ਚੱਕਰ ਪੈ ਜਾਂਦਾ
0: ਵਾਹ ਵਾਹ ਵਾਹ ਵਾਹ ਕੀ ਬਾਤ ਤੂੰ ਓਸ਼ੋ ਬਣੀ ਜਾਂਦਾ ਮੈਂ ਤੈਨੂੰ
1: ਓਸ਼ੋ ਬੋਸ਼ੋ
0: ਬੋਸ਼ੋ ਮੀਸ਼ੋ
1: ਕੇਮ ਸ਼ੋ ਤੇ ਹੈਗਾ ਬੰਦਾ ਆਪਣਾ
0: ਕੇਮ ਸ਼ੋ ਹਾਂਜੀ
1: ਮਜ਼ਾ ਮਾ ਮਜ਼ਾ ਮਾ
0: ਕਿਵੇਂ ਹੋ ਠੀਕ ਠਾਕ ਸਰ
1: ਹਾਂਜੀ ਹਾਂਜੀ ਟੋਪ ਔਨ ਟੋਪ
0: ਸਤਿ ਸ਼੍ਰੀ ਅਕਾਲ ਆਦਾਬ ਮੈਂ ਕ੍ਰਿਸ਼ਨਾ ਮੇਰਾ ਨਾਮ ਬਲਕੀਰਤ ਐਂਡ ਤੁਸੀਂ ਸੁਣ ਰਹੇ ਹੋ ਨਵਾਂ ਐਪੀਸੋਡ ਬੋਇਜ਼ ਮੀਟ ਅਪ
1: ਜੀ ਵੈਲਕਮ ਸਾਰਿਆਂ ਦਾ ਸਾਡੇ ਦੋਸਤ ਮਿੱਤਰ ਭਰਾ ਭੈਣ ਜੋ ਜੀ ਕਰਦਾ ਕਹਿਣ
0: ਜੋ ਜੀ ਕਰਨਾ
1: ਪਰ ਸਾਨੂੰ ਪਲੀਜ਼ ਇੱਕ ਵਾਰੀ ਸੁਣ ਲੈਣ ਸੁਣ ਲੈਣ ਸੁਣ ਲੈਣ ਸੁਣ ਲੈਣ ਸੁਣ ਲੈਣ
0: ਕਿਆ ਬਾਤ ਹੈ ਕਿਆ ਬਾਤ ਹੈ ਤੁਹਾਡੇ ਤੋਂ ਵੀ
1: ਸ਼ਾਇਰ ਗਾਣਾ ਕਹਿਣ ਲਾਇਆ ਤੁਸੀਂ ਅੱਜ ਨਾ ਬੜਾ
0: ਗਾਣਾ ਗੁੱਡ ਹੈ ਯਾਰ ਸ਼ੁਭ ਦੇ ਗਾਣੇ ਠੀਕ ਹੀ ਹੁੰਦੇ ਹੀ ਇਜ਼ ਗੁੱਡ
1: ਨਾਟ ਵਾਈਬ ਜੀ ਬੜੀ ਬਣਾਉਂਦਾ ਨਾ
0: ਵਾਈਬ ਵਧੀਆ ਬਣਾਉਂਦਾ ਵਾਈਬ ਦੀ ਸਾਰੀ ਖੇਡ ਹੋ ਗਈ ਅੱਜ ਕੱਲ੍ਹ
1: ਹਾਂ ਯਾਰ
0: ਹਨਾ
1: ਵਾਈਬ ਬਿਨਾਂ ਕੱਖ ਨਹੀਂ ਆ
0: ਵਾਈਬ ਮਾਹੌਲ ਚਾਲ ਇਸ ਤੋਂ ਬਿਨਾਂ ਕੋਈ ਹੈ ਨਹੀਂ ਮਤਲਬ ਹਰ ਸੈਂਟੈਂਸ ਦੇ ਅੰਦਰ ਇਹ ਚੀਜ਼ ਵਰਤੀ ਜਾਂਦੀ ਹੈ ਕਿ ਯਾਰ ਇਸ ਚੀਜ਼ 'ਚ ਵਾਈਬ ਹੈ ਨਹੀਂ ਯਾਰ ਅੱਜ ਦੇ ਦਿਨ 'ਚ ਵਾਈਬ ਹੈ ਨਹੀਂ
1: ਤਾਂ ਕੱਲ੍ਹ
0: ਇਸ ਜੋਬ 'ਚ ਵਾਈਬ ਹੈ ਨਹੀਂ
1: ਕੱਲ੍ਹ ਮੈਨੂੰ ਇੱਕ ਚੰਗਾ ਭਲਾ ਰਾਈਟਰ ਮਿਲਿਆ ਮਤਲਬ ਠੀਕ ਠਾਕ ਵਧੀਆ ਸੋਹਣਾ ਰਾਈਟਰ ਮਿਲਿਆ ਅਤੇ ਉਹ ਵੀਰ ਕਹਿੰਦਾ ਯਾਰ ਮੈਂ ਹਾਂ ਵੀ ਵੀਰ ਲਿਖਦਾ ਤੂੰ ਬੜਾ ਸੋਹਣਾ ਵਾ ਪਰ ਮੈਂ ਹਾਂ ਚੱਲਣ ਦੇ ਲਈ ਤੁੱਕਾ ਹੀ ਆ ਉਹ ਕਹਿੰਦਾ ਨਹੀਂ ਮੈਂ ਇੱਦਾਂ ਨਹੀਂ ਤੁੱਕਾ ਹੋ ਸਕਦਾ ਆਰਟ ਆਏ ਮੈਂ ਠੀਕ ਆ ਆਰਟ ਆ ਉਹ ਹਰ ਇੱਕ 'ਚ ਹੁੰਦਾ ਕੋਈ ਨਾ ਕੋਈ ਆਰਟ ਪਰ ਮੈਂ ਹਾਂ ਜਿਹਦਾ ਆਰਟ ਸਾਹਮਣੇ ਆਉਂਦਾ ਉਹਦਾ ਤੁੱਕਾ ਹੀ ਲੱਗਦਾ ਜੀ ਜਿਹੜਾ ਮਰਜ਼ੀ ਅੱਜ ਤੋਂ ਬਾਅਦ ਪਿੱਛੋਂ ਉਹ ਚੁੱਕ ਕੇ ਵੇਖ ਲਾ
0: ਇਹ ਫੈਕਟ ਆ
1: ਹਾਂ ਤੇ ਕਹਿੰਦਾ ਹਾਂ ਇਹ ਗੱਲ ਤੇ ਕਹਿੰਦਾ ਮੈਨੂੰ ਵੀ ਪਤਾ ਮੇਰੇ ਨਾ ਵਾਈਬ ਜੀ ਨਹੀਂ ਹੈਗੀ ਰਾਈਟਿੰਗ ਮੈਂ ਬਸ ਮੈਂ ਵਾਈਬ ਲਿਆਓ ਫਿਰ
0: ਵਾਈਬ ਲੈ ਕੇ ਆਓ
1: ਤੇ ਉਹੀ ਗੱਲ ਕਿ ਜਿੰਨਾ ਮਰਜ਼ੀ ਜੋ ਮਰਜ਼ੀ ਕੋਈ ਹੋਵੇ ਪਰ ਅੱਜ ਕੱਲ੍ਹ ਥੋੜ੍ਹੀ ਜਿਹੀ ਵਾਈਬ ਜ਼ਰੂਰ ਚਾਹੀਦੀ ਹਰ ਇੱਕ ਚੀਜ਼ ਦੇ ਵਿੱਚ ਡਲ ਜੀ ਚੀਜ਼ ਕੋਈ ਵੀ ਨਹੀਂ ਸੁਣ ਨੂੰ ਕਿ ਜਾਂ ਵੇਖ ਕੇ ਰਾਜੀ
0: ਹਾਂ ਮਤਲਬ
1: ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ ਨਾ ਪਰ ਜੇ ਉਹ ਡਲ ਆ ਤੇ ਉਹ ਨਹੀਂ ਗੱਲ ਜੀ ਨਹੀਂ ਬਣਦੀ
0: ਉਹ ਫਿਰ ਤੁਹਾਨੂੰ ਪਤਾ ਹੀ ਆ ਆਪਾਂ ਮਾੜਾ ਜਿਹਾ ਧਿਆਨ ਦੇ ਥੈਂਕ ਯੂ ਤੁਹਾਡੀ ਰੀਲ ਉੱਪਰ ਕੀ ਥੱਲੇ ਉਹ 3 ਸੈਕਿੰਡ ਜਿਨ੍ਹਾਂ ਨੇ ਦਿੱਤਾ ਉਹ ਕੀ ਪੈਰਾਮੀਟਰ ਉਹ ਮਿਆਰ ਇਸ ਕਰਕੇ ਸੈੱਟ ਹੋਇਆ 3 ਸੈਕਿੰਡ ਦਾ ਕਿਉਂਕਿ ਉਹਨੂੰ ਪਤਾ ਕਿ ਹਿਊਮਨ ਮਾਇੰਡ ਹੁਣ ਇੰਨਾ ਜ਼ਿਆਦਾ ਡੋਪਾਮੀਨ ਮੰਗਦਾ ਵਾਈਬ ਇੱਦਾਂ ਮੰਗਦਾ ਕਿ 3 ਸੈਕਿੰਡ 'ਚ ਹੀ ਉਹਨੇ ਜਾਂ ਯੈਸ ਜਾਂ ਨੋ ਕਰਨੀ ਆ 4th ਸੈਕਿੰਡ ਤੁਹਾਡੀ ਗੱਲ ਨਹੀਂ ਸੁਣਨੀ ਆ ਦੇਖਣੀ
1: ਆ ਡੋਪਾਮੀਨ ਦਾ ਵੀ ਮੈਨੂੰ ਪਿੱਛੇ ਜੇ ਪਤਾ ਲੱਗਿਆ ਜਦੋਂ ਗੁਰੂ ਰੰਧਾਵਾ ਦਾ ਗਾਣਾ ਨਹੀਂ ਆਇਆ ਫਿਰ ਮੈਂ ਸਮਝਿਆ ਹੈਗੀ ਡੋਪਾਮੀਨ
0: ਸੁਣਿਆ ਨਹੀਂ
1: ਲਾਵਾਂਗੇ
0: ਡੋਪਾਮੀਨ ਹੀ ਲਾਵਾਂਗੇ ਅਗਲਾ ਵੀ
1: ਕ੍ਰੀਏਟਿਵ ਡਾਇਰੈਕਟਰ ਹੀ ਹੈ
0: ਲੋਕਾਂ ਨੂੰ ਪਤਾ ਨੀ ਨਾ ਇਹ ਚੱਕਰ ਆ ਹੋਰ ਸੁਣਾਓ ਕਿੱਦਾਂ ਚੱਲ ਰਿਹਾ
1: ਸਭ ਕੁਛ ਟੌਪ ਚੱਲਣ ਦਿਆ ਜੀ ਸਾਰਾ ਕੁਛ ਵਧੀਆ ਮੇਰਿਆ ਬਾਬੇ ਦੀ ਕਿਰਪਾ ਚੱਲਣ ਦੀ ਆ ਬਸ ਅੱਜ ਕੱਲ ਥੋੜੀ ਜੀ ਹੈਪਨਿੰਗ ਤੇ ਨਹੀਂ ਕਹਿ ਸਕਦੇ ਥੋੜਾ ਜਿਹਾ ਹੁਣ ਡਿਆ ਆਪਾਂ ਸੋਚਿਆ ਚਲੋ ਅੱਜ ਆਪਾਂ ਗੱਲਬਾਤ ਉਹਦੇ ਤੇ
0: ਕਿ ਵਾਈਬ ਜਿਹੜੀ ਚੇਂਜ ਹੋ ਜਾਂਦੀ ਆ
1: ਆਏ ਹੋਏ
0: ਹੈ ਹੋ ਜਾਂਦੀ ਨਾ ਚੇਂਜ ਕਦੋਂ ਹੋ ਜਾਂਦੀ ਹੈ ਚੇਂਜ
1: ਵਾਈਬ ਵੇਖੋ ਜ਼ਿੰਦਗੀ ਦੇ ਵਿੱਚ ਕੋਈ ਜਦੋਂ ਵੱਡਾ ਚੇਂਜ ਆਉਂਦਾ ਤੇ ਵਾਈਬ ਵੀ ਨਾਲ ਨਾਲ ਚੇਂਜ ਹੋ ਹੀ ਜਾਂਦਾ
0: ਹਾਂਜੀ ਹਾਂਜੀ ਜਦੋਂ ਤੁਹਾਡੀ ਲਾਈਫ 'ਚ ਆ ਜਾਏ ਵਾਈਫ ਚੇਂਜ ਹੋ ਜਾਂਦੀ ਹੈ ਵਾਈਬ
1: ਆਏ
0: ਇਦਾਂ ਹੀ ਆ
1: ਕੀ ਬਾਤ ਹੈ
0: ਸੋ ਅੱਜ ਆਪਾਂ ਗੱਲਬਾਤ
1: ਸ਼ੀਲੂ ਸ਼ਾਇਰ
0: ਸ਼ੀਲੂ ਸ਼ਾਇਰ ਮੈਨੂੰ ਵੀ ਕੋਈ $5,000 ਭੇਜੋ ਬਾਈ ਇਸ ਰੇਡ ਕਾਹਦੇ
1: ਵਾਸਤੇ
0: ਇਸ ਰੇਡ ਵਾਸਤੇ ਰੇਡ ਔਨ ਸ਼ਾਇਰੀ
1: ਤੁਹਾਡੇ ਕੋਲ ਪੰਜ ਹਜ਼ਾਰ ਕੋਈ ਲੈਣ ਹੋਣਾ
0: ਵੇਖ ਤੂੰ ਭਰਾ
1: ਨਾ ਕਰਾ ਲਿਓ
0: ਨਹੀਂ ਨਹੀਂ ਇਹ ਵੀ ਠੀਕ ਹੈ ਮੈਂ ਆਪਣੇ ਸ਼ਬਦ ਵਾਪਸ ਲੈਣਾ ਤੇ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ
1: ਨਾਲੇ ਦੱਸ ਦੋ ਸਰੋਤੇ ਨੂੰ ਕਿ ₹5,000 ਦੀ ਗੱਲ ਕਰ ਰਹੇ ਹੋ
0: ਹਾਂਜੀ ਹਾਂਜੀ
1: ਬਾਰੀ ਤੇ ਤੁਸੀਂ ਸੋਚ ਨਹੀਂ ਸਕਦੇ
0: ਇੰਨੇ ਤਾਂ ਹਜੇ ਵੱਡੇ ਹੋਏ ਨਹੀਂ ਆਪਾਂ ਹਜੇ ਨਿੱਕੇ ਕਾਕੇ ਹਜੇ ਬੋਇਜ਼ ਆ ਨਾ ਬੋਸ ਗੱਲ ਕਰਦਾ ਸਾਡਾ ਬਈ ਪਰ ਖੈਰ ਮੈਂ ਤੀਸਰੀ ਵਾਰੀ ਕੋਸ਼ਿਸ਼ ਕਰਦਾ ਦੱਸਣ ਦੀ
1: ਕਰੋ ਕਰੋ ਜੀ
0: ਕਿ ਅੱਜ ਦਾ ਟੋਪਿਕ ਜਿਹੜਾ ਬਲਕੀਰਤ ਜੀ ਸਾਡੇ ਨਾਲ ਸਾਂਝਾ ਕਰਨ ਲਈ ਲੈ ਕੇ ਆਏ ਨੇ
1: ਬਲਕੀਰਤ ਜੀ ਇਕੱਲੇ ਗੱਲ ਸਾਂਝਾ ਕਰ ਰਹੇ
0: ਨਹੀਂ ਤਾਂ ਇਕੱਠੇ ਕਰਾਂਗੇ ਨਾ ਮੈਂ ਆਪਣਾ ਨਾਮ ਥੋੜਾ ਲਊਂਗਾ ਨਾ
1: ਬੇਵਕੂਫ ਗੱਲ ਸ਼ੁਰੂ ਹੀ ਨਹੀਂ
0: ਫਿਰ ਤੂੰ ਬੋਲ ਹੁਣ ਮੈਂ ਬੋਲ ਲੈਣੀ 4 ਵਾਰੀ
1: ਸ਼ੁਰੂ ਵਧੀਆ ਕਰੋਗੇ
0: ਚਲੋ ਠੀਕ
1: ਹੈ ਟਰਾਈ ਕਰੋ
0: ਅੱਜ ਅਸੀਂ ਰਲ ਕੇ ਸੋਚ ਕੇ ਤੁਹਾਡੇ ਨਾਲ ਇਹ ਟੋਪਿਕ ਕਰਾਂਗੇ ਡਿਸਕਸ ਜੇ ਮੌਕਾ ਲੱਗ ਸਕਿਆ ਕਿ ਕਿਸ ਤਰੀਕੇ ਨਾਲ ਨਵੇਂ ਰਿਸ਼ਤੇ ਤੁਹਾਡੀ ਲਾਈਫ 'ਚ ਜਦੋਂ ਆ ਜਾਣ ਅਤੇ ਪੁਰਾਣੇ ਰਿਸ਼ਤਿਆਂ 'ਚ ਤਬਦੀਲੀ ਆ ਜਾਂਦੀ ਜਾਂ ਫਿਰ ਆਪਾਂ ਸਮਾਂ ਨਹੀਂ ਦੇ ਪਾਉਂਦੇ ਜਾਂ ਫਿਰ ਆਪਾਂ ਇਸ ਤਰ੍ਹਾਂ ਵੀ ਇਹਨੂੰ ਕਹਿ ਸਕਦੇ ਹਾਂ ਜਾਂ ਫਿਰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਸ਼ਾਦੀ ਹੋ ਜਾਵੇ ਤਾਂ ਤੁਸੀਂ ਆਪਣੇ ਪੁਰਾਣੇ ਯਾਰ ਮਿੱਤਰਾਂ ਨੂੰ ਬੇਲੀਆਂ ਨੂੰ ਬਹੁਤਾ ਟਾਈਮ ਦੇ ਪਾਉਂਦੇ ਹੋ ਨਹੀਂ ਦੇ ਪਾਉਂਦੇ ਹੋ ਤੇ
1: ਕਿਸ ਤਰ੍ਹਾਂ ਦਾ ਫਰਕ ਆ ਜਾਂਦਾ ਨਾ ਸੋਹਣੀਏ ਨਹੀਂ ਤੁਸੀਂ ਕੀ ਫੁੱਲ ਲੱਗਦੀ
0: ਬਸ ਫਿਰ ਆ ਚੱਕਰ ਆ ਸੋ ਜੀ ਇਹ ਗੱਲਬਾਤ ਕਰਾਂਗੇ ਸਾਡਾ ਲਾਈਵ ਸਪੋਟ ਚਲਾ ਗਿਆ ਇਸ ਕਰਕੇ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਸਾਂਝ ਪਾਓ ਠੀਕ ਹੈ ਤੁਸੀਂ ਬਸ ਸੁਣੋ ਸੁਣ ਕੇ ਤੁਸੀਂ ਆਪਣੇ ਮਨ ਚ ਸਾਂਝ ਪਾਓ ਹਾਂ ਹਾਂ ਤੁਸੀਂ ਉਹਨਾਂ ਨਾਲ ਸਾਂਝ ਪਾਇਓ
1: ਤੁਸੀਂ ਸਾਡੇ ਦਿਲਾਂ ਦੀਆਂ ਸਾਂਝਾਂ ਪਾਓ
0: ਜੀ ਸੋ ਮੇਰੇ ਓਸ਼ੋ ਜੀ ਦੱਸੋ ਤੁਹਾਡੀ ਕੀ ਵਿਚਾਰਧਾਰਾ ਤੁਹਾਡੀ ਇਸ ਟੌਪਿਕ ਦੇ ਉੱਪਰ ਵਾਟ ਡੂ ਯੂ ਫੀਲ ਅਬਾਊਟ ਇਟ
1: ਆਈ ਫੀਲ ਟੂ ਮੱਚ ਬ੍ਰੋ ਆਈ ਮੀਨ ਡਿਪਰੈਸਡ ਫੀਲਿੰਗ
0: ਓ ਮਾਈ ਗੋਡ ਫੀਲਿੰਗ ਡਿਪਰੈਸਡ ਵਿਦ
1: ਨਹੀਂ ਅਰੇ ਤੇ ਵੇਖੋ ਹੈਗਾ ਹੀ ਆ ਕੋਈ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਕਿ ਵਿਆਹ ਜੇ ਕੋਈ ਵੀ ਮੰਨ ਲਓ ਫਰੈਂਡ ਹੀ ਕੋਈ ਨਵਾਂ ਤੁਹਾਡਾ ਨਾ ਐਡ ਆਨ ਹੁੰਦਾ ਤੇ ਓਬਵੀਅਸਲੀ ਤੁਹਾਡੇ ਪੁਰਾਣੇ ਵਾਲਾ ਜਿਹੜਾ ਸਮਾਂ ਆ ਉਹ ਉਹਦੇ ਨਾਲ ਵੀ ਜਾਣਾ ਆ ਤੇ ਉਹ ਕਿਤੇ ਨਾ ਕਿਤੇ ਉਹਨੂੰ ਘੱਟ ਸਮਾਂ ਤੁਹਾਡਾ ਜਾਂਦਾ ਹੀ ਆ ਹੁਣ ਕਈ ਸਾਰੇ ਆਪਾਂ ਕਹਿ ਦਿੰਦੇ ਕਿ ਯਾਰ ਇਹ ਬਦਲ ਗਿਆ ਹੀ ਇਹ ਹੁਣ ਉੱਥੇ ਚੱਲ ਗਿਆ ਤਾਂ ਬਦਲ ਗਿਆ ਇਹਨੇ ਨਵੇਂ ਯਾਰ ਬਣਾ ਲਏ ਤਾਂ ਬਦਲ ਗਿਆ ਵਿਆਹਿਆ ਗਿਆ ਤਾਂ ਬਦਲ ਗਿਆ ਹੁਣ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਸਾਡੇ ਨਾਲ ਪੈਂਦਾ ਖਲੋਂਦਾ ਨਹੀਂ ਘੁੰਮਣ ਫਿਰਨ ਨਹੀਂ ਜਾਂਦਾ ਤੇ ਉਹ ਜ਼ਰੂਰੀ ਵੀ ਆ ਵੇਖੋ ਬਦਲਣਾ ਟਾਈਮ ਦੇ ਹਿਸਾਬ ਨਾਲ ਬਦਲਣਾ ਹਰ ਕਿਸੇ ਨੇ ਬਦਲਣਾ ਤੇ ਬਦਲਣਾ ਜ਼ਰੂਰੀ ਵੀ ਆ
0: ਹਾਂ ਮਤਲਬ
1: ਜੇ ਤੁਸੀਂ ਨਹੀਂ ਬਦਲੋਗੇ ਵੈਸੇ ਵੀ ਮਤਲਬ ਜੇ ਤੁਸੀਂ ਨਹੀਂ ਬਦਲੋਗੇ ਅਗਲਾ ਬਦਲ ਜੂ
0: ਬਿਲਕੁਲ ਇਹ ਵੀ ਹੈ ਨਾ ਕਿ ਆਪਾਂ ਚਾਹੁੰਦੇ ਹੋਈਏ ਨਾ ਚਾਹੁੰਦੇ ਹੋਈਏ ਪਰਸਨੈਲਿਟੀ ਸਾਡੀ ਹਮੇਸ਼ਾ ਡਿਵੈਲਪ ਹੁੰਦੀ ਰਹਿੰਦੀ ਹੈ ਬਿਰਤੀ ਸੇਮ ਨਹੀਂ ਰਹਿੰਦੀ ਬੰਦੇ ਦੀ ਪਤਾ ਨਹੀਂ ਲੱਗਦਾ ਕਿ ਅਚਾਨਕ ਹੀ ਇੱਕ ਸੈਕਿੰਡ ਇੱਦਾਂ ਦਾ ਹੁੰਦਾ ਲਾਈਫ ਦੇ ਅੰਦਰ ਬੰਦਾ ਕਹਿੰਦਾ ਯਾਰ ਆਹ ਚੀਜ਼ ਹੁਣ ਮੈਨੂੰ ਖਰੀ ਨਹੀਂ ਲੱਗਦੀ ਉਹ ਅਨਕੋਨਸ਼ੀਅਸਲੀ ਜਾਂ ਸਬਕੋਨਸ਼ੀਅਸਲੀ ਕਾਫੀ ਟਾਈਮ ਤੋਂ ਚੱਲ ਰਿਹਾ ਹੁੰਦਾ ਪ੍ਰੋਸੈਸ
1: ਬੈਕ ਆਫ ਦ
0: ਮਾਈਂਡ ਹਾਂ ਬੈਕ ਆਫ ਦਾ ਮਾਈਂਡ ਹੈ ਨਾ ਕਿ ਉਹ ਪ੍ਰੋਸੈਸ ਚੱਲ ਰਿਹਾ ਹੁੰਦਾ ਉਹ ਚੀਜ਼ ਤੋਂ ਤੁਹਾਡਾ ਉਖੜਨ ਦਾ ਜਾਂ ਫਿਰ ਉਹ ਆਦਤ ਕਹਿ ਲਓ ਹੋਬੀ ਕਹਿ ਲਓ ਰਿਸ਼ਤਾ ਕਹਿ ਲਓ ਕੰਮ ਕਹਿ ਲਓ ਹੈ ਨਾ ਪਰ ਬੰਦੇ ਨੂੰ ਫੀਲ ਅਚਾਨਕ ਹੀ ਹੁੰਦਾ ਸੋ ਹਾਂ ਯੂ ਆਰ ਰਾਈਟ ਉਹ ਗੱਲ ਸਹੀ ਹੈ ਇੱਕ ਦਿਨ ਨਾ ਇਹ ਵੀ ਆ ਜਾਂਦੀ ਗੱਲ ਕਿ ਖਾਸ ਕਰ ਯਾਰੀ ਦੋਸਤੀ ਦੇ ਅੰਦਰ ਐਂਡ ਉਹ ਯਾਰੀ ਦੋਸਤੀ ਦੇ ਅੰਦਰ ਵੀ ਪੁਰਾਣੀ ਯਾਰੀ ਦੋਸਤੀ ਦੇ ਅੰਦਰ ਮੇਨ ਗੱਲ ਇੱਕ ਇਹ ਵੀ ਆ ਜਾਂਦੀ ਹੈ ਕਿ ਯਾਰ ਜੇ ਤੁਸੀਂ ਨਾ ਹਮੇਸ਼ਾ ਔਨ ਸੇਮ ਪੇਜ ਰਹੋ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਮੇਰਾ ਪੁਆਇੰਟ ਇਹਦੇ ਤੋਂ ਇਹ ਹੈ ਕਿ ਸਮਝੋ ਤੁਸੀਂ ਇਕੱਠੇ ਇੱਕੋ ਸਕੂਲ ਪੜ੍ਹੇ ਹੈ ਨਾ ਕਾਲਜ ਵੀ ਚਲੋ ਸੇਮ ਚਲੇ ਗਏ
1: ਜੀ
0: ਹੈ ਨਾ ਪਰ ਫਿਰ ਇੱਕ ਜਣਾ ਬਾਹਰ ਚਲ ਗਿਆ ਇੱਕ ਜਣਾ ਇੰਡੀਆ ਰਹਿ ਗਿਆ ਉਹ ਫਿਰ ਇੱਕ ਸਾਲ ਦੋ ਸਾਲ ਤਿੰਨ ਸਾਲ ਬਾਅਦ ਤੁਹਾਡਾ ਕਿਉਂਕਿ ਰੁਟੀਨ ਵੱਖਰਾ ਤੁਹਾਡੀ ਲਾਈਫ ਸਟਾਈਲ ਵੱਖਰੀ ਆ ਤਾਂ ਫਿਰ ਹੈ ਨਾ ਸੋਚ ਵਿਚਾਰ ਵੀ ਬਦਲਣੇ ਸ਼ੁਰੂ ਹੋ ਜਾਂਦੇ ਆ ਇੱਕ ਇਹ ਵੀ ਆ ਕਈਆਂ ਨਾਲ ਹੁੰਦਾ ਹੋਏਗਾ ਕਈਆਂ ਨਾਲ ਹੁੰਦਾ ਕਈਆਂ ਨਾਲ ਨਹੀਂ ਹੁੰਦਾ ਫਿਰ ਦੂਸਰੇ ਪਾਸੇ ਇੱਕ ਹੋਰ ਹੋ ਜਾਂਦਾ
1: ਕਿ
0: ਉਹਦੇ ਅੰਦਰ ਇਹ ਚੱਕਰ ਇਹ ਆ ਜਾਂਦਾ ਕਿ ਸਮਝੋ ਲੈਟ ਸਪੋਜ਼ ਕਿ ਅਗੇਨ ਆਪਾਂ ਸੇਮ ਸਕੂਲ ਪੜ੍ਹੇ ਹਾਂ ਪਰ ਅਸੀਂ ਕਾਲਜ ਵੱਖੋ ਵੱਖਰੇ ਚਲੇ ਗਏ ਉੱਥੇ ਫਿਰ ਵੱਖੋ ਵੱਖਰੇ ਸਰਕਲ ਬਣ ਗਏ ਹੋ ਸਕਦਾ ਆਪਾਂ ਹੁਣ ਰਹਿੰਦੇ ਮਤਲਬ ਸ਼ਾਮੀ ਆਉਂਦੇ ਆਪਾਂ ਉੱਥੇ ਹੀ ਹੋਈ ਆਪਣੇ ਘਰਾਂ 'ਚ ਹੀ ਪਰ ਸਰਕਲ ਚੇਂਜ ਹੋ ਗਿਆ ਸਰਕਮਸਟਾਂਸ ਚੇਂਜ ਹੋ ਗਏ ਤੁਹਾਡੀ ਸਟ੍ਰੀਮ ਚੇਂਜ ਹੋ ਗਈ ਹੈ ਨਾ
1: ਪ੍ਰਾਇਓਰਟੀਜ਼ ਕਿਹੇ ਵੇਲੇ ਬਦਲ ਜਾਂਦੀਆਂ ਆਪਣੀਆਂ
0: ਤੂੰ
1: ਸਾਇੰਸ ਵੀ ਚਾਹੀਦੀ ਯਾਰ
0: ਹਾਂ ਕਿ ਤੂੰ ਸਾਇੰਸ ਰੱਖ ਲਈ ਮੈਂ ਕਮਰਸ ਰੱਖ ਲਈ ਫਿਰ ਓਬਵੀਅਸ ਜੀ ਗੱਲ ਟਿਊਸ਼ਨਾਂ ਵੱਖਰੀਆਂ ਹੋ ਗਈਆਂ ਸਰਕਲ ਵੱਖਰਾ ਹੋ ਗਿਆ ਪੜ੍ਹਾਈ ਵੱਖਰੀ ਹੋ ਗਈ
1: ਨਾਲੇ ਮੈਂ ਸੋਚਿਆ ਨਾ ਵੀ ਫਿਰ ਸਾਇੰਸ ਵਾਂਗੂ ਆ
0: ਅਚਾਨਕ ਹੀ ਬੰਦੇ ਦੇ ਉੱਪਰ
1: ਬੋਝ
0: ਤਾਂ ਮੈਂ ਕਿਹਾ ਨੀ ਜ਼ਿੰਮੇਵਾਰੀ ਤੇ ਬੋਝ ਚ ਫਰਕ ਹੈ ਨਲਾਇਕ ਨਾ ਹੋਏ ਕਿਸੇ ਥਾਂ ਜ਼ਿੰਮੇਵਾਰੀ ਤੁਹਾਡੇ ਤੇ ਆ ਜਾਂਦੀ ਅੱਛਾ ਉਹ ਓਬਵੀਅਸ ਜੀ ਗੱਲ ਉਹ ਨਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਆ ਕਿਉਂਕਿ ਤੁਸੀਂ ਜਦੋਂ ਸਕੂਲ ਗਏ ਹੋ ਛੇਵੀਂ ਦੀ ਜ਼ਿੰਮੇਵਾਰੀ ਤੋਂ ਬਾਅਦ ਅੱਠਵੀਂ ਦੀ ਜ਼ਿੰਮੇਵਾਰੀ ਅੱਠਵੀਂ ਤੋਂ ਬਾਅਦ ਦਸਵੀਂ ਦੀ ਆ ਉਹ ਪਤਾ ਜੀ ਹੈ ਜ਼ਿੰਮੇਵਾਰੀ ਹੈ ਨਾ ਇਹ ਥੋੜਾ ਬਿਲਕੁਲ ਹੀ ਨਿਊ ਸਿਲੇਬਸ ਆ ਫਿਰ ਉਹਦੇ ਅੰਦਰ ਮੇਰੇ ਖਿਆਲ ਨਾਲ ਉਹ ਵਾਲੀ ਯਾਰੀਆਂ ਦੋਸਤੀਆਂ ਨੂੰ ਜੇ ਟਾਈਮ ਨਹੀਂ ਦਿੱਤਾ ਜਾਂਦਾ ਤੇ ਤੁਹਾਡਾ ਅੱਗੋ ਜੇ ਕੋਈ ਯਾਰ ਮਿੱਤਰ ਮਾਈਂਡ ਵੀ ਕਰੇ ਉਹ ਸ਼ਾਇਦ ਉਹੀ ਕਰਦੇ ਹੋਣਗੇ ਜਿਹੜੇ ਆਪ ਨਹੀਂ ਹਜੇ ਵਿਆਹੇ ਗਏ ਇਹ ਵੀ ਗੱਲ ਆ ਕਿਉਂਕਿ ਉਹ ਸੇਮ ਪੇਜ ਤੇ ਫੇਰ ਨਹੀਂ ਰਹੇ ਨਾ ਅੱਛਾ ਮੈਂ ਇੱਕ ਹੋਰ ਗੱਲ ਦੇਖੀ ਹੈ ਜਿਹੜਾ ਗਰੁੱਪ ਜਾਂਦਾ ਸਭ ਤੋਂ ਜ਼ਿਆਦਾ ਬੋਲਣ ਵਾਲਾ ਹੁੰਦਾ ਨਾ ਕਿ ਯਾਰ ਇਹ ਤਾਂ ਸਮਾਂ ਨਹੀਂ ਦਿੰਦਾ ਇਹ ਤੇ ਇੱਦਾਂ ਉੱਦਾਂ ਜਦੋਂ ਉਸਦਾ ਵਿਆਹ ਹੁੰਦਾ ਨਾ ਸਭ ਤੋਂ ਪਹਿਲਾਂ ਉਹ ਗਾਇਬ ਹੁੰਦਾ ਉਹ ਹੁੰਦਾ ਮਿਸਟਰ ਇੰਡੀਆ ਉਹ ਦੱਸਦਾ ਹੀ
1: ਨਹੀਂ ਚੁੱਕਦਾ ਨਾ ਮੈਸੇਜ
0: ਉਹ ਤਾਂ ਭਰਾ ਰੀਲਾਂ ਭੇਜਣ ਤੋਂ ਵੀ ਜਾਂਦਾ ਬੰਦਾ ਕਹਿੰਦਾ ਯਾਰ ਟਾਈਮ ਨਹੀਂ ਲੱਗਦਾ
1: ਨਹੀਂ ਟਾਈਮ ਨੀ ਉਹਨਾਂ ਨੇ ਕਹਿਣਾ ਹਾਂ ਕੋਈ ਕੰਮ ਆ ਚੋ ਕੰਮ ਆ ਭਲਾ ਰੀਲਾਂ ਭੇਜਣੀਆਂ
0: ਹਾਂ ਹੈ ਨਾ ਸੋ ਇਹ ਇਹ ਇਸ਼ੂ ਤੇ ਹੈ
1: ਪਤਾ ਕੀ ਹੁੰਦਾ ਵਾ ਤੁਹਾਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਕਿਉਂਕਿ ਜੇ ਤੁਸੀਂ ਮੈਨੇਜ ਨਹੀਂ ਨਾ ਕਰਦੇ ਫਿਰ ਹੀ ਸਾਰੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਹੁਣ ਜੇ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਯਾਰੀ ਦੋਸਤੀਆਂ ਪਿੱਛੇ ਪੈਂਦੀਆਂ ਤੇ ਉਹ ਪੈਣਗੀਆਂ ਵਿਆਹ ਤੋਂ ਬਾਅਦ, ਜੇ ਮੰਨ ਲਓ ਆਪਾਂ ਗੱਲ ਕਰੀਏ ਤੇ ਉਹ ਜਿਨ੍ਹਾਂ ਦੇ ਟਾਈਮ ਹੋ ਗਿਆ ਵਿਆਹ ਹੋਏ ਨੂੰ, ਉਹਨਾਂ ਨੂੰ ਇਹ ਪਤਾ ਹੋਊਗਾ ਕਿ ਉਹਨਾਂ ਦੀਆਂ ਪਈਆਂ ਹੀ ਕਿਸੇ ਟਾਈਮ ਦੇ ਉੱਤੇ,
0: ਬਿਲਕੁਲ ਬਿਲਕੁਲ
1: ਠੀਕ ਹੈ, ਤੇ ਉਹ ਵੀ ਚਲੋ ਰਿਲੇਟ ਕਰ ਹੀ ਸਕਦੇ ਕਿਤੇ ਨਾ ਕਿਤੇ।
0: ਹਾਂ ਹਾਂ, ਸਗੋਂ ਤਾਂ ਇਸ ਚਸ਼ਮੇ ਨਾਲ ਇਸ ਗੱਲ ਨੂੰ ਵੇਖਣਗੇ
1: ਹਨਾ,
0: ਕਿ ਉਹ ਇਹ ਵੀ ਹਜੇ ਤੱਕ ਕਾਕਾ ਸਟਾਰਟ ਹੋਏ ਹੋਏ ਤਾਂ ਬੱਚੇ ਨਹੀਂ ਹੋਏ ਹੈ ਤਾਂ ਹਨਾ, ਹੋਰ ਪਤਾ ਲੱਗੂਗਾ, ਉਹ ਇਹ
1: ਵੀ ਵੇਖ ਸਕਦੇ ਆ ਕਿ ਉਹਨਾਂ ਨੇ ਉਹਨੂੰ ਕੀਤਾ ਕਿੱਦਾਂ, ਮੈਨੇਜ ਕਿੱਦਾਂ ਕੀਤਾ ਉਹਨਾਂ ਕੋਲ, ਤਾਂ ਚਲੋ ਇਹ ਵੀ ਐਕਸਪੀਰੀਅੰਸ ਹੋਣਗੇ ਬੜੇ ਬੜੇ ਪੁਰਾਣੇ। ਪਰ ਗੱਲ ਹੁਣ ਇੱਥੇ ਹੋ ਜਾਂਦੀ ਕਿ ਠੀਕ ਹੈ ਆਟੋਮੈਟਿਕਲੀ ਫਰਕ ਪੈਣਾ ਹੀ ਪੈਣਾ ਵਾ। ਹੁਣ ਮੰਨ ਲਓ ਜੇ ਇੱਧਰੋਂ ਤੁਹਾਡੀ ਵਾਈਫ ਕਵੇ ਵੀ ਆਪਾਂ ਘੁੰਮਣ ਜਾਣਾ, ਤੇ ਉੱਧਰੋਂ ਤੁਹਾਡੇ ਯਾਰ ਦੋਸਤ ਕਹਿਣ ਵੀ ਆਪਣਾ ਪਲਾਨ ਬਣ ਗਿਆ ਸੈਟਰਡੇ ਦਾ,
0: ਚਲੋ
1: ਬਹਿਣ ਦਾ ਪਲਾਨ ਹੀ ਜਾਂ ਸਿਟੀ ਜਾਣ ਦਾ ਪਲਾਨ ਹੀ, ਕਿਤੇ ਘੁੰਮਣ ਜਾਣ ਦਾ ਪਲਾਨ ਹੀ। ਮੰਨ ਲਓ ਇੱਧਰ ਉੱਧਰੋਂ ਕਿਤੇ ਦੋ ਚਾਰ ਯਾਰ ਤੁਹਾਡੇ ਆਏ ਤੇ ਉਹਨਾਂ ਨੇ ਇਕੱਠੇ ਪਲਾਨ ਬਣਾ ਲਿਆ, ਹੁਣ ਦੋਵਾਂ ਪਲਾਨਾਂ ਦੇ ਵਿੱਚ ਤੁਸੀਂ ਫਸ ਗਏ ਨਾ। ਜੇ ਤੁਸੀਂ ਯਾਰਾਂ ਨੂੰ ਪਹਿਲਾਂ ਦੱਸਤਾ ਕਿ ਯਾਰ ਇੱਧਰੋਂ ਵੀ ਤੇਰੀ ਭਾਬੀ ਨਾਲ ਪਲਾਨ ਆ, ਉਹ ਤੇ ਉਦਣ ਤੋਂ ਹੀ ਸ਼ੁਰੂ ਹੋ ਜਾਣਾ,
0: ਗਿਆ ਬਦਲ ਗਿਆ,
1: ਉਹਨਾਂ ਕੱਢਣੀ ਮੋਟੀ ਜੀ ਤੇ
0: ਗਾਲ
1: ਗਾਲ। ਤੇ ਜੇ ਤੁਸੀਂ ਮੰਨ ਲਓ ਇੱਧਰ ਵੋਟੀ ਨੂੰ ਕਹਿਤਾ ਵੀ ਮੇਰਾ ਉਹਨਾਂ ਦੇ ਨਾਲ ਪਲਾਨ ਆ, ਫਿਰ ਤੇ ਓਦਾਂ ਹੀ ਤੁਹਾਨੂੰ ਪਤਾ ਹੀ ਆ, ਫਿਰ ਤੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਕੀ ਹੋਣਾ ਵਾ,
0: ਉਹ ਸਾਰਾ ਸਿਲੇਬਸ ਸਾਰਿਆਂ ਨੂੰ ਪਤਾ,
1: ਉਹ ਤੁਹਾਨੂੰ ਪਤਾ ਹੈ, ਐਵੇਂ ਅਸੀਂ ਟਾਈਮ ਖਰਾਬ ਕਰਾਂਗੇ ਤੁਹਾਨੂੰ ਦੱਸਣ ਦੇ,
0: ਸੁਣਨ ਵਾਲਿਆਂ ਨੂੰ ਸੁਣਾਉਣ ਵਾਲੀਆਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਗੱਲ ਕੀ ਕਰ ਰਹੇ ਹਾਂ।
1: ਹੁਣ ਉੱਥੇ ਬੰਦਾ ਫਸ ਜਾਂਦਾ ਕਿ ਦੋਵਾਂ ਚੋਂ ਕਿੱਧਰ ਜਾਵੇ, ਜ਼ਿਆਦਾ ਚਾਂਸ ਇਹ ਹੈ ਕਿ ਉਹ ਘਰਵਾਲੀ ਦੇ ਨਾਲ ਹੀ ਜਾਊਗਾ, ਜ਼ਿਆਦਾ ਚਾਂਸ ਬਣਦਾ ਵੀ ਹੈ ਯਾਰ ਇਹ 'ਚ, ਮਾੜਾ ਵੀ
0: ਨਹੀਂ ਨਹੀਂ ਇਹ ਠੀਕ ਹੈ ਇਹ 'ਚ ਮੇਰੇ ਹਿਸਾਬ ਨਾਲ ਕੋਈ।
1: ਤੇ ਜੇ ਮੰਨ ਲਓ ਤੁਸੀਂ ਚਲ ਗਏ ਹੋ ਤੇ ਇੱਕ ਬੰਦਾ ਤੁਹਾਡਾ ਖੁਸ਼ ਹੋ ਗਿਆ, ਯਾਨੀ ਘਰ ਵਾਲੀ ਤੁਹਾਡੀ ਖੁਸ਼ ਆ, ਹਾਲਾਂਕਿ ਖੁਸ਼ ਕਿੰਨੀ ਕਿਆ ਕਿੰਨਾ ਚਿਰ ਰਹੂਗੀ, ਇਹ ਸਾਰੀਆਂ ਚੀਜ਼ਾਂ ਡਿਪੈਂਡ ਪਾਉਣ
0: ਤੁਹਾਡੇ ਸੋਚ ਵਿਚਾਰ ਕੇ।
1: ਹਾਂਜੀ, ਇਹ ਹੋ ਸਕਦਾ ਘਰੋਂ ਹੀ ਤੁਰਨ ਲੱਗੇ ਕੋਈ ਚੱਕਰ ਪੈ ਜੇ ਤੇ ਤੁਸੀਂ ਮੰਨ ਲਓ ਉੱਧਰ ਉਹ ਵੀ ਚੀਜ਼ ਛੱਡੀ ਆ, ਤੇ ਇੱਧਰੋਂ ਜਿਹੜੀ ਚੀਜ਼ ਨਾਲ ਤੁਸੀਂ ਕਿਹਾ ਵੀ ਚੱਲ ਇੱਧਰ ਚੱਲਦੇ ਹੋ ਉਹ ਵੀ ਨਹੀਂ ਇੰਨੀ ਵਧੀਆ, ਉੱਥੇ ਵੀ ਲੜਾਈ ਹੋ ਗਈ, ਕੁਛ ਹੋ ਗਿਆ, ਉਹ ਡਿਪੈਂਡ ਪੋਨ ਸਿਚੁਏਸ਼ਨ ਹੈ ਨਾ, ਉਹ ਆਪਣੇ ਆਪਣੇ ਹਿਸਾਬ ਨਾਲ ਤੁਸੀਂ ਐਡਜਸਟਮੈਂਟ ਕਰਨੀ ਹੈ।
0: ਬਿਲਕੁਲ ਠੀਕ।
1: ਪਰ ਜੇ ਤੁਸੀਂ ਦੂਜੇ ਪਾਸੇ ਵੇਖੋ ਤੇ ਫਿਰ ਯਾਰਾਂ ਦੋਸਤਾਂ ਦੇ ਮੂੰਹ ਬਣੇ ਆ, ਉਹਨਾਂ ਨੇ ਕਹਿਣਾ ਹੀ ਆ ਫੋਨ ਕਰਕੇ ਵੀ ਹਾਂ ਕਰਤੀ ਉਹ ਗੱਲ, ਚੱਲ ਗਿਆ ਫਿਰ ਨਹੀਂ ਆਇਆ ਨਾ, ਪਤਾ ਹੀ ਤੇਰਾ ਦਿਨ ਨਹੀਂ ਆਇਆ, ਹੁਣ ਹੁਣ ਕਿੱਥੇ ਆਉਣਾ ਤੂੰ, ਹੈ ਨਾ, ਬਸ ਗੱਲਾਂ ਹੀ ਤੇਰੀਆਂ ਵੀ ਜੋ ਮਰਜ਼ੀ ਹੋ ਜੇ ਭਰਾ ਤੁਹਾਡੇ ਨਾਲ ਖੜਾ ਵਾ, ਕੁਝ ਨੀ ਖੜਾ ਹੈ, ਉਹ ਜਿਹੀਆਂ ਗੱਲਾਂ ਤੁਸੀਂ ਸੁਣਨੀਆਂ 15-20 ਸੁਣ ਕੇ।
0: ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਬਲਕਿਰਤ ਕਿ ਕਿਉਂਕਿ ਤੁਹਾਡੇ ਕੋਲ ਟਾਈਮ ਤਾਂ ਓਨਾ ਹੀ ਆ, ਕੰਮ ਚ ਵੀ ਬੰਦਾ ਓਨਾ ਹੀ ਫਸਿਆ ਪਿਆ,
1: ਸੈਟਰਡੇ ਤੇ ਇੱਕ ਹੀ ਹੋਣਾ,
0: ਸੈਟਰਡੇ ਇੱਕੋ ਆਣਾ, ਤੇ ਇੱਥੇ ਯਾਰ ਇੱਥੇ ਦਾ ਬੜੀ ਇਸ਼ੂ ਆ ਇਹ।
1: ਹਾਂ ਵੀ ਸੈਟਰਡੇ ਦੀ ਵੇਟ ਕਰ,
0: ਇੰਡੀਆ ਨਾ ਮੈਂ ਉਸ ਦਿਨ ਅਸੀਂ 4-5 ਮੁੰਡੇ ਬੈਠੇ ਪਏ ਸੀਗੇ, ਦੋ ਮਤਲਬ ਸਾਰੇ ਪੰਜਾਬ ਦੇ ਸੀਗੇ ਆਪਾਂ, ਸਾਰੇ ਪੰਜਾਬੀ, ਸੋ ਆਪਾਂ ਇਹੀ ਗੱਲ ਅੱਛਾ ਸੀਗੇ ਵੀ ਸਾਰੇ ਛੋਟੇ ਨੋਰਮਲ ਸ਼ਹਿਰਾਂ ਤੋਂ ਹਨਾ, ਕੋਈ ਲੁਧਿਆਣਾ ਕਹਿ ਲਓ ਜਾਂ ਚੰਡੀਗੜ੍ਹ ਟਾਈਪ ਨਹੀਂ, ਹਨਾ ਮੈਨੂੰ ਪਤਾ ਨਹੀਂ, ਵੈਸੇ ਉੱਥੇ ਦਾ ਵੀ ਇੱਧਰ ਹੀ ਕਲਚਰ ਆ, ਕਿ ਯਾਰ ਇੰਡੀਆ ਨਾ ਇਸ ਤਰੀਕੇ ਨਾਲ ਡਿਜ਼ਾਈਨਡ ਆ ਕਿ ਦੋ ਤਿੰਨ ਯਾਰ ਦੋਸਤ ਸ਼ਾਮ ਨੂੰ ਬੈਠ ਸਕਣ, ਡਿਜ਼ਾਈਨਡ ਇਸ ਤਰ੍ਹਾਂ, ਜੋਬ ਪ੍ਰੋਫਾਈਲ, ਸੜਕਾਂ, ਤੁਹਾਡੇ ਬਾਜ਼ਾਰ, ਉਹ ਡਿਜ਼ਾਈਨਡ ਇਸ ਤਰ੍ਹਾਂ ਹੈ ਕਿ ਕੋਈ ਦੋ ਤਿੰਨ ਯਾਰ ਦੋਸਤ ਆਪਣੇ ਬਾਈਕ ਤੇ, ਬੁਲਟ ਤੇ, ਸਕੂਟਰ ਤੇ, ਸਕੂਟੀ ਤੇ, ਵੈਨ, 4-5 ਗੇੜੀਆਂ ਸੁੱਟਣ, ਫਿਰ ਬਾਅਦ ਚੋਂ ਕਿਤੇ ਬੈਠ ਕੇ ਹਨਾ ਛੋਟਾ ਮੋਟਾ ਕੁਛ ਖਾ ਲਿਆ ਪੀ ਲਿਆ।
1: ਸਭ ਤੋਂ ਵੱਡੀ ਤੁਹਾਡੀ ਜਿਹੜੀ ਗੱਲ ਦੀ ਐਗਜ਼ਾਮਪਲ ਇਹ ਆ ਕਿ ਉਹ ਆਪਣੇ ਕਾਫੀ ਸ਼ੁਰੂ ਹੁੰਦੀ ਸਵੇਰੇ 5 ਵਜੇ ਤੋਂ ਲੈ ਕੇ 2 ਵਜੇ ਤੱਕ, ਉੱਥੇ ਸ਼ੁਰੂ ਹੁੰਦੀ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ,
0: ਹਨਾ
1: ਇਸੇ ਕਰਕੇ ਹੀ ਇਹੀ ਸ਼ਾਮ ਨੂੰ ਬਹਿ ਸਕਦੇ।
0: ਹਾਂ ਕਿ ਲੋਕੀ ਸ਼ਾਮ ਨੂੰ ਕਾਫੀ ਬੇਸਿਕਲੀ ਤਾਂ ਉੱਥੇ ਲਈ ਤਾਂ ਉਹ ਵਾਲਾ ਬੈਵਰੇਜ ਹੀ ਹੈ ਨਾ, ਕਿ ਲੋਕੀ ਬਾਹਰ ਜਾ ਕੇ ਬਹਿਣਗੇ। ਸਾਡਾ ਪੱਕਾ ਰੂਟੀਨ ਸੀਗਾ, 15 ਕੁ ਦੁਕਾਨ ਅੱਗੇ ਮੇਰਾ ਇੱਕ ਮਿੱਤਰ ਸੀਗਾ, ਹਨਾ ਉਹਨਾਂ ਦੀ ਦੁਕਾਨ ਸੀ, 8 ਵਜੇ ਦੁਕਾਨ ਵਧਾ ਲੈਣੀ
1: ਕੱਪੜਿਆਂ ਦੀ, ਉਹਦੀ ਵੀ
0: ਉਹਨਾਂ ਦਾ ਕੰਮ ਹੈਗਾ ਪਰਦਿਆਂ ਪੁਰਦਿਆਂ ਦਾ,
1: ਓਕੇ ਓਕੇ,
0: ਤੇ ਸਲੀਪ ਵੈਲ ਵਗੈਰਾ ਨਹੀਂ ਕਰ ਲਾਉਣ, ਸਲੀਪ ਵੈਲ ਦੇ ਗੱਦੇ ਵਗੈਰਾ।
1: ਹਾਂਜੀ ਹਾਂਜੀ ਹਾਂਜੀ।
0: ਸੋ ਅਸੀਂ ਇੱਕ ਦੂਸਰੇ ਨੂੰ ਫੋਨ ਕਰ ਲੈਣਾ, ਹਾਂ ਤੂੰ ਕਦ ਤੱਕ ਦੁਕਾਨ ਵਧਾ ਲਿਆ,
1: ਹਨਾ
0: ਆਸੇ ਪਾਸੇ ਦੁਕਾਨ ਵਧਾ ਲੈਣੀ। ਇੱਕ ਹੋਰ ਸਾਡਾ ਮਿੱਤਰ ਆ, ਉਹ ਥੋੜਾ ਹੋਰ ਅੱਗੇ ਰਹਿੰਦਾ ਸੀ, ਉਹਦਾ ਅਕਾਊਂਟੈਂਟ ਆ, ਉਹਦਾ ਤਾਂ ਉਹੀ ਕੰਮ ਨਾ ਕਿ ਆਫਿਸ ਚ ਕਰਦਾ 5-6 ਵਜੇ
1: ਜੀ ਕਰਤਾ ਲੋਜ ਕਰਤਾ, ਨਹੀਂ ਤੇ ਕੱਲ ਹੋਊਗਾ।
0: ਹਾਂ ਹੋ ਗਿਆ ਨਹੀਂ ਹੋਇਆ ਨਹੀਂ, ਵੈਸੇ ਇੱਥੇ ਵੀ ਅਕਾਊਂਟੈਂਟ ਇੱਦਾਂ ਹੀ ਕਰਦਾ ਮੈਂ ਦੇਖਿਆ। ਪਰ ਖੈਰ
1: ਆਪਣੇ
0: ਭਾਈ ਘੈਂਟ ਨੇ, ਹਾਂ ਉਹ ਗੱਲ ਸਹੀ ਹੈ,
1: ਐਵੇਂ ਕਿਤੇ ਸੁਣਦੇ ਹੋਣ ਭਰਾਵਾ,
0: ਭਾਈ ਦਾ ਨਾਮ ਤੇ ਲੈ,
1: ਉਹਨਾਂ ਨੇ ਮੇਰਾ ਐਵੇਂ ਕੋਈ ਰਜਿਸਟਰ ਕਰ ਦੇਣਾ, ਮੁੜ ਕੇ ਉਹਨਾਂ ਨੇ ਕਹਿਣਾ ਤੇਰੇ ਇੰਨੇ ਹੋ ਗਈ ਨਾ, ਮੁੜ ਕੇ ਭਰਾਵਾ ਉਹ ਕੈਂਸਲ ਹੁੰਦਾ ਹੀ, ਤੇ ਮੈਂ ਨੀ ਭਰਾਵਾ ਵਧੀਆ ਭਾਈ ਤੇ
0: ਭਾਈ ਤੁਸੀਂ ਘੈਂਟ ਹੋ, ਮੈਂ ਇੰਡੀਆ ਵਾਲੇ ਯਾਰ ਮਿੱਤਰ ਦੀ ਗੱਲ ਕਰ ਲਾ, ਤੇ ਤੁਸੀਂ ਫਿਰ ਜਾਣਾ ਕਿੱਥੇ ਆ, ਕਾਫੀ ਪੀਣ ਲਈ, ਹਨਾ ਫਿਰ ਗੱਲਾਂ ਕੋਈ ਨੀ, ਗੱਲਾਂ ਉਹੀ ਚਾਰ, ਫਿਰ ਉਹ ਸਾਢੇ ਤਿੰਨਾਂ ਚੋਂ ਸਭ ਤੋਂ ਪਹਿਲਾਂ ਨਾ ਉਹਦਾ ਵਿਆਹ ਹੋਇਆ ਪੱਕਾ, ਜਿਹੜਾ ਜਿਹੜਾ ਗੱਦੇ ਗੁੱਦੇ ਵੇਚਦਾ ਹੈ, ਉਹਦਾ ਤਾਂ ਰੋਕਾ ਹੋਇਆ ਤੇ ਮੁੰਡਾ ਗਵਾਚ ਗਿਆ ਬਈ, ਉਹਦਾ ਜੂਨ ਦੇ ਮਹੀਨੇ ਰੋਕਾ ਹੋਇਆ, ਕਹਿੰਦਾ ਮੈਂ ਗੱਲ ਕਰਨੀ
1: ਵਿਆਹ ਤੋਂ ਪਹਿਲਾਂ ਹੀ,
0: ਉਹ ਕਹਿੰਦਾ ਮੈਂ ਗੱਲ ਕਰਨੀ ਹੁੰਦੀ ਆ, ਮੈਂ ਕਿਹਾ ਸਾਡੇ ਨਾਲ ਸਾਈਡ ਤੇ ਬੈਠਾ ਕਰੀ ਆ ਅਸੀਂ ਕੀ ਕਹਿ ਰਹੇ ਮੈਨੂੰ ਟਾਈਪ ਕਰਕੇ ਮੈਸੇਜ ਹੀ ਕਰਨੇ ਆ, ਸਾਨੂੰ ਕੀ ਆ ਹਨਾ
1: ਬੋਲ ਕੇ,
0: ਹਾਂ ਅਸੀਂ ਬੋਂਗੀਆਂ ਮਾਰੀ ਜਾਵਾਂਗੇ ਤੇਰੇ ਸਾਈਡ ਤੇ ਬੈਠੇ, ਤੂੰ ਬਸ ਹਾਂ ਹਾਂ ਮੂੰਹ ਕਰੀ ਜਾ,
1: ਭਰਾ ਬੇਟਾ ਲੈ ਕੇ
0: ਮਾਂ ਨਹੀਂ ਹੁੰਦਾ ਭਰਾ ਮੰਨਦੇ,
1: ਹਾਂ ਹਾਂ
0: ਪਰ ਨਹੀਂ ਉਹ ਨਹੀਂ ਮੰਨਦਾ ਹੈਗਾ, ਉਹ ਸ਼ੌਕ ਲੱਗਾ ਸੀ ਮੈਨੂੰ ਉਹ ਵਾਲਾ ਕਿ ਯਾਰ
1: ਫਿਰ ਤੁਹਾਨੂੰ ਪਤਾ ਲੱਗਾ ਵੀ ਇਦਾਂ ਵੀ ਹੁੰਦਾ ਵਾ,
0: ਹਾਂ ਨਹੀਂ ਵਾਕਈ ਮਤਲਬ ਤੇਰਾ ਕੀ ਐਕਸਪੀਰੀਅੰਸ ਹੈ, ਮੇਰਾ ਇਹ ਵਾਲਾ ਐਕਸਪੀਰੀਅੰਸ ਜੈਨੂਇਨ ਐਕਸਪੀਰੀਅੰਸ ਆ ਕਿ ਮੈਨੂੰ ਤੇ ਫਿਰ ਦੂਸਰਾ ਜਿਹੜਾ ਸਾਥੀ ਸਾਡਾ ਅਕਾਊਂਟੈਂਟ ਪੁਲਕਿਤ ਨਾਮ ਉਹਦਾ, ਮੈਂ ਤੇ ਪੁਲਕਿਤ ਨਾ ਫਿਰ ਆਪਾਂ ਰੋਜ਼ 8 ਵਜੇ ਤੋਂ ਬਾਅਦ ਅਸੀਂ ਸੋਚਣਾ ਹੁਣ ਕਰੀਏ ਕੀ, ਅਸੀਂ ਮੰਦਰ ਜਾਣਾ ਸ਼ੁਰੂ ਕਰਤਾ, ਅਸੀਂ ਭਗਤ ਬਣ ਗਏ ਭਰਾ,
1: ਕੁਛ
0: ਕਰਨਾ ਆਹੋ ਇਸ ਬਹਾਨੇ ਹਨਾ ਬੰਦਾ ਮੱਥਾ, ਚੱਲ ਸੋਮਵਾਰ ਮੱਥਾ ਟੇਕ ਆਇਆ ਕਰਾਂਗੇ, ਬਾਕੀ ਦੇ ਹਫ਼ਤਾ ਕੀ ਕਰੀਏ ਸਮਝ ਹੀ ਨਹੀਂ ਆ ਰਿਹਾ, ਫਿਰ ਉਹਦਾ ਮੁੰਡੇ ਦਾ ਨਾਂ ਸੀਗਾ ਸਵੀਟ, ਸਵੀਟ ਭਰਾ ਪਲੀਜ਼ ਮਿੰਨਤ ਵਾਲੀ ਗੱਲ ਆ, ਤੂੰ 9:15 ਭਾਬੀ ਨੂੰ ਫੋਨ ਕਰ ਲੈਗਾ, ਉਹ 6 ਮਹੀਨੇ ਬਾਅਦ ਉਹਦਾ ਵਿਆਹ ਹੋ ਗਿਆ, ਫਿਰ ਤਾਂ ਅਸੀਂ ਇਹ ਕਹਿਣ ਦੀ ਵੀ ਹਿੰਮਤ ਨੀ ਕੀਤੀ ਨਾ ਕਿ ਦੁਕਾਨ ਵਧਾ ਕੇ ਕਾਕਾ ਸਾਡੇ ਕੋਲ,
1: ਫਿਰ ਮੰਦਰ ਵੀ ਨੀ ਗਏ,
0: ਮੰਦਰ ਤਾਂ ਚਲੋ ਜਿੰਨਾ ਜਾਂਦਾ ਰਹਿੰਦਾ ਚੱਲ ਜਾਂਦਾ ਬੰਦਾ, ਪਰ ਉਹੀ ਗੱਲ ਆ, ਅੱਛਾ ਤੁਸੀਂ ਕਹਿ ਨੀ ਸਕਦੇ ਕੁਛ, ਕਿਉਂ ਦੁਕਾਨਦਾਰੀ ਬੰਦਾ 12 ਘੰਟੇ ਕਰ ਰਿਹਾ, ਸਵੇਰੇ 9:30 ਦੁਕਾਨ ਖੋਲੀ ਤੇ ਹਨਾ ਰਾਤ ਨੂੰ 8 ਵਜੇ ਤੁਸੀਂ ਜਾ ਰਹੇ ਹੋ, ਤੁਸੀਂ ਕਹਿ ਹੀ ਨੀ ਸਕਦੇ ਇਸ ਹੱਕ ਨਾਲ ਕਿ ਤੂੰ ਸਾਡੇ ਨਾਲ ਨੀ ਬੈਠੇਗਾ, ਉਹ ਇੱਕ ਸੈਂਸ ਵੀ ਆ ਗਏ ਸੀ ਸ਼ਾਇਦ ਕਹਿ ਲਓ ਉਸ ਟਾਈਮ ਤੇ, ਤੇਰਾ ਕੋਈ ਐਕਸਪੀਰੀਅੰਸ ਹੋਵੇ?
1: ਮੈਂ ਨਾ ਬਿਲਕੁਲ ਹੀ ਪੁੱਠਾ ਸੀ ਕਿਉਂਕਿ ਤੁਹਾਡੇ ਚ ਤੇ ਤੁਹਾਡਾ ਪਹਿਲਾਂ ਉਹ ਦੋਸਤ ਸੀ ਨਾ, ਮੇਰੇ ਚੋਲੇ ਚ ਸਭ ਤੋਂ ਪਹਿਲਾਂ ਮੈਂ ਹੀ ਆ, ਮੇਰਾ ਇਹ ਆ ਕਿ ਮੈਨੂੰ ਦੂਜਿਆਂ ਦਾ ਉਹ ਦੂਜੇ ਉਹ ਕਹਿੰਦੇ ਆ ਤੇ ਮੈਨੂੰ ਵੀ
0: ਤੂੰ ਲੋਕਾਂ ਦਾ ਸਵੀਟ ਆ,
1: ਉਹ ਨਹੀਂ ਭਰਾਵਾ ਆ ਤੇ ਜਿਹੜੇ ਮੈਂ ਨੀ ਇੱਦਾਂ ਦਾ ਕੋਈ ਨਾ ਰੱਖਣਾ, ਐਵੇਂ ਮੈਨੂੰ ਸਵੀਟ ਬਣਾ
0: ਤਾ, ਸਵੀਟ ਹੀ ਬਣਾ,
1: ਸਵੀਟ ਮਿੱਠੇ ਨੂੰ ਕਹਿੰਦੇ ਆ ਤੇ ਮਿੱਠੇ ਦਾ ਮਤਲਬ ਬੜਾ ਗਲਤ ਹੁੰਦਾ ਹੈ,
0: ਉਹ ਮੁੰਡੇ ਦਾ ਨਾਂ ਸਵੀਟ
1: ਹੈ, ਉਹਦਾ ਹੋਊਗਾ
0: ਚੱਲ ਤੂੰ ਤੂੰ ਪਰ ਤੂੰ ਮਤਲਬ
1: ਲੋਕਾਂ ਦਾ ਆਇਆ ਕਰੋ ਐਵੇਂ ਜਿੱਥੇ ਮਰਜ਼ੀ,
0: ਤੂੰ ਲੋਕਾਂ ਦਾ ਹੁਣ ਉਹ ਬਣ ਗਿਆ, ਬਣੀ ਗਿਆ ਉਹ ਵਾਲਾ ਐਕਸਪੈਰੀਮੈਂਟਲ ਬਣੀ,
1: ਉਹ ਵਾਲਾ ਪਹਿਲਾਂ ਕੱਟ
0: ਦੇ, ਨਹੀਂ ਉਹ ਕੈਨਸਲ ਮੈਂ ਕੱਟ ਦੂੰਗਾ, ਰਿਕਾਰਡਿੰਗ ਚ ਕੱਟ ਦੂੰਗਾ,
1: ਥੈਂਕਸ ਬੜੀ, ਇਦਾਂ ਨਹੀਂ ਜੋ ਮਰਜ਼ੀ ਨਾ ਦੇ, ਅੱਜ ਕੱਲ ਮੈਂ ਭਰਾਵਾ ਨਹੀਂ ਹੁੰਦਾ,
0: ਨਹੀਂ ਬੱਚੋ
1: ਕੀਤਾ ਗਏ ਨੇ ਕੀ ਨਾ
0: ਰੱਖਿਆ,
1: ਕਿਹੜੇ ਹਿਸਾਬ ਨਾਲ ਰੱਖਿਆ,
0: ਨਹੀਂ ਚੱਲ
1: ਵੈਸੇ ਉਹਦੇ ਮੈਨੂੰ ਇਹੋ ਹੀ ਆ ਕਿ ਮੇਰੇ ਜਿਹੜੇ ਮੇਰੇ ਯਾਰ ਦੋਸਤ ਸੀ ਉਹ ਮੈਨੂੰ ਹੁਣ ਉਹ ਚੀਜ਼ਾਂ ਕਹਿੰਦੇ ਆ ਤੇ ਮੈਨੂੰ ਮਹਿਸੂਸ ਤੇ ਹੁੰਦੀਆਂ ਹੀ ਆ, ਵੇਖੋ ਯਾਰ ਹੁਣ ਵੱਖਰੀ ਗੱਲ ਨਹੀਂ ਜਾ ਸਕੀਦਾ, ਪਰ ਅੰਦਰ ਅੰਦਰ ਹੀ ਮਹਿਸੂਸ ਤੇ ਹੁੰਦਾ ਹੀ ਯਾਰ ਭਰਾ ਹੈ ਆਪਣੇ ਹਨਾ, ਪਰ ਉਹ ਭਰਾਵਾਂ ਨੂੰ ਹੁਣ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਵੇਖੋ ਵੀ ਮੈਂ ਜਿੰਨਾ ਕੁ ਮੈਂ ਮੈਨੇਜ ਕੀਤਾ ਉਹ ਮੈਂ ਦੱਸ ਦਿੰਦਾ ਵਾਂ, ਮੈਂ ਇਹ ਮੈਨੇਜ ਕੀਤਾ ਕਿ ਮੰਨ ਲਓ ਐਰਕੀ ਜੇ ਮੈਂ ਵੋਟੀ ਨੂੰ ਕੁਛ ਕੀਤਾ ਠੀਕ ਆ ਤੇ ਯਾਰ ਦੋਸਤ ਨਾਰਾਜ਼ ਹੋਏ ਆ ਤੇ ਅਗਲੀ ਵਾਰੀ ਫਿਰ ਆਪਾਂ ਕੀ ਕਰਨਾ ਵਾ ਕਿ ਜਦੋਂ ਅਗਲੀ ਵਾਰੀ ਇੱਦਾਂ ਦਾ ਮੌਕਾ ਬਣਿਆ ਫਿਰ ਆਪਾਂ ਯਾਰ ਦੋਸਤ ਖੁਸ਼ ਕਰ ਦੇਣੇ ਆ ਤੇ ਵੋਟੀ ਨਾਰਾਜ਼ ਕਰ ਦੇਣਾ, ਮਤਲਬ ਨਹੀਂ ਜਾਣਾ। ਹੁਣ ਇਹਦੇ ਨਾਲ ਕੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਹਰ ਵਾਰ ਇੱਕੋ ਬੰਦੇ ਨੂੰ ਖੁਸ਼ ਕਰੀ ਜਾਵਾਂ, ਵੀ ਮੈਂ ਇੱਕੋ ਬੰਦੇ ਨਾਲ ਜਾਵਾਂ, ਮਤਲਬ ਇੱਕੋ ਬੰਦਾ ਮਤਲਬ ਯਾਰ ਦੋਸਤ ਜਾਂ ਵਾਈਫ ਇਹਨਾਂ ਦੋਵਾਂ ਦੀ ਗੱਲ ਹੁੰਦੀ ਹੈ, ਹੋਰ ਨਾ ਕਿਸੇ ਪਾਸੇ ਕੋਲ ਲੈ ਜੇ, ਤੇ ਮਤਲਬ ਕਿ ਯਾਰ ਦੋਸਤ ਵੀ ਜ਼ਰੂਰੀ ਨੇ ਤੇ ਉਹ ਤੇ ਚਲੋ ਹੈ ਹੀ ਜ਼ਰੂਰੀ ਹੈ ਨਾ, ਵੋਟੀ ਤੇ ਜ਼ਰੂਰੀ ਹੈ, ਪਰ ਹੁਣ ਉਹਦੇ ਵਿੱਚ ਕੀ ਹੈ ਕਿ ਇੱਕ ਵਾਰੀ ਉਹਨਾਂ ਦਾ ਰਾਜ ਕਰ ਲੈਣਾ, ਅਗਲੀ ਵਾਰੀ ਉਹਨਾਂ ਨੂੰ ਖੁਸ਼ ਕਰ ਲੈਣਾ, ਇੱਕ ਵਾਰੀ ਇਹਨੂੰ ਰਾਜ ਕਰ ਲਓ ਤੇ ਅਗਲੀ ਵਾਰੀ ਉਹਨੂੰ ਖੁਸ਼ ਕਰ ਲਓ। ਹੁਣ ਪਰ ਦੋਵਾਂ ਨੂੰ ਸਮਝਣਾ ਪਊਗਾ ਵੀ ਇੱਕ ਵਾਰੀ ਨਾਰਾਜ਼ ਹੋਣਾ ਹੀ ਪੈਣਾ ਵਾ, ਇਹ ਨਹੀਂ ਹੈਗਾ ਵੀ ਤੁਹਾਨੂੰ ਹਰ ਵਾਰੀ ਖੁਸ਼ ਕਰਦਾ ਰਹੂਗਾ ਬੰਦਾ, ਵੰਡਿਆਣਾ ਮਤਲਬ ਵੰਡਿਆ ਜਾਣਾ ਇੱਕ ਤਰ੍ਹਾਂ ਨਾਲ, ਜਿਹਨੂੰ ਆਪਾਂ ਕਹਿ ਲਈਏ ਬੈਲੈਂਸਿੰਗ
0: ਬੈਲੈਂਸ, ਤੇ ਉਹ ਵਰਕ ਲਾਈਫ ਬੈਲੈਂਸ ਹੁੰਦਾ ਇਸ ਤਰ੍ਹਾਂ, ਇਹ ਲਾਈਫ ਲਾਈਫ ਬੈਲੈਂਸ ਹੋ ਗਿਆ,
1: ਲਾਈਫ ਲਾਈਫ ਬੈਲੈਂਸ ਹੋ ਗਿਆ, ਤੇ
0: ਇਹ ਵੀ ਕਰਨਾ ਪੈਣਾ। ਚਲੋ ਆਪਾਂ ਫੋਰ ਹਨਾ ਸੇਕ ਆਫ ਐਗਜੈਜਰੇਟਿੰਗ ਜਾਂ ਫਿਰ ਫੋਰ ਸੇਕ ਆਫ ਜੋਕਿੰਗ ਥੋੜ੍ਹਾ ਗੱਲ ਨੂੰ ਵਧਾ ਵੀ ਲੈਂਦੇ ਹਾਂ, ਪਰ ਇੱਕ ਇਹ ਵੀ ਹੈ ਗੱਲ ਕਿ ਸਮਝੋ ਟਾਈਮ ਦੇ ਨਾਲ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਨਾ ਕਿ ਕਿਹਦੀ ਕੀ ਬਿਰਤੀ ਆ, ਦੇਰ ਵਿਲ ਕਮ ਅ ਟਾਈਮ ਤੇਰੇ ਯਾਰਾਂ ਦੋਸਤਾਂ ਨੂੰ ਵੀ ਤੇਰੀ ਸਿਚੁਏਸ਼ਨ ਪਤਾ ਹੋਣੀ ਹੈ ਨਾ, ਐਂਡ ਸੇਮ ਗੋਜ਼ ਵਿਦ ਦਾ ਵਾਈਫ ਆਲਸੋ, ਸੇਮ ਗੋਜ਼ ਵਿਦ ਯੂ ਆਲਸੋ, ਤੈਨੂੰ ਵੀ ਪਤਾ ਹੋਏਗਾ ਕਈ ਵਾਰੀ ਕੀ ਹੁੰਦਾ ਬੰਦਾ ਕਹਿੰਦਾ ਯਾਰ ਨਾ ਤੇਰੇ ਨਾਲ ਹੈਂਗ ਆਊਟ ਕਰਨ ਦਾ ਮਨ ਹੈ ਨਾ, ਮੈਨੂੰ ਆਪਣਾ ਟਾਈਮ ਚਾਹੀਦਾ ਬਈ, ਮੈਂ ਸੋ ਰਿਹਾ ਆਰਾਮ ਨਾਲ ਹੈਨਾ, ਸੋ ਇਹ ਠੀਕ ਹੈ ਸ਼ਾਇਦ ਸਮੇਂ ਦੇ ਨਾਲ ਨਾਲ ਫਰਕ ਪੈ ਜਾਂਦਾ।
1: ਨਹੀਂ ਜ਼ਰੂਰੀ ਹੈ ਯਾਰ, ਮੰਨ ਲਓ ਤੁਹਾਨੂੰ ਬੈਲੈਂਸ ਕਰਨਾ, ਪਰ ਇਹ ਹੈ ਕਿ ਬੰਦਾ ਇੱਕ ਥਾਂ ਤੇ ਆ ਕੇ ਨਾ ਡਿਸਟਰਬ ਜਿਹਾ ਆ ਜਾਂਦਾ ਕਿ ਯਾਰ ਕਿਉਂ ਇੱਦਾਂ ਹੋ ਗਿਆ ਕਿ ਉਹ ਨਾਰਾਜ਼ ਹੋ ਗਏ ਜਾਂ ਨਾਰਾਜ਼ ਹੋ ਗਈ, ਪਰ ਫਿਰ ਕਿਤੇ ਨਾ ਕਿਤੇ ਇਹ ਵੀ ਮੰਨਣਾ ਪੈਂਦਾ ਵੀ ਯਾਰ ਇੱਦਾਂ ਹੀ ਚੱਲਣਾ ਹੁਣ, ਅਤੇ ਇਹਨੂੰ ਉਸ ਹਿਸਾਬ ਨਾਲ ਢਲ ਜਾਓ ਕਿ ਆਪਣੇ ਹੈਵੀ ਨਾ ਕਰੋ ਆਪਣੇ ਉੱਤੇ ਜ਼ਿਆਦਾ, ਅਤੇ ਥੋੜ੍ਹਾ ਥੋੜ੍ਹਾ ਲਾਈਟ ਲਾਈਟ ਜਿਹਾ ਰੱਖੋ ਅਤੇ ਚੱਲਦੇ ਰਹੋ ਜ਼ਿੰਦਗੀ, ਉਹਨਾਂ ਨੂੰ ਵੀ ਟਾਈਮ ਦਿਓ ਬਣਦਾ ਅਤੇ ਉਹਨਾਂ ਨੂੰ ਵੀ ਟਾਈਮ ਦਿਓ ਬਣਦਾ, ਕਿਉਂਕਿ ਤੁਸੀਂ ਜੇ ਨਹੀਂ ਯਾਰਾਂ ਦੋਸਤਾਂ ਨਾਲ ਘੁੰਮਣ ਜਾਓਗੇ ਤੇ ਕੱਲੇ ਉਹ ਹੀ ਨਹੀਂ, ਮੰਨ ਲਓ ਉਹੀ ਨਹੀਂ ਕਮੀ ਮਹਿਸੂਸ ਕਰਨਗੇ, ਤੁਸੀਂ ਆਪ ਵੀ ਮਹਿਸੂਸ
0: ਕਰੋਗੇ ਨਾ, ਹਰ ਕਿਉਂਕਿ ਹਰ ਰਿਸ਼ਤੇ ਦੀ ਇੱਕ ਅਹਿਮੀਅਤ ਹੁੰਦੀ ਹੈ ਲਾਈਫ 'ਚ,
1: ਤੇ ਉਹ ਜ਼ਰੂਰੀ ਆ। ਮੰਨ ਲਓ ਹੁਣ ਮੈਂ ਕਹੀ ਜਾਵਾਂ ਵੀ ਨਹੀਂ ਤੂੰ ਤੁਸੀਂ ਨਹੀਂ ਜਾਣਾ ਆਪਣੇ ਫਰੈਂਡਸ ਕੋਲ, ਹੈ ਨਾ, ਤੇ ਉਹ ਸਹੀ ਨਹੀਂ ਆ ਚੀਜ਼, ਤੁਸੀਂ ਜਾਣਾ ਤੁਹਾਡੇ ਯਾਰ ਦੋਸਤ ਨੇ ਯਾਰ, ਸ਼ੁਰੂ ਤੋਂ ਅੱਧੇ ਤੁਹਾਡੇ ਨਾਲ ਨੇ, ਕਿੰਨਾ ਤੁਹਾਡਾ ਉਹਨਾਂ ਨਾਲ ਪਿਆਰ ਆ, ਸੁੱਖ ਦੁੱਖ 'ਚ ਤੁਹਾਡੇ ਨਾਲ ਨੇ, ਤੇ ਤੁਸੀਂ ਉਹਨਾਂ ਨਾਲ ਕਿੱਦਾਂ ਛੱਡ ਸਕਦੇ ਹੋ, ਯੂ ਕਾਂਟ। ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਛੱਡੇ ਵੀ ਹੋਣਗੇ।
0: ਹਾਂ ਇਹ ਹੈ ਕਿ ਹਾਂ ਗੱਲ
1: ਤਾਂ ਟਾਈਮਲੀ ਹੋ ਸਕਦਾ, ਕੋਈ
0: ਗੱਲ ਆਪਾਂ ਮੈਨੇਜਮੈਂਟ ਦੀ ਤਾਂ ਕਰ ਦੇਵੇ ਕਿ ਮੈਨੇਜ ਕਿਸ ਤਰ੍ਹਾਂ ਕਰਦੇ ਹਾਂ, ਕਿ ਮੈਨੇਜ ਕਿੱਦਾਂ ਕੀਤਾ ਜਾ, ਛੱਡਣ ਦੀ ਤਾਂ ਗੱਲ ਨਹੀਂ ਹੁੰਦੀ, ਯਾਰਾਂ ਨੂੰ ਕੋਈ ਛੱਡ ਸਕਦਾ ਯਾਰ।
1: ਹਾਂ ਵੇਖ ਲਓ, ਹਰ ਕੰਮ ਹੀ ਮੈਨੇਜ ਕਰਨਾ ਪੈਂਦਾ, ਹੈ ਨਾ, ਮੈਨੇਜ ਤੋਂ ਬਿਨਾਂ ਕੁਛ ਵੀ ਨਹੀਂ ਹੋਣ ਡਿਆ।
0: ਮੈਂ ਗੱਲ ਦੱਸਾਂ, ਮੇਰੇ ਤੋਂ ਮੈਨੇਜ ਨਹੀਂ ਹੋ ਰਿਹਾ ਡੋਪਾਮਾਈਨ ਸੁਣੇ ਬਿਨਾਂ,
1: ਕਿਹੜਾ ਤੁਹਾਨੂੰ ਮੈਨੂੰ ਪਤਾ ਹੀ ਤੈਨੂੰ
0: ਹੈ ਖਰਾ ਗਾਣਾ ਕਿ ਨਹੀਂ, ਇਹ ਦੱਸੋ
1: ਯਾਰ। ਗਾਣਾ ਲਾ ਦਿਓ ਬਸ,
0: ਲਾ ਤਾਂ ਲਓ,
1: ਤੁਸੀਂ ਆਪ ਕਰੇ ਜੇ ਨਾ।

0: ਅਜੰਟਾ ਜਿਹੀ ਸਮਾਇਲ ਆ ਬਾਈ, ਅਜੰਟਾ ਜਿਹੀ
1: ਜਿਹੜੇ ਕੈਰੀ ਬੈਗ ਕਰਦੇ ਆ ਨਾ,
0: ਕਿਆ ਬਾਤ ਹੈ, ਠੀਕ ਗਾਣਾ, ਗੁੱਡ,
1: ਹਾਂ
0: ਇਟਸ ਆਲ ਰਾਈਟ
1: ਯਾਰ. ਆਪਾਂ ਨੂੰ ਤੇ ਵੇਖੋ ਸਿੱਖਣ ਨੂੰ ਕੀ ਮਿਲਿਆ ਗਾਣੇ ਤੋਂ, ਡੋਪਾਮਾਈਨ ਕੀ ਹੁੰਦਾ ਨਹੀਂ, ਮੈਂ ਇਹ ਸਿੱਖਿਆ ਡੋਪਾਮਾਈਨ ਕਿਨੂੰ, ਮੈਂ ਫਿਰ ਪਤਾ ਕੀਤਾ ਵੀ ਡੋਪਾਮਾਈਨ ਕੀ ਹੈ, ਤੋਂ ਪਹਿਲਾਂ ਮੈਨੂੰ ਨਹੀਂ ਹੀ ਪਤਾ ਯਾਰ.
0: ਕਿਆ ਬਾਤ ਹੈ, ਗੁਰੂ ਰੰਧਾਵਾ ਸਾਇੰਸ ਦਾ ਟੀਚਰ ਬਣ ਗਿਆ, ਸਾਨੂੰ ਪਤਾ ਨਹੀਂ ਲੱਗਾ ਹੈ,
1: ਇੱਦਾਂ ਹੀ ਆ, ਵੇਖ ਲਓ ਕਿੱਥੋਂ ਕੀ ਸਿੱਖ ਲੈਣਾ ਕਿਸੇ ਨੇ, ਤਾਂ ਹੀ ਤੇ ਸਿਆਣੇ ਕਹਿੰਦੇ ਆ.
0: ਬਾਕੀ ਸਵਾਗਤ ਹੈ ਜੀ ਸਾਰਿਆਂ ਦਾ,
1: ਜੇ ਤੁਸੀਂ ਜੋ ਵੀ
0: ਸੁਣਾ ਗਾਣੇ ਦੇ ਵਿੱਚ ਕੀਤਾ ਹੋਵੇ ਜੇ ਜੁਆਇਨ, ਤੇ ਬਸ ਹੁਣ ਇਹ ਕਹਾਂਗੇ ਕਿ ਅਸੀਂ ਜਾ ਨਹੀਂ ਲੱਗੇ ਸੀਗੇ, ਪਰ ਫਿਰ ਵੀ ਹੈਲੋ ਹਾਏ, ਬੋਇਜ਼ ਮੀਟਅਪ ਦਾ ਨਵਾਂ ਐਪੀਸੋਡ ਸੁਣ ਰਹੇ ਹੋ, ਮੈਂ ਹਾਂ ਕ੍ਰਿਸ਼ਨ,
1: ਹੈਲੋ ਹਾਏ
0: ਬਲਕੀਰਤ. ਗੱਲਬਾਤ ਹੋ ਰਹੀ ਹੈ ਜੀ ਕਿ ਕਿਸ ਤਰ੍ਹਾਂ ਮੈਨੇਜ ਕੀਆ ਜਾਏ ਸ਼ਾਦੀ ਔਰ ਯਾਰੀ ਕੋ, ਯਾਰੀ ਦੋਸਤੀਆਂ ਕਿੱਦਾਂ ਨਿਭਾਈਆਂ ਜਾਣ, ਵਿਆਹ ਕਿੱਦਾਂ,
1: ਤੁਹਾਨੂੰ ਗੱਲ ਦੱਸਦਾ ਇੱਕ ਉਹਦਾ ਕੀ ਹੋਇਆ ਵੀ, ਵੈਸੇ ਤੇ ਹੁਣ ਵੀ ਚਲੋ ਸੀਜ਼ਨ ਚੱਲ ਨੀ ਡਿਆ ਸਨੋ ਸਨੂ ਤੇ ਜਾਣ ਦਾ, ਅਸੀਂ ਜਦੋਂ ਪਹਿਲਾਂ ਅੱਜ ਤੋਂ 5-7 ਸਾਲ ਪੁਰਾਣੀ ਗੱਲ ਆ, ਜਦੋਂ ਇਕੱਠੇ ਰਹਿੰਦੇ ਹੁੰਦੇ ਯਾਰ ਦੋਸਤ, 5 ਜਣੇ ਅਸੀਂ ਰਹਿੰਦੇ ਹਾਂ, ਤੇ ਅਸੀਂ ਪਲਾਨ ਬਣਾਇਆ ਵੀ ਯਾਰ ਇੰਨਾ ਚਿਰ ਹੋ ਗਿਆ ਆਇਆਂ ਨੂੰ ਤੇ ਕਦੀ ਕਦੇ ਘੁੰਮਣ ਤੇ ਗਏ ਨਹੀਂ ਆ, ਵੀ ਕੰਮ ਹੀ ਕਰਦੇ ਰਹੀਦਾ ਤੇ ਘੁੰਮਣ ਦਾ ਪਲਾਨ ਬਣਾਉਂਦੇ ਆ, ਤੇ ਘੁੰਮਣ ਦਾ ਪਲਾਨ ਕੀ ਬਣਾਇਆ ਵੀ ਬਰਫ਼ ਤੇ ਜਾਂਦੇ ਆ, ਸਨੋ ਵੇਖਣੀ ਆ ਜੀ, ਤੇ ਚਲੋ ਪਹਿਲਾਂ ਤੇ ਹਾਸੇ ਠੱਠੇ 'ਚ ਹੀ ਰਿਹਾ ਕਿਉਂਕਿ ਤੁਹਾਨੂੰ ਪਤਾ ਸੀਰੀਅਸ ਉੱਥੇ ਮਹਾਂ ਹੀ ਤੇ ਕੋਈ ਗੱਲ ਜਾ ਕੇ ਸੀਰੀਅਸ ਲੈਂਦਾ ਕੋਈ, ਪਹਿਲਾਂ ਤੇ ਐਵੇਂ ਹਾਸੇ ਠੱਠੇ 'ਚ ਨਿਕਲੀ ਜਾਂਦੀਆਂ ਸਾਰੀਆਂ, ਤੇ ਉੱਥੇ ਇਹ ਨਿਬੜੀ ਵੀ ਚਲੋ ਆਪਾਂ ਚੱਲਦੇ ਹਾਂ, ਫਿਰ ਘੁੰਮਣ ਫਿਰਨ ਤੇ ਸਾਰੇ ਪਾਉਣਗੇ ਕੰਟਰੀਬਿਊਸ਼ਨ, ਪੈਸੇ ਤੇ ਇਕੱਲਾ ਇਕੱਲਾ ਪਾਊਗਾ ਤੇ ਫਿਰ ਹੀ ਗੱਲ ਬਣਦੀ ਆ, ਇੱਕ ਜਣੇ ਨੇ ਕਿੱਥੋਂ ਇੰਨਾ ਖਰਚਾ ਚੁੱਕ ਲੈਣਾ, ਕੁਝ ਨਹੀਂ ਪਤਾ ਵੀ ਉੱਥੇ ਕਿੰਨੇ ਪੈਸੇ ਚਾਹੀਦੇ ਹੁੰਦੇ ਆ, ਇਹ ਵੀ ਨਹੀਂ ਪਤਾ ਤੇਲ ਕਿੰਨੇ ਦਾ ਲੱਗੂਗਾ, ਇਹ ਵੀ ਨਹੀਂ ਪਤਾ ਵੀ ਉੱਥੇ ਕੀ ਖਰਚਾ ਹੋਊਗਾ, ਖਾਣ ਪੀਣ ਦਾ ਕੀ ਖਰਚਾ ਹੋਊਗਾ, ਪਾਉਣ ਲਾਉਣ ਦਾ ਕੀ ਖਰਚਾ, ਰਹਿਣ ਦਾ, ਕੁਝ ਕਿਸੇ ਖਰਚੇ ਦਾ ਨਹੀਂ ਪਤਾ ਕਿਉਂਕਿ ਕਿਤੇ ਗਏ ਹੀ ਨਹੀਂ ਘੁੰਮਣ ਲਈ, ਹਨਾ, ਉੱਥੋਂ ਘਰੇ ਘਰੇ ਕੰਮ ਤੇ, ਚਲੋ ਸਾਰਾ ਕੁਛ ਉਦੋਂ ਉਮਰ ਵੀ ਏਦਾਂ ਦੀ ਹੁੰਦੀ ਸੀ ਵੀ ਸੋਚੀਦਾ ਵੀ ਨਹੀਂ ਹੁੰਦਾ, ਹੁਣ ਮੰਨ ਲਓ ਅੱਜ ਤੁਸੀਂ ਕੁਝ ਕਰਨਾ ਨਾ ਤੇ ਤੁਹਾਨੂੰ 100 ਵਾਰੀ ਚੀਜ਼ ਤੁਹਾਡੇ ਧਿਆਨ ਚ ਆਉਂਦੀ ਵੀ ਯਾਰ, ਹਨਾ, ਉਦੋਂ ਇਹ ਹੁੰਦਾ ਸੀ ਅੱਛਾ ਕਰਨਾ, ਚਲੋ ਚਲੋ ਕੋਈ ਚੱਕਰ ਹੀ ਨਹੀਂ, ਹੋ ਗਿਆ ਸਮਝੋ ਕਰ ਦਿਆਂਗੇ, ਤੇ ਇਹ ਹੋਇਆ ਕਿ ਚਲੋ ਪਲਾਨ ਬਣਾਉਂਦੇ ਹਾਂ, ਪੈਸੇ ਪਾਓ ਜਿੰਨੇ ਜਿੰਨੇ ਵੀ ਹੈਗੇ, ਪਾ ਦਿਓ ਪਾ ਦਿਓ ਪਾ ਦਿਓ, ਤੇ ਕੀ ਮੰਨ ਲਓ ਹੁਣ ਜਿਹਦੇ ਕੋਲ ਵੱਧ ਸੀ ਉਹਨੇ ਵੱਧ ਪਾ ਦਿੱਤੇ,
0: ਨਹੀਂ ਨਹੀਂ ਸਾਡੇ ਇੱਦਾਂ ਹੀ ਕਿ ਮੰਨ ਲਓ ਵੱਧ, ਮੰਨ ਲਓ ਤੁਹਾਡੇ ਕੋਲ 200 ਆ, ਮੇਰੇ ਤੋਂ 170 ਆ, 150 ਆ, ਫਿਰ ਉਹ ਜਿਹਦੇ ਕੋਲ ਥੋੜੇ ਜਿੱਦਾਂ ਸਾਰਿਆਂ ਕੋਲ ਜਿੰਨੇ ਹੈਗੇ ਆ, ਮੰਨ ਲਓ ਹੁਣ ਮੇਰੇ ਤੋਂ 200 ਨਹੀਂ ਹੈਗਾ, ਤੁਹਾਡੇ ਕੋਲ 200 ਹੀ, ਪਰ ਮੇਰੇ ਤੋਂ 170 ਹੀ ਆ, 170 ਤੇ ਤੁਹਾਡੇ ਕੋਲ ਵੀ ਹੈਗੇ ਆ, ਉਹ
1: 170
0: ਬਸ, ਮੰਨ ਲਓ ਜੇ 200 ਮਿਨੀਮਮ ਆ, 200 ਪਾ ਤਾ, 100 ਆਈ ਥਿੰਕ ਉਦੋਂ 160-170 ਆਪਾਂ ਇੱਕ ਜਾਣੇ ਨੂੰ ਪਾਏ, ਚਲੋ ਸਾਰਿਆਂ ਨੇ ਪਾ ਪੋ ਕੇ ਤੇ ਕਰ ਕਰਾ ਕੇ ਤੇ $760 ਬਣੇ, ਹਨਾ, ਟੋਟਲ ਜਿਹੜਾ ਇੱਕ ਥਾਂ ਤੇ ਕੀਤਾ, ਅਸੀਂ ਇੱਕ ਥੋੜਾ ਵੀਰ ਵੱਡਾ ਸੀ ਸਾਡੇ ਚੋਂ, ਤੇ ਅਸੀਂ ਉਹਨੂੰ ਕਹਿਣਾ ਵੀ ਤੇਰੇ ਖਾਤੇ ਚ ਆਉਣਗੇ ਸਾਰੇ ਪੈਸੇ, ਤੇ ਆਈਡੀ ਤੇ ਤੂੰ ਹੀ ਜ਼ਿੰਮੇਵਾਰ ਹੋਏਗਾ, ਉਹ ਪੈਸਿਆਂ ਦਾ ਸਾਰਾ ਖਰਚਾ ਕਰਨਾ ਤੂੰ,
1: ਤੂੰ ਲੰਬੜਦਾਰ
0: ਲੰਬੜਦਾਰ ਬਣਾਤਾ ਵੀ, ਲਾਸਟ ਤੇ ਜਿਹੜੀ ਕੋਈ ਹਿਸਾਬ ਕਿਤਾਬ ਹੋਊਗਾ ਉਹ ਤੂੰ ਸਾਨੂੰ ਦੱਸ ਦੇ ਵੀ ਯਾਰ ਆਹ ਕੱਢਣ ਪਾਉਣ ਨੂੰ ਹੋਇਆ, ਹੁਣ ਉਹਨੇ ਪੈਸਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਇਹ ਸੀਗਾ ਕਿ ਤੇਲ ਕਿਨੇ ਦਾ ਲੱਗੂ, ਹਨਾ, ਗੱਡੀ ਵੀ ਨਹੀਂ ਚਲੋ ਉਦੋਂ ਇੰਨੀ ਚਾਹੀਦੀ ਹੁੰਦੀ, ਇਹ ਵੀ ਨਹੀਂ ਪਤਾ ਵੀ ਉੱਧਰ ਗੱਡੀ ਵੀ ਚਾਹੀਦੀ ਚਾਹੀਦੀ ਹੈ ਜਾਣ ਨੂੰ, ਕਿਉਂਕਿ ਰਾਹ ਏਦਾਂ ਦੇ ਬਰਫ਼ ਪਈ ਆ,
1: ਗੰਜੇ ਟਾਇਰ ਲੈ ਗਏ,
0: ਇਹ ਨਹੀਂ ਕਿ ਜੋ ਮਰਜ਼ੀ ਲੈ ਆਏ ਉੱਥੇ ਬਰਦੇ ਚੱਲ ਜਾਓ, ਉੱਥੇ ਜਾਣ ਲਈ ਬਰੋ ਤੁਹਾਨੂੰ ਚੀਜ਼ ਵੀ ਚੰਗੀ ਵਹੀਕਲ ਵਧੀਆ ਚਾਹੀਦਾ, ਚਲੋ ਗੱਡੀ ਇੱਕ ਵੀਰ ਕੋਲ ਕੈਮਰੀ ਸੀ, ਅਸੀਂ ਸੋਚਿਆ ਚਲੋ ਉਹ ਲੈ ਜਾਵਾਂਗੇ, ਪੁਰਾਣੀ ਸੀ ਪਰ ਪਤਾ ਨਹੀਂ ਸੀ ਵੀ ਜਾਊ ਨਹੀਂ, ਅਸੀਂ ਕਿਹਾ ਗੱਡੀ ਨੂੰ ਕੀ ਹੋਇਆ ਵਾ,
1: ਗੱਡੀ ਹੈ
0: ਨਵੀਂ ਤੇ ਗੱਡੀ ਵੀਰ ਦੀ,
1: ਵੀਰ ਨੇ ਤਾਂ ਨਵੀਂ ਖਰੀਦੀ ਆ, ਭਾਵੇਂ ਉਹਨੂੰ 4 ਲੱਖ ਹੋ ਗਿਆ ਉਹਨੂੰ ਕਿਲੋਮੀਟਰ, ਵੀਰ ਨੇ ਤਾਂ ਨਵੀਂ ਖਰੀਦੀ
0: ਆਪਣੇ ਲਈ, ਤਾਂ ਟੌਪ ਹੀ ਹੈ ਯਾਰ ਆਪਾਂ ਨੂੰ, ਚਲੋ ਗੱਡੀ ਉਹਦੇ ਕਿਹਾ ਕਿ ਕਿੰਨੇ ਦਾ ਤੇਲ ਆਜੂਗਾ, ਉਹਨਾਂ ਸਲਾਹ ਕੀਤੀ ਵੀ ਤੇਰੀ ਗੱਡੀ ਕਿੰਨੇ ਦਾ ਤੇਲ ਖਾਂਦੀ ਆ, ਉਹ ਕਹਿੰਦਾ ਤੇਲ ਤੇ ਕੁਝ ਵੀ ਨਹੀਂ ਖਾਂਦੀ ਏ, ਮੈਂ ਤੇ ਇੰਨੇ ਤੇਲ ਇੰਨੇ ਦਿਨ ਕੱਢ ਲੈਣਾ, ਅੱਛਾ ਫਿਰ ਤੇ ਮਹਾਂ 150 ਦਾ ਤੇਲ ਖਾ,
1: ਸਰਦਾਰੀ ਆ ਪੂਰੀ,
0: ਮੰਨ ਲਓ ਕੋਈ 8 ਘੰਟੇ ਦੀ ਡਰਾਈਵ ਕਰਕੇ ਜਾਣਾ, ਹਨਾ, ਆਉਣਾ ਵੀ 8 ਘੰਟੇ ਦੀ ਕਰਕੇ, 16 ਘੰਟੇ ਦੀ ਡਰਾਈਵ ਦੇ ਵਿੱਚ ਕਿੰਨਾ ਤੇਲ ਖਾਊਗੀ, ਅਸੀਂ ਹਿਸਾਬ ਕਿਤਾਬ ਲਾਇਆ ਵੀ 150 ਦਾ ਤੇਲ ਖਾ ਜਾਊਗੀ,
1: ਠੀਕ ਹੋ ਗਿਆ,
0: ਇੰਨਾ ਕੁ ਹਿਸਾਬ ਕਿਤਾਬ ਲਾਇਆ, ਹਨਾ, ਕੈਮਰੀ ਦਾ,

0: ਹਵਾ ਜੀ ਜਿੱਦਣ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬੈਠੇ ਸ਼ਾਮੀ ਹਨਾ, ਫਿਰ ਫਾਈਨਲ ਡਿਸਕਸ਼ਨ ਹੋਣ ਡੀ ਵੀ ਕਿੰਨੇ ਕੀ ਲੈ ਕੇ ਜਾਣਾ ਜਾਂ ਉੱਥੇ ਕਿਹੜੇ ਪਾਸੇ ਜਾਵਾਂਗੇ, ਸਾਰਾ ਵੇਖਣ ਚੱਖਣ ਲੱਗੇ। ਫਿਰ ਭਰਾਵਾ ਸਾਹਿਬ ਤਾਬ ਲੱਭਾ ਵੀ ਵੇ ਖਾਣ ਪੀਣ 'ਤੇ ਵੀ ਪੈਸੇ ਲੱਗਣੇ ਆ, ਰਹਿਣ ਦਾ ਚਲੋ ਇਹ ਹੋ ਗਿਆ ਕਿ ਨਹੀਂ ਰਵਾਂਗੇ ਭਰਾਵਾ, ਵਾਪਸ ਆ ਜਾਵਾਂਗੇ, ਰਾਤ ਹੀ ਗੱਡੀ ਖਿੱਚ ਦਾਂਗੇ ਉਹਨੂੰ ਜੇ ਨਹੀਂ ਬਜਟ ਹੈਗਾ ਤੇ ਰਹਿਣ ਦੋ ਰਹਿਣ ਦੋ।
1: ਚਲੋ ਤਾਂ ਕੀ ਹੋਇਆ,
0: ਹਾਂ
1: ਘਰ ਤੇ ਹੈ, ਇੱਥੇ ਤਾਂ ਹੈ, ਵਾਪਸ ਆ ਜਾਵਾਂਗੇ,
0: ਵਾਪਸ ਆ ਜਾਵਾਂਗੇ। ਠੀਕ ਯਾਰ, ਰਹਿ ਗਈ ਸੋਣਾ, ਕਿੰਨੇ ਸੋਣਾ ਤੁਹਾਡੇ 'ਚੋਂ, ਚੁੱਪ ਕਰਕੇ ਤੇ ਚਲੋ ਕਈ ਰਹਿ ਨਹੀਂ ਸੋਣਾ।
1: ਠੀਕ ਹੋ ਗਿਆ,
0: ਚਲੋ ਇੱਦਾਂ ਹੋਇਆ, ਖਾਣ ਪੀਣ ਦਾ ਹੋਇਆ ਕਿ ਮਾੜਾ ਮੋਟਾ ਚਲੋ ਹੰਗਰੀ ਜੈਕਸ ਫੜ ਲਾਂਗੇ, ਮੈਕਡੋਨਲਡ ਫੜ ਲਾਂਗੇ, ਵੀ ਕਿੰਨੇ ਕੁ ਦਾ ਆਜੂਗਾ। ਉਦੋਂ ਨਾ ਹੰਗਰੀ ਜੈਕਸ ਦਾ ਸ਼ੇਕ ਐਂਡ ਵਿਨ ਵੀ ਚੱਲਦਾ ਹੁੰਦਾ ਸੀ।
1: ਅੱਛਾ,
0: ਤੇ ਆਪਾਂ ਸੋਚਿਆ ਕਿ ਚਲੋ ਜੇ ਕਿਤੇ ਅੜੀ ਖੜੀ ਰਹੀ ਤੇ ਸ਼ੇਕ ਐਂਡ ਵਿਨ ਤੇ ਕਰਾਂਗੇ ਸਾਰੇ, ਇੱਕ ਇੱਕ ਬਰਗਰ ਖਾਵਾਂਗੇ, ਆਉਂਦੀ ਵਾਰੀ ਫੇਰ ਸ਼ੇਕ ਐਂਡ ਵਿਨ, ਮਤਲਬ ਇੱਦਾਂ ਦੀਆਂ ਸਭ ਤਬਜੀਆਂ ਕਰਦੇ ਰਹੇ ਹਨਾ
1: ਜੀ।
0: ਤੇ ਕਰ ਕਰਾ ਕੇ ਸਾਰੀ ਸੈਟਿੰਗ ਹੋਈ ਤੇ ਫਿਰ ਨਾ ਵੀਰ ਨੂੰ ਫੋਨ ਲਾ ਲਿਆ, ਉਹਦਾ ਕੋਈ ਜਾਣਕਾਰ ਰਿਸ਼ਤੇਦਾਰ, ਉਹਨੇ ਉਹਨੂੰ ਫੋਨ ਲਾ ਲਿਆ, ਆਉਂਦਾ ਵੀ ਮੈਂ ਫੋਨ ਲਾਉਂਦਾ ਵਾਂ, ਵੀਰ ਬੜਾ ਪੁਰਾਣਾ ਇੱਥੇ ਰਹਿੰਦਾ, ਇਹ ਜਾਂਦਾ ਹੀ ਰਹਿੰਦਾ ਆਉਂਦਾ ਰਹਿੰਦਾ, ਤੇ ਇਹਨੂੰ ਪੁੱਛਦੇ ਆ ਬਾਕੀ ਦਾ ਹਿਸਾਬ ਕਿਤਾਬ ਕੀ ਆ, ਫਾਈਨਲ ਇੱਕ ਵਾਰੀ ਟੱਚ ਹੋ ਜਾਈਏ ਸਾਰਾ, ਜਲਣਾ ਹੋਈਏ ਕੱਲ
1: ਨਾ,
0: ਲਾਓ ਲਾਓ ਫੋਨ ਲਾਓ। ਉਹਨੂੰ ਫੋਨ ਲਾਇਆ ਭਰਾਵਾ, ਉਹ ਆਉਂਦਾ ਵੀ ਵੀਰ $40 ਦੀ ਤੁਹਾਨੂੰ ਉੱਥੋਂ ਪੈਂਟ ਮਿਲਣੀ ਜੇ ਰੈਂਟ ਤੇ, ਜਿਹੜੀ ਤੁਸੀਂ ਉੱਥੇ ਪਾ ਕੇ ਜਾਣੀ ਆ, ਚਾਲੀਆਂ ਦੇ ਬੂਟ ਮਿਲਣੇ ਜੇ, ਤੇ ਕੋਈ 20-25-30 ਦੇ ਗਲਵਸ ਮਿਲਣੇ ਜੇ, ਇਹ 3-4 ਚੀਜ਼ਾਂ ਤੋਂ ਬਿਨਾਂ ਤੁਹਾਨੂੰ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ, ਇਹ ਤੇ ਮੰਡੇਟਰੀ ਨੇ। ਆਈ ਥਿੰਕ 3-4 ਪੈਂਟਾਂ ਲੈ ਲਾਂਗੇ, ਇੱਦਾਂ ਕਰਾਂਗੇ ਕਿ ਵਾਰੀ ਵਾਰੀ ਪਾ ਲਾਂਗੇ ਬਜਟ ਦੇ ਹਿਸਾਬ ਨਾਲ। ਫਿਰ ਇੱਕ ਉਹ ਕਹਿੰਦਾ ਕਿ ਚੇਨਾਂ ਵੀ ਲੈ ਕੇ ਜਾਣੀਆਂ ਪੈਂਦੀਆਂ, $50-60 ਉਹਦਾ ਵੀ ਖਰਚਾ ਹੈਗਾ ਜੇ ਯਾਰ, ਸਮਾਨ ਆ ਤੇ 300-400 ਇੱਦਾਂ ਹੀ ਬਣ ਗਿਆ ਆਪਣੇ,
1: ਹੁਣ ਬਚ ਗਿਆ 150,
0: ਹੁਣ ਬਚ ਗਿਆ ਪਿੱਛੇ ਕੁਝ, ਵੈਸੇ ਤੇ ਕੁਝ ਵੀ ਨਹੀਂ ਬਚਣ ਡਿਆ, ਆਪਣੇ ਹਿਸਾਬ ਨਾਲ ਹੀ ਬਚਾਈ ਜਾਂਦੇ। ਤੇ ਭਰਾਵਾ ਫਿਰ ਅਸੀਂ ਸੋਚਿਆ ਕਿ ਇੱਦਾਂ ਕਰਾਂਗੇ, ਚੱਲ 2 ਪੇਅਰ ਬੂਟਾਂ ਦੇ ਲੈ ਲਾਂਗੇ ਹਨਾ, $80 ਦੇ, ਤੇ ਆਪਾਂ ਫਿਰ ਵਾਰੀ ਵਾਰੀ ਵੇਖ ਆਵਾਂਗੇ ਬਰਫ ਗੱਡੀ ਚੋਂ। ਤੇ ਇਹੋ ਹੀ ਹੋ ਸਕਦਾ ਸੀ, ਫਿਰ ਬਜਟ ਨਹੀਂ ਸੈੱਟ ਹੋਣ ਡਿਆ, ਫਿਰ ਵਿੱਚੋਂ ਇੱਕ ਜਣਾ ਕਹਿੰਦਾ ਵੀ ਨਹੀਂ ਭਰਾਵਾ ਤੁਸੀਂ ਆਪਣੀਆਂ ਕਰੀ ਜਾਓ, ਮੇਰੇ ਪੈਸੇ ਵਾਪਸ ਕੱਢੋ, ਮੈਂ ਨਹੀਂ ਜਾਣਾ। ਉਹਨੂੰ ਸਮਝ ਲੱਗ ਗਈ ਟੋਪ ਆ,
1: ਖਰਾਬੀ ਆ ਬਸ,
0: ਉਹਦੇ ਮਗਰ ਲੱਗ ਕੇ ਦੂਜਾ ਕਹਿੰਦਾ ਮੇਰੇ ਪੈਸੇ ਵਾਪਸ ਕਰੋ, ਮੈਂ ਨਹੀਂ ਜਾਣਾ, ਤੁਸੀਂ ਤੇ ਨਹੀਂ ਹੋਇਆ। ਫਿਰ ਭਰਾਵਾ ਇੱਦਾਂ ਹੀ ਫਿਰ ਕਰਦੇ ਕਰਦੇ ਸਾਰਿਆਂ ਨੇ ਆਪਣੇ ਪੈਸੇ ਵਾਪਸ ਲੈ ਲਏ, ਨਹੀਂ ਉਹ ਵਿਚਾਰਾ ਜਾ ਹੀ ਨਹੀਂ ਗਿਆ ਸਨ ਉਹ ਤੇ ਆ। ਹੁਣ ਜਦੋਂ ਕਿਤੇ ਜਾਣਾ ਪਿਆ ਨਾ ਵੋਟੀ ਨਾ, ਤੇ ਉਹ ਉਹ ਬੰਦੇ ਫੋਨ ਕਰਨ ਮੈਨੂੰ, ਉਹ ਬੰਦੇ ਫੋਨ ਕਰਕੇ ਉਹਨਾਂ ਨੇ ਉਹ ਗੱਲ ਵਾਈ, ਉਸ ਤੋਂ ਬਾਅਦ ਆਪਾਂ ਇਹ ਪਲਾਨ ਬਣਾਇਆ ਵੀ ਚਲੋ ਯਾਰ ਨਹੀਂ ਜਾਇਆ ਗਿਆ, ਫਿਰ ਕੀ ਹੋ ਗਿਆ, ਅਗਲੀ ਵਾਰੀ ਜਦੋਂ ਜਾਵਾਂਗੇ ਭਰਾ ਭਰਾ ਇਕੱਠੇ ਜਾਵਾਂਗੇ, ਵੀ ਆਪਾਂ ਯਾਦ ਰੱਖਣਾ ਵਾ ਕਿ ਆਪਾਂ ਟ੍ਰਿਪ ਲਾਉਣਾ ਹੀ ਲਾਉਣਾ, ਤੇ ਉਹ ਨਹੀਂ ਲਾਇਆ ਗਿਆ ਸਟਿਲ ਹਾਲੇ, ਤੇ ਉਹ ਹੁਣ ਗਾਣਾ ਹੁੰਦਾ ਹੀ ਹੈ ਯਾਰ। ਹੁਣ
1: ਸਪਨਾ ਟੂਟਾ ਹੈ ਤੋ ਦਿਲ ਕਭੀ ਡਰਤਾ ਹੈ,
0: ਕਿਆ ਬਾਤ ਹੈ ਕ੍ਰਿਸ਼ਨਾ ਜੀ,
1: ਥੋੜਾ ਦਰਦ ਹੁਆ,
0: ਲੇਕਿਨ ਅਫੀਸ਼ੀਅਲੀ ਕਭੀ ਮਤ ਗਾਣਾ,
1: ਪਰ ਚਲਤਾ ਹੈ, ਇਸ ਤੋਂ ਜ਼ਿਆਦਾ ਅਫੀਸ਼ੀਅਲ ਕੀ ਹੋ ਸਕਦਾ, ਇਸ ਤੋਂ ਅਫੀਸ਼ੀਅਲ ਗਾਣਾ ਹੋਇਆ ਤਾਂ ਫਿਰ ਆਟੋ ਟੂਨ ਲਾ ਦਾਂਗੇ
0: ਆਪਾਂ। ਉਹਨਾਂ ਚੋਂ ਇੱਕ ਬੰਦਾ ਹੀ ਉਹਨੇ ਆਪਣੇ ਇੰਸਟਾ ਆਈਡੀ ਤੇ ਲਿਖਤਾ ਸੀ ਅਫੀਸ਼ੀਅਲ, ਮੰਨ ਲਓ ਉਹਦਾ ਨਾਮ ਗੋਰਾ ਸੀ ਤੇ ਉਹਨੇ ਲਿਖਤਾ ਗੋਰਾ ਅਫੀਸ਼ੀਅਲ,
1: ਐਵੇਂ ਇਹ ਜਨਤਾ ਵਾਹ ਕਰਦੀ,
0: ਤੁਹਾਡੇ ਵਰਗਾ ਫੀਲਿੰਗ ਲੈ ਗਿਆ ਐਵੇਂ ਬੇਟਾ ਬੇਟਾ।
1: ਸਾਡੀ ਕਲਾਸ 'ਚ ਮੁੰਡਾ ਸੀਗਾ, ਉਹਦਾ ਨਾਮ ਸੀਗਾ ਹਿਤੇਸ਼, ਨੇ ਲਿਖ ਨਾਮ ਰੱਖਿਆ ਅਫੀਸ਼ੀਅਲ ਹਿਤੇਸ਼ ਸ਼ਰਮਾ, ਵਾਹ। ਅਸੀਂ ਕਿਹਾ ਬਈ ਤੇਰੇ ਘਰੇ ਅਨਫੀਸ਼ੀਅਲ ਕਿੰਨੇ ਨੇ, ਪਤਾ ਤੈਨੂੰ ਲਿਖਣਾ ਪੈ ਗਿਆ ਅਫੀਸ਼ੀਅਲ ਹਿਤੇਸ਼,
0: ਪਤਾ ਹੀ ਨਹੀਂ ਅਫੀਸ਼ੀਅਲ ਹੁੰਦਾ ਕੀ ਹੈ, ਵੇਖੋ ਵੀ ਕੀ ਲਿਖੀ ਜਾਣਾ।
1: ਐਕਚੁਅਲੀ ਉਦੋਂ ਨਾ ਸਾਰੇ ਆਪਾਂ ਕਿਉਂਕਿ ਇਹ ਸੋਸ਼ਲ ਮੀਡੀਆ ਨਵਾਂ ਨਵਾਂ ਸੀ, ਅਸੀਂ ਤਾਂ ਟਰਾਈਆਂ ਕੀਤੀਆਂ ਤੇ ਕਿ ਆਹ ਕੀ ਸਹੀ ਹੈ, ਵਾਟਸ ਦਾ ਰਾਈਟ ਵੇ, ਫਿਰ 2-4 ਜਿਹੜੇ
0: ਥੋੜੇ ਟ੍ਰੈਂਡ ਬਣੇ ਆ ਫਿਰ ਹੀ ਚੱਲੇਗਾ,
1: 2-4 ਬੰਦੇ ਐਡੀਟਰ ਜੇ ਵੀ ਬਣ ਜਾਂਦੇ ਸੀਗੇ ਹਨਾ,
0: ਫਿਰ ਬਾਇਓ ਸਕਿਨ ਟਾਈਟ ਜਾਂ ਬਾਇਓ ਚ ਕੀ ਲਿਆ,
1: ਸਕਿਨ ਟਾਈਟ ਜੀ ਪੈਂਟ ਪਾ ਕੇ ਖੜੇ ਜੇ ਵਾਲ ਕਰਕੇ ਨਾ, ਉਹਨੂੰ
0: ਪੈਂਸਿਲ ਪੈਂਟ ਪਾ ਕੇ
1: ਡਾਰਕ ਲਾਈਟ ਜੀ ਸ਼ੇਡ ਮਾਰਦੀ ਫੋਟੋ ਪਾ ਦੇਣੀ, ਸਾਈਡ ਤੇ ਨਾ ਟੁੱਟੇ ਦਿਲ ਦਾ ਬਣਾ ਦੇਣਾ, ਇਹਨਾਂ ਨੇ ਉਹ ਇਮੋਜੀ ਨੀਚੇ ਲਿਖਣਾ ਹਾਰਟਲੈਸ,
0: ਵੱਖਰੇ ਉਹਦੇ ਨਾਲ ਚਲ ਗਏ ਭਰਾਵਾ, ਉਦੋਂ ਤੇ ਸਪੈਸ਼ਲ ਫੋਟੋ ਸ਼ੂਟ ਲਈ ਜਾਂਦੇ ਹੁੰਦੇ ਸੀ,
1: ਆਹੋ
0: ਫੋਟੋ ਪਾਉਣ ਲਈ,
1: ਇਹ ਵੀ ਜਨਤਾ ਹੁੰਦੀ ਹਨਾ, ਬਹੁਤ ਲੋਕਾਂ ਨੂੰ ਸ਼ੌਂਕ ਹੁੰਦਾ ਸੀ,
0: ਹਾਂ ਬੜਾ ਕੰਮ ਚੱਲਿਆ ਸੀ,
1: ਗੁੱਡ ਯਾਰ ਗੁੱਡ, ਦਿਨ ਚੇਤੇ ਕਰਾਤੇ, ਹੈਂ
0: ਚੇਤਿਆਂ 'ਚ ਵੇਖੋ ਸਾਰਾ ਕੁਛ ਹੀ ਆ, ਜਦੋਂ ਜਿਹੜੀ ਜਿਹੜੀ ਚੀਜ਼ ਚੇਤੇ ਕਰਨੀ ਕਰੀ ਜਾਵੇ, ਤੁਹਾਡੀ ਆਪਣੀ ਮਰਜ਼ੀ ਹੈ, ਵਿਹਲੇ ਬੈਠੇ ਚੇਤੇ ਕਰੀ ਜਾਓ,
1: ਅਸੀਂ ਵਿਹਲੇ ਬੈਠੇ ਅਸੀਂ ਚੇਤੇ ਕਰ ਲਿਆ।
0: ਬਾਕੀ ਯਾਰ ਤੁਹਾਨੂੰ ਪਤਾ ਹੈ ਕਿੱਦਾਂ, ਤੁਹਾਨੂੰ ਦੱਸਤਾ ਵਾ ਕਿ ਵੇਖੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਦੱਸੀਏ ਤੁਹਾਨੂੰ ਕਿੱਦਾਂ ਮੈਨੇਜ ਕਰਨਾ ਵਾ, ਵੈਸੇ ਏਡੇ ਜੋਗੇ ਅਸੀਂ ਹੈਗੇ ਨਹੀਂ, ਕਿਉਂਕਿ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ, ਤੁਹਾਡੇ ਵਿਆਹਾਂ ਨੂੰ ਜ਼ਿਆਦਾ ਟਾਈਮ ਹੋ ਗਿਆ, ਪਰ ਜੇ ਕੋਈ ਸਾਡੇ ਵਰਗਾ ਵੀਰ ਭਰਾ ਸਾਨੂੰ ਸੁਣ ਡਿਆ ਤੇ ਉਹਦੇ ਲਈ ਇਹ ਆ ਵੀ ਵੇਖ ਇੱਕ ਵਾਰੀ ਉਹਨਾਂ ਦਾ ਰਾਜ ਕਰੋ, ਇੱਕ ਵਾਰੀ ਉਹਨਾਂ ਦਾ ਰਾਜ ਕਰੋ, ਇੱਕ ਵਾਰੀ ਉਹਨੂੰ ਖੁਸ਼ ਕਰੋ, ਇੱਕ ਵਾਰੀ ਉਹਨਾਂ ਨੂੰ ਖੁਸ਼ ਕਰੋ, ਇੱਦਾਂ ਇੱਦਾਂ ਚੱਲੋ, ਇੱਦਾਂ ਵਧੀਆ।
1: ਸਿੰਪਲ, ਇੱਕ ਬਹੁਤ ਸਿੰਪਲ ਜਿਹੀ ਗੱਲ ਆ, ਜਦੋਂ ਵਰਡ ਹੀ ਮੈਂ

0: ਨਹੀਂ ਜਾ ਗਿਆ ਨਾ ਉਹ ਫਿਰ ਉਹ ਸਾਰੀ ਪਾਰਟੀਆਂ ਨੂੰ ਪਤਾ ਕਿ ਬੰਦਾ ਮੈਨੇਜ ਤਾਂ ਕਰ ਰਿਹਾ ਮੌਜ ਚ ਰਹੀਦਾ
1: ਉਹੀ ਨਾ ਉਹਨੂੰ ਇੱਕ ਵਾਰੀ ਪਤਾ ਹੋਇਆ ਯਾਰ ਮੈਂ ਪਿਛਲੇ ਦੀ ਖੁਸ਼ ਹਾਂ ਐਰ ਕੇ ਨਹੀਂ ਗਿਆ ਕੋਈ ਨੀ ਅਗਲੀ ਫੇਰ ਚੱਲ ਜਾਊਗਾ
0: ਬਾਕੀ ਛੇ ਸੱਤ ਅੱਠ ਦਸ ਮਹੀਨੇ ਬਾਅਦ ਲੋਕਾਂ ਨੂੰ ਆਪ ਹੀ ਆਈਡੀਆ ਲੱਗ ਜਾਂਦਾ ਹਨਾ ਕਿ ਇਹਨਾਂ ਕਿਸ ਚੀਜ਼ ਨੂੰ ਹਾਂ ਕਰਨੀ
1: ਉਹ ਫਿਰ ਤੁਹਾਨੂੰ ਪੁੱਛਣਾ ਉਦਾਂ ਹੀ ਹਟ ਜਾਂਦੇ
0: ਫਿਰ ਆਪੇ ਹਟ ਜਾਂਦੇ ਦਫਾ ਮਾਰੋ ਇਹਨੇ ਮੂਡ ਹੀ ਖਰਾਬ ਕਰਨਾ ਇਹਨੂੰ ਰਹਿ ਨਹੀਂ ਦੋ ਸਹੀ ਕਰੋ
1: ਫਿਰ ਤੁਸੀਂ ਆਪਣੀ ਲੱਲੀ ਕਰਾਓ ਜਿੱਦਾਂ ਕਰਾਉਣੀ
0: ਜੀ ਲੱਲੀ ਆ ਗਿਆ ਜੀ ਸ਼ਬਦ ਤੇ ਲੱਲੀ ਜਿਸ ਤਰ੍ਹਾਂ ਮੈਂ ਸੁਣਦਾ ਮੇਰਾ ਮਨ ਕਰਦਾ ਮੈਂ ਸ਼ੋਅ ਕਰਾਂ ਬੰਦ ਤੇ ਮੇਰੇ ਖਿਆਲ ਹੁਣ ਸਾਨੂੰ ਬੰਦ ਕਰ ਦੇਣਾ ਚਾਹੀਦਾ ਚਲੀਏ
1: ਜਾਣਾਗੇ ਦੇਖੋ ਕਮਿਟਮੈਂਟ ਹੈ ਆਪਣੀ
0: ਯੈਸ ਸਾਡੀ ਕਮਿਟਮੈਂਟ ਹੈ ਵੀਰਜੀ ਐਕਚੁਅਲੀ ਤੁਹਾਡੀ ਕਮਿਟਮੈਂਟ ਹੈ ਮੇਰੀ ਤਾਂ ਹੈ ਨਹੀਂ ਮੇਰੇ ਵੱਲੋਂ ਭਾਵੇਂ ਘੰਟਾ ਚਲਾਓ
1: ਅੱਛਾ ਜੀ
0: ਯੈਸ
1: ਕੋਈ ਨਹੀਂ ਜਿੱਦਣ ਤੁਹਾਡੀ ਹੋਈ ਤੁਹਾਨੂੰ ਦੱਸਾਂਗੇ ਜਿੱਦਣ ਤੁਹਾਡੀ ਹੋਈ ਤੁਹਾਨੂੰ ਰੋਗ ਛੱਡਣਾ ਸੀ
0: ਆਏ ਓਏ
1: ਕਮਿਟਮੈਂਟ ਆ ਗਾਦੀਆਂ ਯਾਰ
0: ਚਲੋ ਜੋ ਵੀ ਹੈ ਜੋ ਹੈ ਸੋ ਹੈ ਕਰਨੀ ਪੈਂਦੀ ਹੈ ਉਹਨੂੰ ਇਸ ਤਰ੍ਹਾਂ ਵੇਖੋ ਕਿ ਸ਼ੁਕਰ ਆ ਕਰਨੀ ਪੈਂਦੀ ਹੈ ਕਿ ਸਾਨੂੰ ਕਰਨ ਨੂੰ ਮਿਲੀ ਹੈ ਸਹੀ ਕਿ ਨਹੀਂ
1: ਥੈਂਕਸ ਯਾਰ ਤੁਸੀਂ ਮੈਨੂੰ ਇਹ ਗੱਲ ਦੱਸੀ ਅੱਜ
0: ਬੈਟਰ ਗੱਲਾਂ ਸੁਣਨ ਲਈ ਸੁਣਦੇ ਰਹੋ ਰੇਡੀਓ ਹਾਂਜੀ
1: ਬਾਕੀ ਬਰਫ ਤੇ ਹੋ ਯਾਰ ਜੇ ਜਾਣਾ ਤੇ ਇੱਕ ਦੋ ਹਫ਼ਤੇ ਹੀ ਆ ਤੁਹਾਡੇ ਕੋਲ
0: ਬਸ ਰਹਿ ਗਿਆ
1: ਜਿੰਨਾ ਚਿਰ ਸਾਡਾ ਸ਼ੋਅ ਹੋਣਾ ਉਹਨਾਂ ਚਿਰ ਭਾਵੇਂ ਉਦਾਂ ਨਾ ਪਵੇ ਪਰ ਇੱਕ ਚੀਜ਼ ਜ਼ਰੂਰ ਯਾਰ ਜੇ ਜਾਣਾ ਨਾ ਤੇ ਕੱਲੀਆਂ ਫੋਟੋਆਂ ਕਰਾ ਕੇ ਨਾ ਆਇਓ ਸਨੋਬੋਰਡ ਸਿੱਖੋ ਕਿੱਦਾਂ ਚਲਾਉਣਾ ਜੇ ਨਹੀਂ ਆਉਂਦਾ ਤੇ ਉਹ ਸਕੀਇੰਗ ਸਿੱਖੋ ਕਿੱਦਾਂ ਕਰਨੀ ਜੇ ਨਹੀਂ ਆਉਂਦੀ ਤੇ ਉਹਨਾਂ ਦੇ ਬਿਨਾਂ ਕੋਈ ਫਾਇਦਾ ਨਹੀਂ ਜੇ ਜਾਣਦਾ ਐਵੇਂ ਫੋਟੋਆਂ ਕਰਾਉਣ ਦਾ
0: ਤੇ ਜਿਹੜਾ ਵੀ ਉਹ ਸਾਡਾ ਸਰੋਤੇ ਸੁਣਦੇ ਪਏ ਨਾ ਜਿਹੜੇ ਉਹ ਜਿਹਨਾਂ ਨੇ ਡੇਢ ਡੇਢ ਸੌ ਪਾ ਕੇ ਜਾਣਾ
1: ਹਾਂ
0: ਉਹ ਯਾਰ ਮੇਰੇ ਭਰਾ ਬਣੀ ਉਹ ਮੇਰੇ ਭਰਾ ਬਣੀ ਦੀ ਖਾਤਰ ਹੋ ਆਇਓ ਯਾਰ ਇੱਕ ਵਾਰੀ
1: ਕੋਈ ਨੀ ਹੋਵਾਂਗੇ ਭਰਾ ਭਰਾ ਹੀ ਜਾਵਾਂਗੇ ਜਦੋਂ
0: ਭਰਾ ਭਰਾ ਹੀ ਜਾਵਾਂਗੇ ਡਨ ਹੋ ਗਿਆ ਇਹ ਮੈਂ ਸਮਝ ਗਿਆ ਇੰਨੇ ਪ੍ਰੋਗਰਾਮ ਬਣਾ ਕੇ ਮੇਰੇ ਨਾਲ ਵੀ ਕੈਂਸਲ ਹੀ ਕਰਨਾ ਲੱਗ ਗਿਆ ਮੈਨੂੰ ਆਈਡੀਆ ਲੱਗਦਾ ਜਿਸ ਤਰੀਕੇ ਬੋਲਿਆ ਨਾ ਇਹ ਬੰਦਾ ਮੈਂ ਸਮਝ ਗਿਆ ਇਹਨੂੰ ਇਹ ਮੈਂ ਹਿਸਾਬ ਲਾ ਲਿਆ ਇਹ ਜੇ ਬਣੀ ਦੇ ਉਹ ਪੰਜ ਮਿੱਤਰ ਸੁਣਦੇ ਪਏ ਨਾ ਮੈਂ ਦੱਸ ਦਵਾਂ ਇਹ ਆਪਣੇ ਵੱਲੋਂ ਨਾ ਕਰਦਾ
1: ਮੈਂ ਤੇ ਲਾਸਟ ਤੇ ਪੈਸੇ ਮੰਡਵਾਏ ਸੀ ਮੈਂ ਤੇ ਚਾਹੁੰਦਾ ਹੈ ਜਾਵਾਂ ਭਰਾ ਭਰਾ ਜਾਈਏ ਫੰਡ ਕਰਕੇ ਆਈਏ
0: ਚੱਲ ਆਪਾਂ ਚੱਲਦੇ ਹਾਂ ਫਿਰ ਆਪਾਂ ਬਣਾਈਏ ਪ੍ਰੋਗਰਾਮ ਇਸ ਨੈਕਸਟ ਵੀਕ ਦਾ ਬਸ ਅਗਲੇ ਹਫ਼ਤੇ ਤੱਕ ਹੀ ਨਹੀਂ ਤਾਂ ਕੰਮ ਡਨ ਨਾ ਫਿਰ ਚਲੋ ਗੱਲ ਬਣਨੀ
1: ਬਣਾ ਲਓ
0: ਬਾਓ ਬਾਓ ਕਿ ਬਫਲੋ ਕਿਹੜਾ ਨੇੜੇ ਆ ਤੁਸੀਂ ਵੀ ਆਪਣੀ ਐਟਨਰੀਆਂ ਬਣਾਓ ਘੁੰਮੋ ਫਿਰੋ ਖੁਸ਼ ਰਹੋ ਸਵਸਥ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674. Aas karde hain vadhiya sona tuhanu din ja raha hoga, te aao inu hor sona banaunde hain. ਇੱਕ ਚਿਹਰੇ ਤੇ ਖੁਸ਼ੀ ਲੈ ਕੇ ਆਉਂਦੇ ਹਾਂ। ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ, ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ, ਕਿਉਂਕਿ ਇਹਦੇ ਨਾਲ ਚਿਹਰਾ ਵੈਸੇ ਵੀ ਫੱਬਦਾ ਤੇ ਬਾਹਰੋਂ ਤੇ ਫੱਬਦਾ ਹੀ ਫੱਬਦਾ, ਅੰਦਰੋਂ ਵੀ ਤੁਹਾਨੂੰ ਆਪਣੇ ਆਪ ਦੇ ਲਈ ਸਪੋਰਟ ਮਿਲਦੀ ਹੈ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਸਿਸਿਫਸ ਦੀ ਕਹਾਣੀ। ਸ਼ਾਇਦ ਇੱਕ ਫੋਟੋ ਤੁਸੀਂ ਅਕਸਰ ਹੀ ਵੇਖੀ ਹੋਵੇ, ਇੱਕ ਬੰਦਾ ਜਿਹੜਾ ਵੱਡਾ ਸਾਰਾ ਪੱਥਰ, ਉਹਦੇ ਆਪਣੇ ਆਕਾਰ ਦੇ ਨਾਲੋਂ ਕਿਤੇ ਵੱਡਾ ਪੱਥਰ, ਅਤੇ ਉਹ ਉੱਚਾਈ ਵੱਲ ਨੂੰ ਲੈ ਕੇ ਜਾ ਰਿਹਾ ਹੁੰਦਾ, ਕਈ ਵਾਰੀ ਪਹਾੜੀ ਦੇ ਉੱਤੇ ਚੜ੍ਹਾ ਰਿਹਾ ਹੁੰਦਾ। ਇੱਦਾਂ ਦੇ ਮੈਸੇਜ ਸਾਨੂੰ ਗੁੱਡ ਮੋਰਨਿੰਗ ਦੇ ਉੱਤੇ ਬਹੁਤ ਸੋਹਣੇ ਸੋਹਣੇ ਕਈ ਵਾਰੀ ਆਉਂਦੇ ਨੇ, ਕਈ ਵਾਰੀ ਸਾਡੇ ਸਟਰਗਲ ਨੂੰ ਦਰਸਾਉਣ ਦੇ ਲਈ, ਕਈ ਵਾਰੀ ਜ਼ਿੰਦਗੀ ਦਾ ਕੋਈ ਨਾ ਕੋਈ ਫਲਸਫਾ ਥੱਲੇ ਲਿਖਿਆ ਹੁੰਦਾ, ਅਤੇ ਜਾਂ ਫਿਰ ਹੋ ਸਕਦਾ ਇਹ ਵਾਲਾ ਨਾਂ ਤੁਸੀਂ ਕਦੀ ਸੁਣਿਆ ਹੋਵੇ, ਕਿਸੇ ਨੇ ਤੁਹਾਨੂੰ ਇੱਦਾਂ ਦੀ ਕੋਈ ਗੱਲ ਕਹੀ ਹੋਵੇ। ਖਾਸ ਤੌਰ ਦੇ ਉੱਤੇ ਜੇਕਰ ਕੋਈ ਗਰੀਕ ਹੋਵੇ ਤਾਂ ਤੁਸੀਂ ਕੰਮ ਕਿਤੇ ਨਿਬੇੜਨ 'ਚ ਹੀ ਨਾ ਲਿਆਓ, ਅਤੇ ਉਹ ਤੁਹਾਨੂੰ ਕਹੂਗਾ ਵੀ ਇਹ ਸਿਸਿਫਸ ਦੇ ਪੱਥਰ ਵਾਲੇ ਕੰਮ ਕਰਤਾ ਤੂੰ। ਸੋ ਇਹ ਜਿਹੜੀ ਆਪਾਂ ਫੋਟੋ ਅਕਸਰ ਵੇਹਨੇ ਹਾਂ, ਇਹਦੇ ਪਿੱਛੇ ਇੱਕ ਯੂਨਾਨੀ ਕਹਾਣੀ ਆ, ਜਾਂ ਫਿਰ ਮਿਥਿਹਾਸ ਕਹਿ ਲਓ। ਕਹਾਣੀ ਕੁਛ ਇਸ ਤਰ੍ਹਾਂ ਆ ਕਿ ਇੱਕ ਰਾਜਾ ਸੀ ਜਿਹਦਾ ਨਾਂ ਸੀ ਸਿਸਿਫਸ। ਸਿਸਿਫਸ ਯੂਨਾਨ ਦਾ ਕੋਰਿਥ ਸ਼ਹਿਰ ਦਾ ਰਾਜਾ ਸੀ। ਬੜਾ ਚਲਾਕ ਮੰਨਿਆ ਜਾਂਦਾ ਸੀ, ਹੁਸ਼ਿਆਰ ਮੰਨਿਆ ਜਾਂਦਾ ਸੀ, ਜਾਂ ਫਿਰ ਇੱਦਾਂ ਕਹਿ ਲਓ ਕਿ ਬੜਾ ਸ਼ਾਤਰ ਮੰਨਿਆ ਜਾਂਦਾ ਸੀ। ਅਕਸਰ ਹੀ ਆਪਣੇ ਫਾਇਦੇ ਦੇ ਲਈ ਉਹ ਦੇਵਤਿਆਂ ਨੂੰ ਵੀ ਧੋਖਾ ਦਿੰਦਾ, ਇਨਸਾਨਾਂ ਨੂੰ ਤਾਂ ਧੋਖਾ ਦੇਣਾ ਹੀ ਦੇਣਾ ਸੀ, ਅਕਸਰ ਹੀ ਇਨਸਾਨਾਂ ਨੂੰ ਉਹ ਮੂਰਖ ਬਣਾਉਂਦਾ। ਇੱਕ ਸਮਾਂ ਇੱਦਾਂ ਦਾ ਆਇਆ ਜਦੋਂ ਦੇਵਤਿਆਂ ਦੇ ਨਾਲ ਉਹਦੀ ਦੁਸ਼ਮਣੀ ਪੈ ਗਈ। ਬੜਾ ਇੰਟਰਸਟਿੰਗ ਕਿੱਸਾ। ਕਹਿੰਦੇ ਨੇ ਕਿ ਦੇਵਤਿਆਂ ਦਾ ਰਾਜਾ ਜਿਹੜਾ ਜੀਉਸ ਸੀ, ਇੱਕ ਨਦੀ ਦੇ ਦੇਵਤੇ ਦੀ ਧੀ ਜਿਹਦਾ ਨਾਂ ਸੀ ਐਜਨਾ, ਉਹਨੂੰ ਅਗਵਾਹ ਕਰ ਲੈਂਦਾ। ਐਜਨਾ ਨੂੰ ਜਦੋਂ ਅਗਵਾਹ ਕਰਦਾ ਤਾਂ ਸਾਰੇ ਹਾਹਾਕਾਰ ਮੱਚ ਜਾਂਦੀ ਹੈ, ਸਾਰੇ ਲੱਭਣ ਦੇ ਲਈ ਤੁਰ ਪੈਂਦੇ ਨੇ। ਨਦੀ ਦੇਵਤਾ ਆਪਣੀ ਧੀ ਦੀ ਭਾਲ ਦੇ ਵਿੱਚ ਸਿਸਿਫਸ ਦੇ ਕੋਲ ਪਹੁੰਚਿਆ। ਸਿਸਿਫਸ ਰਾਜੇ ਨੇ ਇੱਕ ਸ਼ਰਤ ਦੇ ਉੱਤੇ ਜੀਉਸ ਦਾ ਰਾਜ ਖੋਲ੍ਹ ਦਿੱਤਾ। ਉਹ ਸ਼ਰਤ ਕੀ ਸੀ? ਕਿ ਨਦੀ ਦੇਵਤਾ ਉਹਦਾ ਸ਼ਹਿਰ ਕੋਰਿਥ ਉਹਨੂੰ ਪਾਣੀ ਦਾ ਮਿੱਠਾ ਝਰਨਾ ਦਊਗਾ। ਪਰ ਜਦੋਂ ਜੀਉਸ ਨੂੰ ਇਹ ਪਤਾ ਲੱਗਾ ਕਿ ਮੇਰਾ ਰਾਜ ਜਾਂ ਫਿਰ ਮੈਂ ਅਗਵਾਹ ਕੀਤਾ, ਇਹਦੇ ਬਾਰੇ ਜਾਣਕਾਰੀ ਸਿਸਿਫਸ ਨੇ ਦਿੱਤੀ, ਤਾਂ ਉਹਨੂੰ ਬੜਾ ਗੁੱਸਾ ਚੜ੍ਹਿਆ। ਹੁਣ ਉਹਦਾ ਦੇਵਤਾ ਸੀ, ਉਹਦੀ ਵੀ ਜਾਣ ਪਛਾਣ ਸੀ। ਉਹਨੇ ਮੌਤ ਦੇ ਦੇਵਤੇ ਨੂੰ ਸੁਨੇਹਾ ਲਾਇਆ। ਮੌਤ ਦੇ ਦੇਵਤੇ ਦਾ ਨਾਂ ਸੀ ਥਾਨਾਤੋਸ। ਸੁਨੇਹਾ ਲਾਇਆ ਕਿ ਸਿਸਿਫਸ ਨੂੰ ਨਰਕਾਂ ਦੇ ਵਿੱਚ ਸੁੱਟ,